ਜੇ ਮੁਹਾਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸੀਆਣੀਏ ਪਿਤਰੀ ਚੋਰ ਕਰੇ ਵੱਡੀ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ।

ਲੱਗਾ ਪੜਨ ਸਲੋਕ ਪੋਥੀ ਜਾਈ ਸਟਿਆ ਕਿਸੇ ਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਵੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕਵਿਤ ਪਾਪੀ ਸਿਉਂ ਤਨ ਗੱਡਿਆ ਤੁਕਾਂ ਪਈਆਂ ਤਿਤ ਜਿਤ ਮੁਖ ਨਾਮ।

0: ਪਾਣਾ ਲਹੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੈ ਉਤਰੇ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਕੁਦਰਤੇ ਪਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੇ ਚੁੱਪ ਹੀ ਕਰ ਜਾ, ਪ੍ਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹੀ। ਦਰਬਾਰ ਟੁੱਪਰ ਖਰਚ ਮੰਗਾ ਜਬੇ ਦੇਤਾ ਖਾਹੇ, ਦੀਵਾਨੇ ਕੋ

ਹੋੜੀ ਆਪੇ ਹੀ ਕਰਨਾ ਕਿਉਂ ਗੱਲ ਆਪੇ ਹੀ ਤੇ ਧਾਰੀ ਹੈ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋਚਿਆ ਉਸੀ ਸਭ ਕੋ ਆਈ ਵਾਰੀ ਹੈ ਜਿਸਕੇ ਅਸੀਂ ਪ੍ਰਾਣ

0: ਏਹਕ ਨਹੀਂ ਆਸ ਕੀ ਦੂਜੇ ਲੱਗੇ ਜਾਏ, ਨਾਨਕ ਆਸ ਕਾਂਡੀਏ ਸਦ ਹੀ ਰਹਿ ਸਮਾਏ। ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ ਕਿਹੋ ਨਾ ਆਖੀਏ ਜੇ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੁਖ ਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਪੌੜੀ ਜਿਸ ਵਿੱਚ ਸੁਖਾਏ।

0: ਵਿਗਾਸ, ਕੂੜ ਕਮਾਣੇ ਕੂੜ ਹੋਵੇ, ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
1: ਨਾਲਿਆਂ ਨੇ ਦੋਸਤੀ ਬੜਾ ਰੁਸਨੇ ਹੋ, ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਦਿਓ, ਮਹੱਲਾ ਦੂਜਾ।

0: ਸਾਹਿਬ ਤੁਠੈ ਜੋ ਮਿਲੇ ਮਹੱਲਾ ਦੂਜਾ।
1: ਇੱਕ ਨਹੀਂ ਚੱਕਰੀ ਜਿਤ ਕੋ ਖਸਮ ਨਾ ਜਾਏ।
2: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਾਡੀ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ।

ਉਹ ਵਿਅਕਤੀ ਸਭ ਤੋਂ ਅਮੀਰ ਹੈ ਜਿਹੜਾ ਸਭ ਤੋਂ ਥੋੜ੍ਹੀ ਵਸਤੂ ਨਾਲ ਸੰਤੁਸ਼ਟ ਹੋ ਜਾਂਦਾ ਹੈ, ਕਿਉਂ ਜੋ ਸੰਤੋਖ ਪ੍ਰਕਿਰਤੀ ਦਾ

ਹੁਣੇ ਤੁਸੀਂ ਸੁਣਿਆ ਅੱਜ ਦਾ ਗਿਆਨ ਅੰਮ੍ਰਿਤ। ਆਓ ਹੁਣ ਮਿਲ ਕੇ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਰੱਬ ਸਾਡੇ ਅੰਗ ਸੰਗ ਵਸਦਾ, ਉਸ ਤੱਕ ਪਹੁੰਚਣ ਲਈ ਭਗਤੀ ਇੱਕ ਬਹੁਤ ਆਸਾਨ ਮਾਰਗ ਹੈ, ਜਿਸ ਦੇ ਜ਼ਰੀਏ ਅਸੀਂ ਆਪਣੇ ਮਨ ਦੀ ਚਿੰਤਾਵਾਂ ਰੱਬ ਨੂੰ ਦੱਸ ਕੇ ਦੂਰ ਕਰ ਸਕਦੇ ਹਾਂ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਸਵੇਰ ਦੀ ਸ਼ਾਂਤੀ 'ਚ ਜਦੋਂ ਰੱਬ ਦਾ ਨਾਮ ਗੂੰਜਦਾ ਹੈ ਨਾ, ਤਾਂ ਫਿਰ ਦਿਲ ਦੇ ਅੰਦਰ ਤੱਕ ਸਕੂਨ ਉਤਰ ਜਾਂਦਾ ਹੈ। ਅਤੇ ਆਓ ਇਸੇ ਸੋਹਣੇ ਭਗਤੀ ਭਾਵ ਦੇ ਨਾਲ ਸੁਣਦੇ ਹਾਂ ਇੱਕ ਹੋਰ ਪਿਆਰਾ ਜਿਹਾ ਭਜਨ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
1: ਤਕੜਾ ਤਕੜਾ ਜੈ ਹਿੰਦ ਕਬੂਲ ਕਰੋ ਸੰਧੂ ਸਾਹਿਬ ਪਹਿਲੋਂ।
0: ਜੈ ਹਿੰਦ ਜੀ, ਜੈ ਹਿੰਦ।
1: ਦੇਖੋ ਗੱਲ ਹੈ ਵੀ ਸਮਾਂ ਜਿੱਦਾਂ ਆਪਾਂ ਬਹੁਤ ਆਰੇ ਜ਼ਿਕਰ ਕਰਦੇ ਹੁੰਦੇ ਹਾਂ ਕਿ

0: ਹਿੰਦ ਕਬੂਲ ਕਰੋ ਸੰਧੂ ਸਾਹਿਬ ਪਹਿਲੋਂ।
1: ਜੈ ਹਿੰਦ ਜੀ, ਜੈ ਹਿੰਦ।
0: ਦੇਖੋ ਗੱਲ ਹੈ ਵੀ ਸਮਾਂ ਜਿੱਦਾਂ ਆਪਾਂ ਬਹੁਤ ਆਰੇ ਜ਼ਿਕਰ ਕਰਦੇ ਹੁੰਦੇ ਹਾਂ ਕਿ ਖੇਤੀਬਾੜੀ ਦੇ ਵਿੱਚ ਸਮੇਂ ਦੇ ਲਿਹਾਜ਼ ਨਾਲ ਜਿਹੜੇ ਕੰਮ ਦੀ ਵਿਉਂਤਬੰਦੀ ਹੋ ਜੇ ਤੇ ਉਹ ਕੰਮ ਦਾ ਸਿੱਟਾ ਜਿਹੜਾ ਹੈ ਸਾਡੇ ਹੱਕ 'ਚ ਜਾਂਦਾ ਹੈ। ਤੇ ਜਦੋਂ ਅਸੀਂ ਸਮੇਂ ਤੋਂ ਪਛੜ ਜਾਂਦੇ ਹਾਂ ਤੇ ਸਮੇਂ ਦੇ ਹਿਸਾਬ ਨਾਲ ਪ੍ਰਬੰਧ ਨਹੀਂ ਕਰਦੇ ਤੇ ਫਿਰ ਭੱਜ ਨੱਠ ਪੈ ਜਾਂਦੀ ਹੈ ਤੇ ਕਈ ਕੰਮ ਖਰਾਬ ਵੀ ਹੋ ਜਾਂਦੇ ਨੇ।
1: ਇਹ ਤਾਂ ਹੈ ਜੀ। ਦੇਖੋ ਫਸਲ ਚੱਕਰ 'ਚ ਭਿੰਨਤਾ, ਜਿੱਦਾਂ ਕਹਿੰਦੇ ਕਿ ਆਪਣੇ ਹਰ ਕੰਮ 'ਚ ਭਿੰਨਤਾ ਹੋਣੀ ਚਾਹੀਦੀ ਹੈ,
0: ਬਿਲਕੁਲ
1: ਇੱਦਾਂ ਖੇਤੀਬਾੜੀ 'ਚ ਭਿੰਨਤਾ ਬੜੀ ਮਹੱਤਵਪੂਰਨ ਆ ਕਿ ਅਸੀਂ ਇੱਕੋ ਫਸਲ ਦੇ ਉੱਪਰ ਜ਼ਿਆਦਾ ਮੁਨਸਰ ਨਾ ਕਰੀਏ ਅਤੇ ਹੋਰ ਫਸਲਾਂ ਵੱਲ ਦਈਏ। ਕਈ ਵਾਰ ਦੇਖੋ ਥੋੜ੍ਹੇ ਸਮੇਂ ਦੀਆਂ ਫਸਲਾਂ ਬੀਜ ਲੈਂਦੇ ਹਾਂ ਜਾਂ ਤੇਲ ਬੀਜ ਫਸਲਾਂ ਲੈ ਲਓ, ਜਿਹੜੀ ਕਿ ਬਹੁਮੰਤਵੀ ਫਸਲਾਂ ਹੁੰਦੀਆਂ ਨੇ, ਉਹ ਬੜਾ ਕੰਮ ਦਿੰਦੀਆਂ ਜੀ ਅੱਗੇ ਚੱਲ ਕੇ।
0: ਦੇਖੋ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਸੰਧੂ ਸਾਹਿਬ, ਵੀ ਫਸਲਾਂ ਤਾਂ ਸਾਡੇ ਸਾਹਮਣੇ ਹੀ ਹੈ, ਪਰ ਸਾਨੂੰ ਉਹ ਫਸਲਾਂ ਨੂੰ ਅਪਣਾਉਣ ਦੀ ਲੋੜ ਹੈ ਜਿਨ੍ਹਾਂ ਦੇ ਵਿੱਚ ਵਪਾਰਕ ਸਮਰੱਥਾ ਹੈ। ਅੱਜ ਸਾਨੂੰ ਟੱਕਰਾਂ ਮਾਰਨ ਦੀ ਲੋੜ ਨਹੀਂ, ਉਹਨਾਂ ਫਸਲਾਂ ਵੱਲੋਂ ਸਾਨੂੰ ਹੱਥ ਖਿੱਚਣ ਦੀ ਲੋੜ ਹੈ ਜਿਨ੍ਹਾਂ ਦੇ ਵਿੱਚ ਵਪਾਰਕ ਸਮਰੱਥਾ ਨਹੀਂ ਹੈ। ਇਹੀ ਅੱਜ ਦੀ ਖੇਤੀ ਨੂੰ ਸਮਝਣ ਦੀ ਲੋੜ ਹੈ। ਜੇ ਅਸੀਂ ਇਹੀ ਰਵਾਇਤੀ ਖੇਤੀ ਦੇ ਪਿੱਛੇ ਭੱਜਦੇ ਰਹਾਂਗੇ ਤੇ ਫਿਰ ਉਹ ਭੱਜਦੇ ਹੀ ਰਹਾਂਗੇ, ਕੁਛ ਬਣਨਾ ਨਹੀਂ ਸਾਡਾ। ਸੋ ਇਹ ਜਿਹੜੀ ਭੱਜ ਨੱਠ ਘਟਾਉਣੀ ਹੈ ਤੇ ਸਾਨੂੰ ਫਸਲੀ ਚੱਕਰ 'ਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਨੂੰ ਸੰਭਾਵਨਾਵਾਂ ਨੂੰ ਤਲਾਸ਼ਣਾ ਪੈਣਾ, ਲੱਭਣਾ ਪੈਣਾ, ਉਹ ਫਸਲਾਂ ਦਾ ਜਿਹੜਾ ਹੇਰ ਫੇਰ ਕਰਨਾ ਪੈਣਾ ਹੈ ਜਿਹੜੀਆਂ ਫਸਲਾਂ ਦੇ ਵਿੱਚ ਵਪਾਰਕ ਸਮਰੱਥਾ ਹੈ। ਹੁਣ ਤੁਸੀਂ ਦੇਖੋ ਮੂੰਗਫਲੀ ਇੱਕ ਐਸੀ ਫਸਲ ਹੈ ਜਿਹੜੀ ਬਹੁਤ ਇੱਕ ਰਵਾਇਤੀ ਫਸਲ, ਅਸੀਂ ਇਹਨੂੰ ਕਹਿ ਦਿੰਦੇ ਹਾਂ ਕਿ ਪੰਜਾਬ ਕਿਸੇ ਟਾਈਮ ਮੂੰਗਫਲੀ ਪੈਦਾ ਕਰਨ ਦੇ ਵਿੱਚ ਆਪਣੇ ਆਪ ਦੇ ਵਿੱਚ ਮੋਹਰੀ ਸੂਬਿਆਂ ਦੇ ਵਿੱਚੋਂ ਮੰਨਿਆ ਜਾਂਦਾ ਸੀ।
1: ਖਾਸ ਇਲਾਕਿਆਂ 'ਚ ਬੜੀ ਵਧੀਆ ਪੈਦਾ ਹੁੰਦੀ ਸੀ,
0: ਬਿਲਕੁਲ ਬਿਲਕੁਲ,
1: ਪਰ ਇਹ ਝੋਨੇ ਕਰਕੇ ਨਾ ਹੁਣ ਸਾਡਾ ਕਿਸਾਨ ਦਾ ਰੁਝਾਨ ਇਸੇ ਪਾਸੇ ਸਾਰਾ ਹੋ ਗਿਆ ਨਾ। ਇਹ ਸੌਖਾ ਤਰੀਕਾ ਹੈ ਕਿ ਝੋਨਾ ਬੀਜ ਲਓ, ਇਹਦਾ ਮੰਡੀਕਰਨ ਵੀ ਸੌਖਾ ਹੋ ਜਾਂਦਾ ਤੇ ਬਾਕੀਆਂ ਫਸਲਾਂ ਵੱਲ ਜਿਹੜਾ ਸਾਡਾ ਧਿਆਨ ਘੱਟ ਗਿਆ।
0: ਘੱਟ ਗਿਆ ਜੀ, ਘੱਟ ਗਿਆ। ਤੇ ਇਸ ਕਰਕੇ ਇਹਦੇ ਨਾਲ ਸੰਧੂ ਸਾਹਿਬ ਦਿੱਕਤ ਇੱਕ ਨਹੀਂ ਆਈ, ਜਿਹੜੀਆਂ ਇਹ ਫਸਲਾਂ ਨੂੰ ਆਪਾਂ ਨੇ ਛੱਡਿਆ ਹੈ ਇਹਦੇ ਨਾਲ ਜਿੱਥੇ ਖੇਤੀ 'ਚ ਖੜੌਤ ਆਈ ਆ ਉਹਦੇ ਨਾਲ ਖੇਤੀ ਦੇ ਵਿੱਚ ਸਾਡੀ ਜ਼ਮੀਨ ਨੂੰ ਉਹਦੀ ਉਪਜਾਊ ਸ਼ਕਤੀ ਜਿਹੜੀ ਹੈ ਖਰਾਬ ਹੋਈ ਹੈ, ਪਾਣੀ ਦਾ ਪੱਧਰ ਜਿਹੜਾ ਥੱਲੇ ਚੱਲਿਆ ਗਿਆ ਹੈ, ਬਾਕੀ ਜਿਹੜੀਆਂ ਵਾਤਾਵਰਨ ਦੀਆਂ ਸਮੱਸਿਆਵਾਂ ਉਹ ਵੀ ਸਾਡੇ ਸਾਹਮਣੇ। ਝੋਨਾ ਤੁਸੀਂ ਦੇਖ ਲਓ ਵਾਤਾਵਰਨ ਨੂੰ ਕਿੱਡੀ ਢਾਲ ਆ ਰਿਹਾ, ਕਿੰਨਾ ਖਰਾਬ ਕਰ ਰਿਹਾ। ਔਰ ਝੋਨਾ ਇੱਕ ਐਸੀ ਫਸਲ ਹੈ, ਬਾਸਮਤੀ ਸਾਡੀ ਨਹੀਂ ਕੋਈ ਖਰੀਦਦਾ, ਚੌਲ ਸਾਡੇ ਨਹੀਂ ਕੋਈ ਖਰੀਦਦਾ, ਕਿਉਂਕਿ ਸਾਡੀ ਉਹ ਅੰਤਰਰਾਸ਼ਟਰੀ ਮਿਆਰਾਂ ਦੇ ਉੱਪਰ ਖਰੀ ਨਹੀਂ ਉੱਤਰਦੀ। ਅਤੇ ਇਹੀ ਜੇ ਆਪਾਂ ਰੁੱਖ ਕਰ ਲਈਏ ਕਿ ਜਿੱਦਾਂ ਆਪਾਂ ਮੂੰਗਫਲੀ ਦੀ ਗੱਲ ਕਰਦੇ ਹਾਂ, ਤੇਲ ਬੀਜ ਫਸਲ ਹੈ, ਔਰ ਇਹਦੇ 'ਚ ਇੰਨੀ ਜ਼ਿਆਦਾ ਮੂੰਗਫਲੀ ਦਾ ਤੇਲ ਦੇਖੋ ਕਿੰਨਾ ਇਹਦਾ ਮਹੱਤਵ ਮੰਨਿਆ ਜਾਂਦਾ ਹੈ, ਅਤੇ ਸਿਰਫ ਮੂੰਗਫਲੀ ਦਾ ਤੇਲ ਹੀ ਨਹੀਂ ਤੇ ਮੂੰਗਫਲੀ ਦੇ ਹੋਰ ਵੀ ਕਈ ਪਦਾਰਥ ਬਣ ਜਾਂਦੇ
1: ਆ ਜੀ, ਬੜਾ ਵਧੀਆ ਤਰੀਕੇ ਨਾਲ ਆ ਮੂੰਗਫਲੀ ਦਾ ਕਹਿੰਦੇ ਦੁੱਧ ਵੀ ਬਣ ਜਾਂਦਾ ਹੈ।
0: ਆਹ ਜਿਹੜੇ ਅਫਰੀਕਾ ਵਾਲੇ ਇੱਧਰ ਵਾਲੇ ਕੰਮ ਗਰਮ ਮੁਲਕ ਨੇ ਨਾ, ਉਹਨਾਂ ਦੇ ਵਿੱਚ ਇਹ ਮੁੱਖ ਖੁਰਾਕ ਦੇ ਵਿੱਚ ਸ਼ਾਮਲ ਹੈ। ਤੁਸੀਂ ਹਿਸਾਬ ਲਾਓ ਵੀ ਜਿੱਦਾਂ ਆਪਾਂ ਕਣਕ ਖਾਂਦੇ ਹਾਂ ਉਹ ਮੂੰਗਫਲੀ ਖਾਂਦੇ ਹੈ ਕਿ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਹੈ ਸਾਨੂੰ ਇਸ ਟਾਈਮ ਅੰਤਰਰਾਸ਼ਟਰੀ ਪੱਧਰ 'ਤੇ ਵਿਸ਼ਵ ਪੱਧਰ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਵਿਸ਼ਵ ਦੇ ਵਿੱਚ ਕਿਹੜੀ ਚੀਜ਼ ਦੀ ਮੰਡੀਕਾਰੀ ਹੈ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਵਿਸ਼ਵੀਕਰਨ ਦਾ ਸਮਾਂ ਹੈ ਸੰਧੂ ਸਾਹਿਬ, ਇਹ ਤਾਂ ਆਪਾਂ ਸਾਰੇ ਜਾਣਦੇ
1: ਹਾਂ। ਬਿਲਕੁਲ ਬਿਲਕੁਲ,
0: ਸਾਨੂੰ ਉਸ ਸਮਰੱਥਾ ਨਾਲ ਫਸਲਾਂ ਨਾਲ ਤੁਰਨ ਦੀ ਲੋੜ ਹੈ।
1: ਜਦੋਂ ਆਪਾਂ ਦੇਖੋ ਗੱਲ ਕਰਦੇ ਹਾਂ ਕਿ ਕਿਸਾਨ ਵੀਰ ਨੂੰ ਇਹ ਦੇਖੋ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਰੋਲੀਆ ਰਾਮ ਜੀ। ਇਹ ਨਹੀਂ ਵੀ ਕੋਈ ਮਰਜ਼ੀ ਕਿਸਮ ਜਦੋਂ ਮਰਜ਼ੀ ਲਾ ਲਓ, ਕਿਉਂਕਿ ਹੁਣ ਸਮਾਂ ਜਿਹੜਾ ਹੁੰਦਾ ਇਹਦੇ ਲਈ ਕਿਸਮਾਂ ਵੱਖਰੀਆਂ ਨੇ, ਅਤੇ ਅੱਗੇ ਜਦੋਂ ਆਪਾਂ ਮੁੱਖ ਮੌਸਮ ਬੀਜਣੇ ਤਾਂ ਕਿਸਮ ਥੋੜ੍ਹੀ ਵੱਖਰੀ ਹੁੰਦੀ ਹੈ।
0: ਦੇਖੋ ਜੀ ਇਹੀ ਹੈ ਨਾ ਕਿ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਤਾਂ ਜਿਹੜਾ ਹੈ ਬੰਦੇ ਨੂੰ ਇਲਮ ਜਿਹੜਾ ਹੈ ਹੋਣਾ ਚਾਹੀਦਾ ਹੈ ਕਿ ਕਿਹੜੇ ਸਮੇਂ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਕਿ ਇਹ ਫਸਲਾਂ ਦੇ ਵਿੱਚ ਦੇਖੋ ਕਿੰਨੀ ਸਮਰੱਥਾ ਹੈ ਜਾਂ ਕਿੰਨੀ ਭਿੰਨਤਾ ਹੈ ਕਿ ਕੁਛ ਫਸਲਾਂ ਆਪਾਂ ਫਰਵਰੀ 'ਚ ਵੀ ਲੈ ਜਾਂਦੇ ਹਾਂ, ਹੈ ਨਾ, ਫਿਰ ਅਪ੍ਰੈਲ ਤੋਂ ਲੈ ਕੇ ਅੱਗੋਂ ਮਈ ਤੱਕ ਬਰਾਨੀ ਹਾਲਤ
1: ਜੂਨ ਜੁਲਾਈ ਜਾ ਕੇ ਆਪਾਂ ਫਿਰ ਬਰਾਨੀ ਹਾਲਤ ਬੀਜ ਲੈਂਦੇ
0: ਹਾਂ। ਸੋ ਇਹ ਬਹੁਤ ਸਾਰੀਆਂ ਕਿਸਮਾਂ ਸਾਡੇ ਕੋਲ ਮਾਹਰਾਂ ਨੇ ਜਿੱਦਾਂ ਤੁਸੀਂ ਕਿਹਾ ਸਮੇਂ ਦੇ ਮੁਤਾਬਕ, ਜਿੱਦਾਂ ਸਾਰੀਆਂ ਕਿਸਮਾਂ ਹੀ ਆਪਾਂ ਜ਼ਿਕਰ ਕਰ ਦਿੰਦੇ ਹਾਂ, TG 37 ਹੈ ਹਾਂਜੀ, ਇਹ ਤੋਂ ਇਲਾਵਾ SG 99 ਕਿਸਮ ਹੈ ਸਾਡੇ ਕੋਲ, M 522 ਕਿਸਮ ਹੈ ਸਾਡੇ ਕੋਲ, SG 84 ਕਿਸਮ ਹੈ,
1: ਠੀਕ ਆ।
0: ਸੋ ਇਹ ਵੱਖ ਵੱਖ ਕਿਸਮਾਂ ਹੈ ਜਿਹੜੀਆਂ ਕਿ ਸਾਨੂੰ ਮਾਹਰਾਂ ਵੱਲੋਂ ਸਿਫਾਰਸ਼ ਕੀਤੀਆਂ ਜਾਂਦੀਆਂ। ਕਰਨਾ ਕਰਾਉਣਾ ਇੱਕ ਜਿਹੜਾ ਅਹਿਮ ਮੁੱਦਾ ਆ ਜਾਂਦਾ ਹੈ ਕਿ ਬਿਜਾਈ ਤੋਂ ਤਕਰੀਬਨ 15 ਕੁ ਦਿਨ ਪਹਿਲਾਂ ਮੋਟੀਆਂ ਗੱਠੀਆਂ 'ਚੋਂ ਗਿਰੀਆਂ ਹੱਥਾਂ ਨਾਲ ਆਪਾਂ ਕੱਢਣੀਆਂ।
1: ਹਾਂ, ਮਸ਼ੀਨ ਨਾਲ ਵੀ ਕੱਢ ਸਕਦੇ ਹਾਂ,
0: ਕੱਢ ਸਕਦੇ, ਟੁੱਟ ਭੱਜ ਜ਼ਿਆਦਾ ਹੁੰਦੀ ਹੈ।
1: ਹਾਂ, ਧਿਆਨ ਦੇ ਨਾਲ ਕਰ ਲਓ, ਪਹਿਲਾਂ ਭਿਓਂ ਲਈਦਾ ਨਾ ਰੋੜੀਆ ਰਾਮ ਜੀ, ਉਹਨੂੰ ਗਿਰੀਆਂ ਨੂੰ ਭਿਓਂ ਲਓ,
0: ਬਿਲਕੁਲ,
1: ਮਸ਼ੀਨ ਦੇ ਨਾਲ ਵਧੀਆ ਨਿਕਲਦੀਆਂ ਨੇ।
0: ਨਹੀਂ ਦੇਖੋ ਮਸ਼ੀਨ ਨਾਲ ਇਹ ਆ ਵੀ ਸਸਤਾ।

0: ਸੌਖਾ ਹੋ ਜਾਂਦਾ
1: ਤੇ 7 ਗੁਣਾ 60 ਗੁਣਾ ਕੰਮ ਵੱਧ ਹੁੰਦਾ।
0: ਹਾਂ ਹੁਣ ਦੇਖੋ ਗੱਲ ਇੱਦਾਂ ਕਿ ਬੰਦੇ ਲੱਭਣੇ ਕਿਹੜੇ ਸੌਖੇ ਆ ਵੀ ਹੱਥ ਵਾਲੇ ਕੰਮ ਕਰਨ।
1: ਇਹ ਤਾਂ ਫਿਰ ਕੱਚਾ ਪੀਣ ਹੈ ਜੀ ਜਿਹੜਾ ਹੱਥ ਨਾਲ ਮੂੰਗਫਲੀ ਦੀਆਂ ਗਿਰੀਆਂ ਕੱਢਣਾ।
0: ਹਾਂ
1: ਹੁਣ ਤਾਂ ਟੱਬਰੀਆਂ ਹੋ ਗਈਆਂ ਕਿ ਟੱਬਰ ਹੁੰਦੇ ਸੀ ਨਿਆਣੇ ਨਾਲੇ ਚੱਬੀ ਜਾਂਦੇ ਸੀ ਨਾਲੇ ਕੱਢੀ ਜਾਂਦੇ ਸੀ।
0: ਹਾਂ ਇਹ ਤਾਂ ਪਰ ਮਹਿੰਗਾ ਪੈ ਜਾਊ ਕੰਮ ਨਾਲੋਂ ਖਾਈ ਜਾਊਗਾ ਨਾਲ
1: ਮਹਿੰਗਾ ਪੈ ਜਾਂਦਾ ਹੈ। ਤੇ ਜਿਹੜੀਆਂ ਛੋਟੀਆਂ ਹੈ ਸੁੱਕੀਆਂ ਹੋਈਆਂ ਬਿਮਾਰੀ ਵਾਲੀਆਂ ਗਿਰੀਆਂ ਇਹ ਆਪਾਂ ਬੀਜ ਲਈ।
0: ਬਿਲਕੁਲ ਬਿਲਕੁਲ ਜੀ ਬੀਜ ਦੇਖੋ ਵਧੀਆ ਹੋਣਾ ਚਾਹੀਦਾ
1: ਸਿਹਤਮੰਦ ਅਤੇ ਨਰੋਈਆਂ ਗਿਰੀਆਂ ਨੂੰ ਨਾ ਛਾਂਟ ਕੇ ਕੋਈ 1.5 ਕੁ ਜਿਹੜਾ ਗ੍ਰਾਮ ਸੀਡੈਕਸ ਦਵਾਈ ਹੈ ਆਪਣੇ ਕੋਲ ਜਾਂ 2DS ਦੀ ਤਾਕਤ ਹੈ ਥੀਰਮ ਵੀ ਲੈ ਸਕਦੇ ਹਾਂ ਇੰਡੋਫਿਲ ਵੀ ਹੈ ਆਪਣੇ ਕੋਲ ਵੱਖ ਵੱਖ ਦਵਾਈਆਂ ਹੈ ਬੀਜ ਦੀ ਸੋਧ ਕਰਨੀ ਹੈ
0: ਜੀ ਜੀ
1: ਅਤੇ ਉੱਲੀ ਨਾਸ਼ਕ ਨੂੰ ਬੀਜ ਦੇ ਇੱਕ ਸਾਰ ਲਾਉਣ ਲਈ ਘੁੰਮਣ ਵਾਲੇ ਡਰੰਮ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ।
0: ਆਹ ਡਰੰਮ ਹੁੰਦੇ ਜੀ ਸਾਡੇ ਕੋਲ ਜੀ ਕਣਕ ਦਾ ਬੀਜ ਵੀ ਸੋਧਦੇ ਹਾਂ ਪਾ ਕੇ ਸੋਧ ਲਓ ਕਿਉਂਕਿ ਕਈ ਵਾਰ ਹੁਣ ਹੱਥ ਨਾਲ ਲਾਉਣੇ ਤੇ ਕਈ ਵਾਰ ਰਹਿ ਜਾਂਦਾ ਹੈ।
1: ਬਿਲਕੁਲ
0: ਤੇ ਡਰੰਮ ਦੇ ਨਾਲ ਨਾ ਜਿਹੜੀ ਦਵਾਈ ਹੈ ਫਿਰ ਹਰੇਕ ਬੀਜ ਤੇ ਲੱਗਣੀ ਚਾਹੀਦੀ ਹੈ।
1: ਹਾਂ ਸੋ ਇਸ ਕਰਕੇ ਬੱਚਿਆਂ ਵਾਲਿਓ ਜਿਹੜੀਆਂ ਗੱਲਾਂ ਬਾਤਾਂ ਹੈ ਬਾਕੀ ਬਜਾਈ ਕੇਰੇ ਪੂਰੇ ਜਾਂ ਡਰਿਲ ਦੇ ਨਾਲ 5 ਕੁ ਸੈਂਟੀਮੀਟਰ ਡੂੰਘੀ ਕਿਉਂਕਿ ਇਹਦੇ ਆਪਾਂ ਇਹ ਵੀ ਧਿਆਨ ਰੱਖਣਾ ਹੈ ਇਹ ਉਹ ਫਸਲਾਂ ਜਿਹਨਾਂ ਕਰੰਟ ਬਹੁਤ ਛੇਤੀ ਹੁੰਦੀਆਂ ਨੇ ਜੇ ਹਲਕੇ ਜੇ ਕਿਤੇ ਛੱਟਾਂ ਪੈ ਗਈਆਂ 4 ਇਹਨਾਂ ਨੇ ਕਰੰਟ ਹੋ ਜਾਣਾ ਇਹਦੀ ਡੂੰਘਾਈ ਉਸ ਹਿਸਾਬ ਨਾਲ ਰੱਖਣੀ ਹੈ ਜ਼ਮੀਨ ਦੇ ਵਿੱਚ ਨਮੀ ਦੀ ਮਾਤਰਾ ਉਸ ਲਿਹਾਜ਼ ਨਾਲ ਰੱਖਣੀ ਹੈ ਜਿਹੜਾ ਫੁਟਾਰਾ ਜਿਹੜਾ ਹੈ ਇਹਨਾਂ ਦਾ ਹਿਸਾਬ ਨਾਲ ਹੋ ਜੇ।
0: ਇਹ ਵੀ ਗੱਲ ਹੈ ਦੇਖੋ ਰੋਲੇ ਰਾਮ ਜੀ ਨਾਲੇ ਬੀਜ ਦੀ ਮਾਤਰਾ ਦਾ ਵੀ ਧਿਆਨ ਰੱਖਣਾ ਪੈਂਦਾ ਜੀ ਕਿਸਮ ਦੇ ਹਿਸਾਬ ਨਾਲ।
1: ਬਿਲਕੁਲ ਬਿਲਕੁਲ ਦੇਖੋ ਜਿਹੜੀ ਹੈਗੀ TG37A 32 ਕਿਲੋ 99 ਦਾ 40
0: ਅੱਛਾ
1: 522 ਦਾ ਜਿਹੜਾ 38 ਤੇ 84 ਦਾ ਵੀ 38
0: ਕਿੰਨਾ ਫਰਕ ਆ
1: ਫਰਕ ਹੈ ਜੀ ਦੇਖੋ ਬਿਲਕੁਲ
0: ਗਿਰੀਆਂ ਦੇ ਹਿਸਾਬ ਨਾਲ ਨਾ ਜੇ ਮੰਨ ਲਓ ਮੋਟੀ ਗਿਰੀ ਹੈ ਜੇ ਪਤਲੀ ਗਿਰੀ ਹੈ ਤਾਂ ਜਿਹੜਾ ਉਸ ਹਿਸਾਬ ਨਾਲ ਇਸ ਕਰਕੇ ਤਾਂ ਕਿ ਦੇਖੋ ਬੂਟਿਆਂ ਦੀ ਗਿਣਤੀ ਤਾਂ ਹੀ ਸਹੀ ਆਊਗੀ ਜੇ ਬੀਜ ਦੀ ਮਾਤਰਾ ਸਹੀ ਹੋਊਗੀ।
1: ਬਿਲਕੁਲ ਬਿਲਕੁਲ ਅਤੇ ਖਾਦਾਂ ਦੀ ਜੇ ਆਪਾਂ ਗੱਲ ਕਰੀਏ ਸੰਧੂ ਸਾਹਿਬ ਨਾਈਟ੍ਰੋਜਨ ਜਿਹੜੀ ਹੈ 6 ਕਿਲੋ ਫਾਸਫੋਰਸ 8 ਕਿਲੋ ਅਤੇ 10 ਕਿਲੋ ਪੋਟਾਸ਼
0: ਠੀਕ ਆ
1: ਅਤੇ ਇਹ ਜਿਹੜੀਆਂ ਖਾਦਾਂ ਸਿਫਾਰਸ਼ ਕੀਤੀਆਂ ਜਾਂਦੀਆਂ ਕਣਕ ਮੂੰਗਫਲੀ ਦੇ ਫਸਲ ਚੱਕਰ 'ਚ ਨਾ ਜੇਕਰ ਕਣਕ ਨੂੰ ਸਿਫਾਰਸ਼ ਕੀਤੀ ਮਾਤਰਾ 'ਚ ਫਾਸਫੋਰਸ ਦਿੱਤਾ
0: ਤਾਂ
1: ਹਾਂ ਮੂੰਗਫਲੀ ਨੂੰ ਨਾ ਪਾਓ ਫਿਰ ਅਤੇ ਜਿਪਸਮ ਦਾ ਛੱਟਾ ਅਤੇ ਸਾਰੀ ਜਿਹੜੀ ਖਾਦ ਇਹ ਬਿਜਾਈ ਦੇ ਸਮੇਂ ਡਰਿਲ ਕਰਨੀ
0: ਦੇ ਦੇਣੀ ਹੈ।
1: ਹਾਂ ਅਤੇ ਫਾਸਫੋਰਸ ਤੱਤ ਲਈ ਸੁਪਰ ਜਿਹੜੀ ਹੈ ਇਹਨੂੰ ਮਹੱਤਤਾ ਦੇਣੀ ਚਾਹੀਦੀ ਹੈ।
0: ਹਾਂ ਸਿੰਗਲ ਸੁਪਰ ਫਾਸਫੇਟ ਜ਼ਰੂਰ ਪਾਓ ਜੀ।
1: ਬਿਲਕੁਲ ਜੀ ਬਿਲਕੁਲ ਬਾਕੀ ਬਾਰਿਸ਼ ਦੇ ਲਿਹਾਜ਼ ਨਾਲ 2 ਤੋਂ 3 ਪਾਣੀ
0: ਲੋੜ ਪੈਂਦੀ
1: ਇਹ ਫਸਲਾਂ ਬਹੁਤਾ ਪਾਣੀ ਤਾਂ ਮੰਗਦੀ ਨਹੀਂ ਜੀ ਅਤੇ ਜੇਕਰ ਬਾਰਿਸ਼ ਨਾ ਹੋਵੇ ਫਿਰ ਇਹੀ ਹੈ ਵੀ ਪਹਿਲਾਂ ਪਾਣੀ ਫੁੱਲ ਪੈਣ ਸਮੇਂ ਜਿਹੜਾ ਆਪਾਂ ਨੇ ਲਾਉਣਾ ਹੈ।
0: ਉਸ ਸਮੇਂ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ ਜਦੋਂ ਫੁੱਲ ਪੈਣੇ ਆ ਸੋ ਇਹ ਅੱਗੇ ਜਾ ਕੇ ਦਾਣੇ ਬਣਨੇ ਆ
1: ਬਣਨੇ ਸੋ ਇਹ ਮੋਟੀਆਂ ਮੋਟੀਆਂ ਗੱਲਾਂ ਹੈ ਸਮਾਂ ਅਨੁਕੂਲ ਹੈ ਆਪਣੇ ਕੋਲੇ ਕਿਉਂਕਿ ਫਰਵਰੀ ਵਾਲਾ ਸਮਾਂ ਤਾਂ ਆਪਣੇ ਹੱਥੋਂ ਨਿਕਲ ਗਿਆ ਹੁਣ ਤੇ ਹੁਣ ਤਾਂ ਆਪਾਂ ਆਹ ਸਮੇਂ ਦੇ ਵਿੱਚ ਜਾ ਰਹੇ ਹਾਂ ਇਸ ਸਮੇਂ ਦੀ ਵਿਉਂਤਬੰਦੀ ਦੇ ਕਰਕੇ ਜਿੱਦਾਂ ਆਪਾਂ ਕਹੀ ਹੈ ਵੀ ਬੀਜ ਦਾ ਪ੍ਰਬੰਧ ਸੁਧਰਿਆ ਬੀਜ ਬੀਜ ਦੀ ਸੋਧ ਇਹ ਸਾਰੀਆਂ ਚੀਜ਼ਾਂ ਨਾਲ ਤਿਆਰੀ ਕਰਕੇ ਜ਼ਮੀਨ ਦੀ ਆਪਾਂ ਚੰਗਾ ਝਾੜ ਲੈ ਸਕਦੇ ਹਾਂ
0: ਜੀ।
1: ਚਲੀਏ ਆਪਾਂ
0: ਜੈ ਹਿੰਦ ਜੀ
1: ਜੈ ਹਿੰਦ ਜੀ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਮਾਨਸ ਗਾਨ ਦਾ 72ਵਾਂ ਭਾਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪਰਿਚੈ

ਆਲੇ ਰਾਮ ਹੋਰਾਨੀ ਸਾਰੰਗੀ ਸੁਖਵਿੰਦਰ ਸਿੰਘ ਹਾਰਮੋਨੀਅਮ 'ਤੇ ਉਹਨਾਂ ਦਾ ਸਾਥ ਦੇਣਗੇ ਰਾਕੇਸ਼ ਕੁਮਾਰ ਅਤੇ ਤੰਬੂਰਾ 'ਤੇ ਸੰਗਤ ਨਾਲ ਉਹਨਾਂ ਦੀ ਕੀਤੀ ਹੈ ਸੁਮਿਤ ਕੁਮਾਰ ਨੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਸਵੇਰੇ 9:30 ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਵੇਰੇ 10:02 'ਤੇ ਤੁਸੀਂ ਸੁਣੋਗੇ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲਾਈਵ ਫੋਨ ਇਨ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਮਨ ਪਸੰਦੀਦਾ ਗੀਤ ਆਪਣੀ ਫਰਮਾਇਸ਼ ਦੱਸ ਕੇ ਸੁਣ ਸਕੋਗੇ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 0181 43 143। ਇਸ ਦੇ ਨਾਲ ਹੀ 11:05 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਦੁਪਹਿਰ 12:05 'ਤੇ ਸਮਾਂ ਰਹੇਗਾ ਜੀ ਪ੍ਰੋਗਰਾਮ ਵਸ ਦੇ ਵਿਹੜੇ ਦਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਮੇਰੀ ਕਲਮ ਤੋਂ ਕਹਾਣੀ ਮੈਂ ਛੁੱਟੀ 'ਤੇ ਜਾ ਰਹੀ ਹਾਂ ਅਰਵਿੰਦਰ ਕੌਰ ਹੋਰਾਂ ਪਾਸੋਂ ਸੁਣੋਗੇ ਅਤੇ ਸਾਂਝ ਖਪਤਕਾਰਾਂ ਦੇ ਕਾਨੂੰਨੀ ਹੱਕ ਵਿਸ਼ੇ 'ਤੇ ਐਡਵੋਕੇਟ ਮੋਹਿਤ ਜੱਸੀ ਹੋਰਾਂ ਪਾਸੋਂ ਦਿੱਤੀ ਜਾਣਕਾਰੀ ਤੁਸੀਂ ਸੁਣੋਗੇ। ਫੌਜੀ ਵੀਰਾਂ ਲਈ ਪ੍ਰੋਗਰਾਮ 1:15 ਪੇਸ਼ ਕੀਤਾ ਜਾਵੇਗਾ।

ਦਿਹਾਤੀ ਪ੍ਰੋਗਰਾਮ ਹੋਵੇਗਾ ਜੀ ਸ਼ਾਮ 6:30 ਵਜੇ। ਇਸ 'ਚ ਤੁਸੀਂ ਸਾਉਣੀ ਫਸਲਾਂ 'ਚ ਨਦੀਨਾਂ ਦੀ ਰੋਕਥਾਮ ਵਿਸ਼ੇ 'ਤੇ ਜਾਣਕਾਰੀ ਸੁਣੋਗੇ ਔਰ ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਮਨਪ੍ਰੀਤ ਖੀਵਾ। ਇਸ ਦੇ ਨਾਲ ਹੀ ਸ਼ਾਮ 7:45 'ਤੇ ਤੁਸੀਂ ਸੁਣੋਗੇ ਪੰਜਾਬੀ ਵਾਰਤਾ। ਇਸ 'ਚ ਤੁਸੀਂ ਮੇਰੀ ਨਈ ਕਹਾਣੀ 'ਤੇ ਸੀਮਾ ਭਾਟੀਆ ਨੂੰ ਸੁਣੋਗੇ। ਨਾਲ ਹੀ ਸ਼ਾਮ 8:00 ਤੁਸੀਂ ਸੁਣੋਗੇ ਆਪਣਾ ਮਨਪਸੰਦੀਦਾ ਪ੍ਰੋਗਰਾਮ ਸਾਡਾ ਈਵਨਿੰਗ ਸ਼ੋ ਜ਼ਿੰਦਗੀ ਹਸੀਨ ਹੈ। ਰਾਤ 9:00 ਤੁਸੀਂ ਸੁਣੋਗੇ ਨਿਊਜ਼ ਐਟ 9, 9:15 ਤੁਸੀਂ ਸੁਣੋਗੇ ਪ੍ਰੋਗਰਾਮ ਸਪੋਟ ਲਾਈਟ, 9:30 ਪੇਸ਼ ਕੀਤਾ ਜਾਵੇਗਾ ਜੀ ਪ੍ਰੋਗਰਾਮ ਚਰਚਾ ਕਾ ਵਿਸ਼ੇ। ਇਹ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣਗੇ। ਰਾਤ 10:02 'ਤੇ ਤੁਸੀਂ ਸੁਣੋਗੇ ਜੀ ਆਪਣਾ ਮਨਪਸੰਦੀਦਾ ਪ੍ਰੋਗਰਾਮ ਤੁਹਾਡੀ ਫਰਮਾਇਸ਼। ਸੋ ਅਸੀਂ ਜੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਸ ਦਾ ਵੇਰਵਾ ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸੰਸਕ੍ਰਿਤ 'ਚ ਸਮਾਚਾਰ।

ਵਾਧੂ ਚਾਰਜ ਸੰਭਾਲ ਲਿਆ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ 393 ਪਰਿਵਾਰਾਂ ਨੂੰ ਮਾਲਕਾਨਾ ਹੱਕ ਸੌਂਪ ਦਿਆ, ਮਲਕੀਅਤ ਤੇ ਦਸਤਾਵੇਜ਼ ਵੰਡੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਲੀਨ ਸ਼ਰਮਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਮਨੀ ਮਹੇਸ਼ ਸ਼ਰਮਾ ਤੇ ਰਿਆ ਰਾਣੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਮਾਤਾ ਭਦਰਕਾਲੀ ਜੀ ਦਾ ਮੇਲਾ ਅੱਜ ਕਪੂਰਥਲਾ ਦੇ ਪਿੰਡ ਸ਼ੇਖਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਕਪੂਰਥਲਾ ਅਧੀਨ ਪੈਂਦੇ ਸਰਕਾਰੀ ਅਦਾਰਿਆਂ, ਨਿਗਮ ਬੋਰਡਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀ ਆਰ ਐੱਮ 864 ਕਿਲੋ ਹਰਟਸ, ਐੱਫ ਐੱਮ 100.8 ਮੈਗਾ ਹਰਟਸ, ਐੱਫ ਐੱਮ 100.9 ਮੈਗਾ ਹਰਟਸ ਅਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪ੍ਰੋਗਰਾਮ ਸੋਹਣੀ ਸਵੇਰ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।

ਵਾਹ ਜੀ ਵਾਹ, ਬਹੁਤ ਸੋਹਣਾ ਜਿਹਾ ਗੀਤ ਤੁਸੀਂ ਸੁਣ ਰਹੇ ਸੀ, ਗੁਰਦਾਸ ਮਾਨ ਮਾਸਟਰ ਸਲੀਮ ਜਸਪਿੰਦਰ ਦੀ ਆਵਾਜ਼ 'ਚ ਬਹੁਤ ਸੋਹਣਾ ਜਿਹਾ ਗੀਤ। ਅਤੇ ਜਿਹੜੇ ਗੀਤ ਨੇ ਨਾ ਦੋਸਤੋ, ਉਹਨਾਂ ਦੇ ਜਿਹੜੇ ਬੋਲ ਨੇ ਉਹ ਸਾਨੂੰ ਬਹੁਤ ਕੁਝ ਸਿਖਾ ਜਾਂਦੇ ਨੇ। ਅਤੇ ਇਤਿਹਾਸ ਦੇ ਜੇਕਰ ਅਸੀਂ ਪੰਨਿਆਂ ਦੀ ਗੱਲ ਕਰੀਏ, ਜਦੋਂ ਅਸੀਂ ਉਹਨਾਂ ਨੂੰ ਪਲਟਦੇ ਹਾਂ ਨਾ, ਤਾਂ ਅਕਸਰ ਇਹੀ ਮਹਿਸੂਸ ਹੁੰਦਾ ਹੈ ਕਿ ਕੈਲੰਡਰ ਦੀ ਹਰ ਨਵੀਂ ਤਾਰੀਖ ਜਿਹੜੀ ਹੈ ਨਾ, ਉਹ ਸਿਰਫ ਇੱਕ ਨਵਾਂ ਦਿਨ ਹੀ ਨਹੀਂ ਲਿਆਉਂਦੀ, ਸਗੋਂ ਆਪਣੇ ਨਾਲ ਕਈ ਯਾਦਾਂ, ਕਈ ਨਾਮ ਅਤੇ ਕਈ ਇਹੋ ਜਿਹੇ ਲੋਕਾਂ ਦੀ ਕਹਾਣੀਆਂ ਲਿਆਉਂਦੀ ਹੈ ਜਿਨ੍ਹਾਂ ਨੇ ਆਪਣੇ ਕੰਮਾਂ ਦੇ ਨਾਲ ਦੇਸ਼ ਅਤੇ ਸਮਾਜ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਅਤੇ ਦੋਸਤੋ, ਅੱਜ ਦਾ ਇਹ ਜਿਹੜਾ ਦਿਨ ਹੈ, ਅੱਜ ਦੀ ਜਿਹੜੀ ਇਹ ਤਾਰੀਖ ਹੈ ਨਾ, 13 ਮਈ, ਅੱਜ ਦਾ ਇਹ ਦਿਨ ਖਾਸ ਇਸ ਲਈ ਕਿ ਐਸੇ ਸ਼ਖਸ ਨਾਲ ਜੁੜਿਆ ਹੋਇਆ। ਅੱਜ ਅਸੀਂ ਯਾਦ ਕਰ ਰਹੇ ਹਾਂ ਜੀ ਭਾਰਤ ਦੇ 5ਵੇਂ ਰਾਸ਼ਟਰਪਤੀ ਫਕਰੂਦੀਨ ਅਲੀ ਅਹਿਮਦ ਜੀ ਨੂੰ, ਕਿਉਂਕਿ ਅੱਜ ਉਹਨਾਂ ਦੀ ਜਨਮ ਵਰ੍ਹੇਗੰਢ ਹੈ ਜੀ, ਬਰਥ ਐਨੀਵਰਸਰੀ ਹੈ ਜੀ ਅੱਜ ਫਕਰੂਦੀਨ ਅਲੀ ਅਹਿਮਦ ਜੀ ਦੀ। ਦੋਸਤੋ, ਉਹਨਾਂ ਦਾ ਜਨਮ 13 ਮਈ ਸੰਨ 1905 ਨੂੰ ਦਿੱਲੀ ਵਿੱਚ ਹੋਇਆ ਸੀ। ਉਹਨਾਂ ਨੇ ਆਪਣੀ ਉੱਚ ਸਿੱਖਿਆ ਜਿਹੜੀ ਹੈ, ਉਹ ਦੱਸਿਆ ਜਾਂਦਾ ਹੈ ਕਿ ਇੰਗਲੈਂਡ ਦੇ ਕੈਂਬਰਿਜ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ, ਅਤੇ ਫਿਰ ਉਹ ਇੱਕ ਕਾਬਲ ਵਕੀਲ ਬਣੇ। ਪਰ ਉਹਨਾਂ ਨੇ ਆਪਣੀ ਜ਼ਿੰਦਗੀ ਸਿਰਫ ਵਕਾਲਤ ਤੱਕ ਸੀਮਤ ਨਹੀਂ ਰੱਖੀ ਦੋਸਤੋ, ਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਨਾਲ ਵੀ ਜੁੜੇ ਅਤੇ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਕਾਫੀ ਜ਼ਿਆਦਾ ਉਹ ਪ੍ਰਭਾਵਿਤ ਰਹੇ। ਉਹਨਾਂ ਨੇ ਰਾਜਨੀਤੀ 'ਚ ਵੀ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ, ਕਿਸਾਨੀ, ਸਿੱਖਿਆ, ਉਦਯੋਗ ਵਰਗੇ ਕਈ ਜਿਹੜੇ ਖੇਤਰ ਸਨ ਉਹਨਾਂ 'ਚ ਉਹਨਾਂ ਨੇ ਕੰਮ ਕੀਤਾ, ਅਤੇ ਲੋਕਾਂ ਦੀ ਭਲਾਈ ਲਈ ਉਹਨਾਂ ਨੇ ਬਹੁਤ ਜ਼ਿਆਦਾ ਦੋਸਤੋ ਜਿਹੜਾ ਹੈ ਨਾ ਉਹ ਯੋਗਦਾਨ ਦਿੱਤਾ। ਫਿਰ ਸਾਲ 1974 'ਚ ਦੱਸਿਆ ਜਾਂਦਾ ਕਿ ਉਹ ਭਾਰਤ ਦੇ 5ਵੇਂ ਰਾਸ਼ਟਰਪਤੀ ਬਣੇ, ਅਤੇ ਆਪਣੀ ਸਾਦਗੀ, ਇਮਾਨਦਾਰੀ ਅਤੇ ਲੋਕਾਂ ਨਾਲ ਜੁੜੇ ਸੁਭਾਅ ਕਰਕੇ ਉਹ ਜਾਣੇ ਗਏ। ਦੋਸਤੋ, 11 ਫਰਵਰੀ ਸੰਨ 1977 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ, ਪਰ ਉਹਨਾਂ ਦੀ ਸੇਵਾ ਯੋਗਦਾਨ ਅੱਜ ਵੀ ਯਾਦ ਕੀਤੀ ਜਾਂਦੀ ਹੈ। ਐਸੇ ਮਹਾਨ ਲੋਕਾਂ ਦੀ ਜ਼ਿੰਦਗੀ ਦੋਸਤੋ ਸਾਨੂੰ ਇਹ ਸਿਖਾਉਂਦੀ ਹੈ ਕਿ ਸਿੱਖਿਆ, ਮਿਹਨਤ ਅਤੇ ਦੇਸ਼ ਪ੍ਰਤੀ ਸਮਰਪਣ ਨਾਲ ਇਨਸਾਨ ਬਹੁਤ ਵੱਡਾ ਬਦਲਾਵ ਲਿਆ ਸਕਦਾ ਹੈ। ਖਾਸ ਕਰਕੇ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ, ਉਹ ਉਹਨਾਂ ਲਈ ਇਹ ਬਹੁਤ ਵੱਡਾ ਸੁਨੇਹਾ ਹੈ ਕਿ ਆਪਣੀ ਜਿਹੜੀ ਕਾਬਲੀਅਤ ਹੈ, ਜਿਹੜੀ ਅਸੀਂ ਐਜੂਕੇਸ਼ਨ ਲੈ ਰਹੇ ਹਾਂ, ਜੋ ਕੁਛ ਅਸੀਂ ਪੜ੍ਹ ਰਹੇ ਹਾਂ, ਉਹ ਸਿਰਫ ਆਪਣੇ ਲਈ ਨਹੀਂ ਹੋਣੀ ਚਾਹੀਦੀ, ਸਮਾਜ ਅਤੇ ਦੇਸ਼ ਲਈ ਵੀ ਉਸਨੂੰ ਸਾਨੂੰ ਵਰਤਣਾ ਚਾਹੀਦਾ ਹੈ। ਅਤੇ ਹੁਣ ਦੋਸਤੋ, ਇਸੇ ਸੋਹਣੀ ਗੱਲ ਦੇ ਨਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਅੱਗੇ ਵਧਦੇ ਹਾਂ, ਅਤੇ ਸੁਣਦੇ ਹਾਂ ਇੱਕ ਹੋਰ ਸੋਹਣਾ ਜਿਹਾ ਗੀਤ ਜਿਹੜਾ ਸਾਡੇ ਸਾਰੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਐਨਰਜਾਈਜ਼ ਕਰੇਗਾ, ਮੋਰਨਿੰਗ ਦੇ ਵਿੱਚ ਪੋਜ਼ਿਟਿਵ ਕਰੇਗਾ। ਤੁਸੀਂ ਜੁੜੇ ਰਹਿਣਾ ਆਪਣੀ ਆਕਾਸ਼ਵਾਣੀ ਰੇਡੀਓ 'ਤੇ, ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਲਹਾਲ ਸੁਖਵਿੰਦਰ ਦੀ ਆਵਾਜ਼ ਸੁਣੋਏਗੀ।

ਸੁਖਵਿੰਦਰ ਦੀ ਆਵਾਜ਼ 'ਚ ਤੁਸੀਂ ਗੀਤ ਸੁਣ ਰਹੇ ਸੀ ਫਿਲਮ ਸਲਮ ਡੋਗ ਮਿਲੀਨੀਅਰ 'ਚੋਂ। ਦੋਸਤੋ, ਜਿਵੇਂ ਅਸੀਂ ਗੱਲ ਕਰ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ 'ਚ, ਕਿ ਇਤਿਹਾਸ ਦੀ ਹਰ ਤਾਰੀਖ ਜਿਹੜੀ ਹੈ ਨਾ, ਉਹ ਆਪਣੇ ਨਾਲ ਕੋਈ ਨਾ ਕੋਈ ਕਹਾਣੀ, ਕੋਈ ਯਾਦ ਅਤੇ ਕੋਈ ਇਹੋ ਜਿਹਾ ਨਾਮ ਲੈ ਕੇ ਆਉਂਦੀ ਹੈ ਜਿਸਨੇ ਆਪਣੇ ਕੰਮ ਨਾਲ ਲੋਕਾਂ ਦੀ ਦਿਲਾਂ 'ਚ ਥਾਂ ਬਣਾਈ ਹੋਵੇ। ਅਤੇ ਅੱਜ ਦਾ ਦਿਨ ਇੱਕ ਹੋਰ ਵਜ੍ਹਾ ਕਰਕੇ ਵੀ ਖਾਸ ਮੰਨਿਆ ਜਾਂਦਾ ਦੋਸਤੋ, ਕਿਉਂਕਿ ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੀ ਪ੍ਰਸਿੱਧ ਲੇਖਕ ਆਰ ਕੇ

ਸੋਹਣੀ ਸਵੇਰ, ਜ਼ਿੰਦਗੀ ਦੀਆਂ ਇਹਨਾਂ ਸੋਹਣੀਆਂ ਗੱਲਾਂ ਦੇ ਨਾਲ ਨਾਲ ਮੌਸਮ ਵੀ ਅੱਜ ਕੱਲ੍ਹ ਜਿਹੜਾ ਨਾ ਦੋਸਤੋ ਕਾਫੀ ਰੰਗ ਬਦਲ ਰਿਹਾ। ਕਦੇ ਧੁੱਪ ਹੈ, ਕਦੇ ਬਾਰਿਸ਼ ਹੈ, ਕਦੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ, ਕਦੇ ਤੇਜ਼ ਹਵਾਵਾਂ ਚੱਲਣ ਲੱਗ ਪੈਂਦੀਆਂ ਨੇ। ਮੌਸਮ ਵੀ ਜਿਵੇਂ ਹਰ ਦਿਨ ਕੋਈ ਨਾ ਕੋਈ ਨਵਾਂ ਮੂਡ ਲੈ ਕੇ ਆ ਰਿਹਾ, ਇੰਝ ਲੱਗ ਰਿਹਾ। ਅਤੇ ਸੱਚ ਦੱਸੀਏ, ਸਵੇਰ ਦੀ ਚਾਹ ਹੋਵੇ ਅਤੇ ਨਾਲ ਜੇਕਰ ਸੋਹਣਾ ਜਿਹਾ ਮੌਸਮ ਹੋ ਜਾਵੇ ਤਾਂ ਫਿਰ ਦਿਨ ਦੀ ਸ਼ੁਰੂਆਤ ਜਿਹੜੀ ਹੈ ਨਾ ਹੋਰ ਵਧੀਆ ਲੱਗਣ ਲੱਗ ਪੈਂਦੀ ਹੈ। ਲੇਕਿਨ ਮੌਸਮ ਵਿਭਾਗ ਕੀ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਹੁਣ ਮੌਸਮ ਕਿਵੇਂ ਦਾ ਰਹੇਗਾ, ਤਾਪਮਾਨ ਵਧੇਗਾ ਜਾਂ ਫਿਰ ਇੱਕ ਵਾਰ ਫਿਰ ਤੋਂ ਬਾਰਿਸ਼ ਹੋਵੇਗੀ, ਇਸ ਬਾਰੇ ਜਾਣਕਾਰੀ ਹੁਣ ਤੁਹਾਨੂੰ ਦੇਣ ਜਾ ਰਿਹਾ ਦੋਸਤੋ। ਫਿਲਹਾਲ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ IMD ਵੱਲੋਂ, ਕਿਹਾ ਜਾ ਰਿਹਾ ਕਿ ਪੰਜਾਬ ਦੇ 3 ਜ਼ਿਲ੍ਹਿਆਂ 'ਚ ਬਾਰਿਸ਼ ਅਤੇ ਆਂਧੀ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ। ਅਤੇ ਰਾਤ ਤੋਂ ਬਾਅਦ ਜਿਹੜਾ ਨਾ ਫਿਰ ਪਾਰਾ ਵਧੇਗਾ ਜੀ, ਅਤੇ ਗਰਮੀ ਦਾ ਜਿਹੜਾ ਅਹਿਸਾਸ ਹੈ, ਕਿਉਂਕਿ ਕਹਿ ਰਹੇ ਸੀ ਲੋਕ ਅਕਸਰ, ਤੁਸੀਂ ਵੀ ਗੱਲਬਾਤ ਜਿਹੜੀ ਹੈ ਆਪਣੇ ਆਸ ਪਾਸ ਦੇ ਲੋਕਾਂ ਨਾਲ ਕਰ ਰਹੇ ਹੋਵੋਗੇ ਕਿ ਮੌਸਮ ਇਸ ਵਾਰ ਬੜਾ ਜਿਹੜਾ ਨਾ ਉਹ ਕਨਫਿਊਜ਼ ਕਰ ਰਿਹਾ ਸਾਨੂੰ ਕਿ ਕਦੇ ਗਰਮੀ ਹੋ ਰਹੀ ਹੈ, ਕਦੇ ਬਾਰਿਸ਼ ਹੋ ਜਾਂਦੀ ਹੈ। ਅਤੇ ਬਾਰਿਸ਼ ਵੀ ਇੰਝ ਹੈ ਜੀ ਕਿ ਕਿਤੇ ਮੋਗਾ 'ਚ ਬੀਤੇ ਦਿਨਾਂ ਜਿਹੜੀ ਬਾਰਿਸ਼ ਹੋਈ ਹੈ ਉਹਦੇ ਕਰਕੇ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋਇਆ, ਪਰ ਬਾਕੀ ਜਿਹੜੇ ਕਈ ਜ਼ਿਲ੍ਹੇ ਸੀ ਉੱਥੇ ਬਾਰਿਸ਼ ਹੀ ਨਹੀਂ ਹੋਈ। ਅਤੇ ਮੌਸਮ ਜਿਹੜਾ ਨਾ ਉਹ ਕਿਤੇ ਕਿਤੇ ਕਾਫੀ ਜ਼ਿਆਦਾ ਮਿਹਰਬਾਨ ਹੋ ਰਿਹਾ, ਪਰ ਕਿਤੇ ਕਿਤੇ ਗਰਮੀ ਦਾ ਅਹਿਸਾਸ ਲੋਕਾਂ ਨੂੰ ਹੋ ਰਿਹਾ। ਅਤੇ ਪੰਜਾਬ ਅਤੇ ਚੰਡੀਗੜ੍ਹ 'ਚ ਹੁਣ ਜਿਹੜੀ ਗਰਮੀ ਹੈ ਨਾ, ਕਿਹਾ ਜਾ ਰਿਹਾ ਕਿ ਇੱਕ ਵਾਰ ਫਿਰ ਤੋਂ ਵਧੇਗੀ। ਅਤੇ ਜਿਹੜਾ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਹੈਗਾ ਜੀ, ਉਹਦੇ ਮੁਤਾਬਕ ਕਿਹਾ ਜਾ ਰਿਹਾ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਜਿਹੜੇ ਲੱਗੇ ਜਿਹੜੇ ਇਲਾਕੇ ਨੇ ਜਿਨ੍ਹਾਂ 'ਚ ਜ਼ਿਲ੍ਹੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਹੈ, ਉੱਥੇ ਅੱਜ ਬਾਰਿਸ਼ ਦੇ ਆਸਾਰ ਕਿਤੇ ਨਾ ਕਿਤੇ ਜਤਾਏ ਜਾ ਰਹੇ ਨੇ। ਪਰ ਹੁਣ ਅੱਗੋਂ ਤਾਪਮਾਨ ਦੋਸਤੋ ਵਧੇਗਾ ਅਤੇ ਉਸ ਤੋਂ ਬਾਅਦ ਫਿਰ ਕਾਫੀ ਜ਼ਿਆਦਾ ਗਰਮੀ ਜਿਹੜੀ ਹੈ ਕਿਹਾ ਜਾ ਰਿਹਾ, ਟੈਂਪਰੇਚਰ 'ਚ ਜਦੋਂ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਵੇਗਾ। ਅਤੇ ਰੁੱਤਾਂ ਜਿਹੜੀਆਂ ਨੇ ਦੋਸਤੋ, ਹਰ ਰੁੱਤ ਜਿਹੜੀ ਹੈ ਉਹ ਸਾਨੂੰ ਅਸੀਂ ਉਹਨੂੰ ਇੰਜੋਏ ਕਰਨਾ ਹੈ, ਪਰ ਕਿਵੇਂ ਕਰਨਾ ਹੈ, ਉਹਦੇ ਲਈ ਕਿਵੇਂ ਇਸ ਮੌਸਮ 'ਚ ਅਸੀਂ ਆਪਣੀ ਦੇਖਭਾਲ ਕਰਨੀ ਹੈ ਅਤੇ ਕਿਵੇਂ ਇਸ ਮੌਸਮ ਨੂੰ ਵੀ ਇੰਜੋਏ ਕਰਨਾ ਹੈ, ਇਸ ਬਾਰੇ ਵੀ ਅਸੀਂ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਮੌਸਮ ਜਿਹੜਾ ਹੁਣ ਅੱਗੋਂ ਇੱਕ ਵਾਰ ਫਿਰ ਤੋਂ ਟੈਂਪਰੇਚਰ ਵਧੇਗਾ ਅਤੇ ਕਈ ਸਾਰੀਆਂ ਸਾਵਧਾਨੀਆਂ ਅਸੀਂ ਉਹਦੇ ਨਾਲ ਵਰਤਣੀਆਂ ਨੇ, ਉਸ ਬਾਰੇ ਵੀ ਜਾਣਕਾਰੀ ਤੁਹਾਨੂੰ ਪ੍ਰੋਗਰਾਮ ਸੋਹਣੀ ਸਵੇਰ ਰਾਹੀਂ ਅਸੀਂ ਦੇਵਾਂਗੇ। ਲੇਕਿਨ ਫਿਲਹਾਲ ਹੁਣ ਉਦਿਤ ਨਾਰਾਇਣ, ਸੁਨਿਧੀ ਚੌਹਾਨ ਅਤੇ ਨੇਹਰਾ ਜੋਸ਼ੀ ਦੀ ਆਵਾਜ਼ 'ਚ ਬਹੁਤ ਸੋਹਣਾ ਜਿਹਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਆਈ ਥਿੰਕ ਤੁਸੀਂ ਰਿਲੇਟ ਕਰ ਪਾਓਗੇ ਇਸ ਗੀਤ ਨੂੰ ਆਪਣੀ ਲਾਈਫ ਦੇ ਨਾਲ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਨਾਲ ਨਾਲ ਰੇਡੀਓ ਸੁਣ ਰਹੇ ਨੇ, ਨਾਲ ਨਾਲ ਆਪਣੇ ਕੰਮ ਕਾਜ ਲਈ ਤਿਆਰ ਹੋ ਰਹੇ ਨੇ, ਅਤੇ ਆਈ ਥਿੰਕ ਤੁਸੀਂ ਇਹ ਰਿਲੇਟ ਕਰੋਗੇ ਇਸ ਗੀਤ ਨੂੰ। ਫਿਲਹਾਲ ਇੰਜੋਏ ਕਰੋ ਜੀ, ਇਹ ਬਹੁਤ ਸੋਹਣਾ ਜਿਹਾ ਗੀਤ।

ਲਾਈਫ ਸਟਾਈਲ ਦੀ ਜਿਹੜੀਆਂ ਸਾਡੀਆਂ ਛੋਟੀ ਛੋਟੀਆਂ ਗਲਤੀਆਂ ਨੇ, ਸਾਡੇ ਜਿਹੜਾ ਪਾਚਨ ਤੰਤਰ ਹੈ ਉਹਦੀ ਕੰਮ ਕਰਨ ਦੀ ਜਿਹੜੀ ਸ਼ਮਤਾ ਉਹਨੂੰ ਪ੍ਰਭਾਵਿਤ ਕਰਦੀਆਂ ਨੇ, ਅਤੇ ਇਹਦੇ ਲਈ ਜਿਹੜੀ ਸਾਡੀ ਫੂਡ ਚੋਇਸ ਹੈ ਉਹ ਸਹੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਜੇਕਰ ਅਸੀਂ ਗੱਲ ਕਰੀਏ ਕਿ ਕਿਉਂ ਕਮਜ਼ੋਰ ਹੋ ਜਾਂਦਾ ਡਾਈਜੈਸ਼ਨ ਗਰਮੀਆਂ ਦੇ ਵਿੱਚ, ਹੀਟ ਸਟ੍ਰੈਸ ਬਹੁਤ ਜ਼ਿਆਦਾ ਕਈ ਵਾਰੀ ਬੋਡੀ ਟੈਂਪਰੇਚਰ ਜਿਹੜਾ ਉਹ ਵੱਧਦਾ ਹੈ ਉਹਦੇ ਵਜ੍ਹਾ ਦੇ ਨਾਲ ਜਿਹੜਾ ਹੈ ਉਹ ਸਭ ਤੋਂ ਵੱਡਾ ਮੇਜਰ ਰੀਜ਼ਨ ਹੈ, ਅਤੇ ਕਿ ਡਾਈਜੈਸ਼ਨ ਜਿਹੜਾ ਉਹਦੇ 'ਚ ਇਸ਼ੂਜ਼ ਹੁੰਦੇ ਨੇ। ਨਾਲ ਦੇ ਨਾਲ ਜਿਹੜੇ ਸਾਡਾ ਬੋਡੀ ਉਹਦੇ 'ਚ ਫਲਿਊਡ ਜਦੋਂ ਘੱਟ ਜਾਂਦਾ ਹੈ ਅਤੇ ਜਿਹੜਾ ਡਾਈਜੈਸ਼ਨ ਹੈ ਨਾ ਉਹਦੇ ਕਰਕੇ ਸਲੋਅ ਹੋ ਜਾਂਦਾ ਹੈ। ਬਲੱਡ ਸਪਲਾਈ ਵੀ ਬਹੁਤ ਵੱਡਾ ਰੀਜ਼ਨ ਮੰਨਿਆ ਜਾਂਦਾ ਦੋਸਤੋ, ਕਿ ਜਦੋਂ ਸਾਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਉਦੋਂ ਸਾਡਾ ਬਲੱਡ ਫਲੋ ਜਿਹੜਾ ਹੈ ਉਹ ਸਕਿਨ ਵੱਲ ਜਿਹੜਾ ਹੈ ਉਹ ਵੱਧ ਜਾਂਦਾ ਹੈ, ਅਤੇ ਜਿਹੜੇ ਸਾਡੇ ਸਾਡੀ ਬੋਡੀ ਨੂੰ ਜਿਹੜਾ ਸਪੋਰਟ ਸਿਸਟਮ ਹੈ ਉਹ ਕਿਤੇ ਨਾ ਕਿਤੇ ਅਫੈਕਟ ਹੋ ਜਾਂਦਾ ਹੈ। ਜਿਹੜੇ ਐਨਜ਼ਾਈਮਸ ਨੇ ਸਾਡੀ ਬੋਡੀ 'ਚ ਡਾਈਜੈਸਟਿਵ ਐਨਜ਼ਾਈਮਸ ਨੇ ਉਹ ਘੱਟ ਜਾਂਦੇ ਨੇ, ਅਤੇ ਜਿਹਦੇ ਕਰਕੇ ਸਾਡਾ ਜੋ ਵੀ ਕੁਝ ਅਸੀਂ ਖਾਂਦੇ ਹਾਂ ਉਹਨੂੰ ਡਾਈਜੈਸਟ ਕਰਨਾ ਜਿਹੜਾ ਹੈ ਉਹ ਸਲੋਅ ਹੋ ਜਾਂਦਾ ਹੈ। ਸਲੋਅ ਮੈਟਾਬੋਲਿਜ਼ਮ ਹੋ ਜਾਂਦਾ ਹੈ, ਜਿਹੜਾ ਪ੍ਰੋਸੈਸਿੰਗ ਸਪੀਡ ਹੈ ਦੋਸਤੋ ਉਹ ਸਲੋਅ ਹੋ ਜਾਂਦੀ ਹੈ, ਜਿਹਦੇ ਕਰਕੇ ਆਪਾਂ 'ਚ ਭਾਰੀਪਨ ਦੀ ਜਿਹੜੀ ਸਮੱਸਿਆਵਾਂ ਨੇ ਉਹ ਗਰਮੀ ਦੇ ਵਜ੍ਹਾ ਜਿਹੜਾ ਮੌਸਮ ਹੈ ਉਹਦੇ 'ਚ ਵੱਧ ਜਾਂਦੀਆਂ ਨੇ। ਅਤੇ ਜਿਹੜੀ ਪ੍ਰੋਬਲਮਸ ਨੇ ਜਿਹਦੇ ਵਿੱਚ ਐਸੀਡਿਟੀ ਹੈ, ਹਾਰਟ ਬਰਨ ਹੈ, ਡਾਇਰੀਆ ਹੈ, ਫੂਡ ਪੋਇਜ਼ਨਿੰਗ ਹੈ, ਗੈਸ ਹੈ, ਬਲੋਟਿੰਗ ਹੈ, ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਨੇ ਜਿਹਦੇ ਨਾਲ ਲੋਕ ਗਰਮੀ ਦੇ ਵਿੱਚ ਜਿਹੜਾ ਹੈ ਉਹ ਝੂਝ ਰਹੇ ਹੁੰਦੇ ਨੇ। ਅਤੇ ਨਾਲ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਕਿਹੜੇ ਲੋਕ ਜਿਹੜੇ ਨੇ ਸਭ ਤੋਂ ਜ਼ਿਆਦਾ ਅਫੈਕਟਡ ਹੁੰਦੇ ਨੇ, ਜਿਨ੍ਹਾਂ ਦੀ ਇਮਿਊਨਿਟੀ ਦੋਸਤੋ ਕਮਜ਼ੋਰ ਹੁੰਦੀ ਹੈ, ਜਿਨ੍ਹਾਂ ਨੂੰ ਜਿਨ੍ਹਾਂ ਦੇ ਗੱਟ ਇਨਫੈਕਸ਼ਨ ਹੁੰਦਾ ਹੈ, ਜਿਹੜੇ ਪਾਣੀ ਘੱਟ ਪੀਂਦੇ ਨੇ, ਜੰਕ ਫੂਡ ਬਹੁਤ ਜ਼ਿਆਦਾ ਖਾਂਦੇ ਨੇ, ਜਿਹੜੇ ਤਲੀਆਂ ਚੀਜ਼ਾਂ ਨੇ ਉਹ ਬਹੁਤ ਖਾਂਦੇ ਨੇ, ਜਾਂ ਫਿਰ ਜਿਹੜੇ ਲੋਕ ਆਊਟਡੋਰ ਵਰਕ ਕਰਦੇ ਨੇ, ਅਤੇ ਨਾਲ ਦੇ ਨਾਲ ਇਰੀਟੇਬਲ ਬੋਵਲ ਸਿੰਡਰੋਮ ਜਿਨ੍ਹਾਂ ਨੂੰ ਹੈਗਾ ਉਹ ਲੋਕ ਇਹਦੇ ਸ਼ਿਕਾਰ ਹੋ ਜਾਂਦੇ ਨੇ, ਜਾਂ ਫਿਰ ਕਈ ਲੋਕ ਉਹਨਾਂ ਨੂੰ ਵੀ ਪ੍ਰੋਬਲਮਸ ਆਉਂਦੀਆਂ ਨੇ ਜਿਹੜੇ ਮੈਡੀਕੇਟਡ ਹੁੰਦੇ, ਜਿਹੜੇ ਮੈਡੀਕੇਸ਼ਨ ਜਿਨ੍ਹਾਂ ਦੀ ਚੱਲ ਰਹੀ ਹੁੰਦੀ ਹੈ। ਅਤੇ ਕੀ ਹੁਣ ਇਹਦੇ ਨਾਲ ਆਪਾਂ ਦੇਖੀਏ ਤਾਂ ਗਰਮੀ ਦੇ ਵਿੱਚ ਕਿਹੜੀ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਨੇ ਅਵੋਇਡ ਕੀਤੀਆਂ ਜਾਣ ਤਾਂ ਕਿ ਸਾਨੂੰ ਸਾਡੇ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਠੀਕ ਰਹੇ, ਡਾਈਜੈਸ਼ਨ ਸਾਡਾ ਠੀਕ ਰਹੇ। ਜਿਵੇਂ ਕਿ ਡੀਪ ਫਰਾਈ ਸਨੈਕਸ ਨੇ ਦੋਸਤੋ, ਉਹਨਾਂ ਨੂੰ ਬਿਲਕੁਲ ਮਨਾ ਕਰ ਦਿਉ, ਮਸਾਲੇਦਾਰ ਖਾਣਾ ਜੇਕਰ ਤੁਹਾਨੂੰ ਪ੍ਰੋਬਲਮ ਹੋ ਰਹੀ ਤਾਂ ਮਸਾਲੇਦਾਰ ਖਾਣਾ ਨਾ ਖਾਓ, ਸਟਰੀਟ ਫੂਡ, ਜੰਕ ਫੂਡ ਵੀ ਅਵੋਇਡ ਕਰੋ, ਕਾਰਬੋਨੇਟਿਡ ਜਿਹੜੀ ਸ਼ੂਗਰ ਡਰਿੰਕਸ ਹੁੰਦੀਆਂ ਨੇ ਉਹ ਵੀ ਮਨਾ ਕਰੋ, ਕੈਫੀਨ ਡਰਿੰਕਸ ਨਹੀਂ ਲੈਣੀਆਂ, ਐਨਰਜੀ ਡਰਿੰਕਸ ਵੀ ਨਹੀਂ ਲੈਣੀਆਂ, ਕਿਹਾ ਜਾਂਦਾ ਕਿ ਪੈਕੇਜਡ ਜਿਹੜੇ ਜੰਕ ਫੂਡ ਹੁੰਦੇ ਨੇ ਉਹ ਵੀ ਅਵੋਇਡ ਕੀਤੇ ਜਾਣ। ਅਤੇ ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਕਿ ਗਰਮੀਆਂ 'ਚ ਜਿਹੜਾ ਪਾਚਨ ਜੇਕਰ ਉਹਨੂੰ ਤੁਸੀਂ ਸਹੀ ਰੱਖਣਾ ਤਾਂ ਕਿਹੜੀਆਂ ਚੀਜ਼ਾਂ ਖਾਧੀਆਂ ਜਾਣ, ਤਰਬੂਜ ਹੈ ਜੀ, ਖਰਬੂਜਾ ਹੈ ਸਾਡੇ ਕੋਲ, ਪਪੀਤਾ ਹੈ ਸਾਡੇ ਕੋਲ, ਨੈਚੁਰਲ ਚੀਜ਼ਾਂ ਨੇ ਜਿਹੜੀਆਂ ਅਸੀਂ ਖਾ ਕੇ ਤੰਦਰੁਸਤ ਰਹਿ ਸਕਦੇ ਹਾਂ, ਲੌਕੀ ਹੈ ਜੀ, ਤੋਰੀ ਦੀ ਸਬਜ਼ੀ ਹੈ, ਕੱਦੂ ਹੈ, ਖੀਰਾ, ਬਹੁਤ ਕੁਝ ਅਜਿਹਾ ਹੈ, ਦਹੀਂ ਆਪਾਂ ਲੈ ਸਕਦੇ ਹਾਂ, ਗੁੜ, ਉਹਦੇ 'ਚ ਬੈਕਟੀਰੀਆ ਹੁੰਦੇ ਨੇ ਜਿਹਦੇ ਕਰਕੇ ਸਾਡਾ ਪੇਟ ਜਿਹੜਾ ਉਹ ਬਿਲਕੁਲ ਸਹੀ ਰਹਿੰਦਾ ਹੈ, ਲੱਸੀ ਪੀ ਸਕਦੇ ਹਾਂ, ਨਾਰੀਅਲ ਪਾਣੀ ਹੈ ਜੀ ਸਾਡੇ ਕੋਲ, ਔਰ ਸਭ ਤੋਂ ਵਧੀਆ ਪੁਦੀਨਾ ਹੈ, ਸੌਂਫ ਹੈ, ਨਿੰਬੂ ਪਾਣੀ ਹੈ, ਬਹੁਤ ਸਾਰੀਆਂ ਅਜਿਹਾ ਨੈਚੁਰਲੀ ਜਿਹੜੀਆਂ ਚੀਜ਼ਾਂ ਨੇ ਸਾਡੇ ਕੋਲ ਹੈਗੀਆਂ ਨੇ, ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਦਾ ਸੇਵਨ ਕਰੀਏ, ਸੋ ਦੈਟ ਸਾਡੀ ਜਿਹੜੀ ਬੋਡੀ ਹੈ ਉਹ ਬਿਲਕੁਲ ਠੀਕ ਰਹੇ, ਤੰਦਰੁਸਤ ਰਹੇ ਸਾਡੀ ਸਿਹਤ। ਅਤੇ ਜੇਕਰ ਅਸੀਂ ਠੀਕ ਹਾਂ ਨਾ ਸਾਡੀ ਸਿਹਤ ਠੀਕ ਹੈ ਤਾਂ ਫਿਰ ਸਭ ਕੁਝ ਠੀਕ ਹੈ ਦੋਸਤੋ। ਪ੍ਰੋਗਰਾਮ ਸੋਹਣੀ ਸਵੇਰ 'ਚ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਲੇਕਿਨ ਫਿਲਹਾਲ ਮਹਾਲਕਸ਼ਮੀ ਅਯਰ ਹਾਰਟ ਕਾਰਡ ਅਤੇ ਜੱਸੀ ਦੀ ਆਵਾਜ਼, ਤੁਸੀਂ ਇੰਜੋਏ ਕਰੋ ਪਹਿਲਾਂ ਇਹ ਗੀਤ। This is something

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 meters, ਯਾਨੀ 873 kHz, DRM 864 kHz, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ। 7:30 ਵਜੇ ਤੁਸੀਂ ਸੁਣੋਗੇ ਮੋਰਨਿੰਗ ਨਿਊਜ਼, 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।

ਆਲ ਇੰਡੀਆ ਐਨ ਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਅੱਜ ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਲੋਕ ਨਿਵਾਸ ਵਿਖੇ ਹੋਣ ਵਾਲੇ ਸਾਦੇ ਸਮਾਰੋਹ ਵਿੱਚ ਪੁਦੂਚੇਰੀ ਦੇ ਉਪ ਰਾਜਪਾਲ ਕੇ ਕਲਾਸਨਾਥਨ ਸ੍ਰੀ ਰੰਗਾਸਾਮੀ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। 76 ਸਾਲਾ ਐਨ ਰੰਗਾਸਾਮੀ ਦਾ ਮੁੱਖ ਮੰਤਰੀ ਵਜੋਂ ਇਹ 5ਵਾਂ ਕਾਰਜਕਾਲ ਹੋਏਗਾ। ਸਮਾਰੋਹ ਵਿੱਚ ਮੁੱਖ ਮੰਤਰੀ ਦੇ ਨਾਲ ਕਈ ਹੋਰ ਮੰਤਰੀ ਵੀ ਸਹੁੰ ਚੁੱਕਣਗੇ। ਸੀਬੀਆਈ ਨੇ ਕਥਿਤ ਨੀਟ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਸ਼ੁਭਮ ਖੈਰਨਾਰ ਨੂੰ ਹਿਰਾਸਤ ਵਿੱਚ ਲਿਆ ਹੈ। ਨਾਸਿਕ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਾਜਸਥਾਨ ਪੁਲਿਸ ਦੀ ਬੇਨਤੀ 'ਤੇ ਅਗਰ ਮਹਾਰਾਸ਼ਟਰ ਦੇ ਨਾਸਿਕ ਤੋਂ ਸ਼ੁਭਮ ਨੂੰ ਹਿਰਾਸਤ ਵਿੱਚ ਲਿਆ। ਇਸ ਮਹੀਨੇ ਦੀ 3 ਤਰੀਕ ਨੂੰ ਹੋਈ ਨੀਟ UG 2026 ਦੀ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਦਰਮਿਆਨ ਕੱਲ੍ਹ ਰੱਦ ਕਰ ਦਿੱਤੀ ਗਈ ਸੀ। ਸਰਕਾਰ ਨੇ CBI ਨੂੰ ਬੇਨੀਮੀਆਂ ਦੀ ਵਿਆਪਕ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਤੋਂ ਪਹਿਲਾਂ ਰਾਜਸਥਾਨ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਗਰੁੱਪ SOG ਨੇ ਇੱਕ ਸ਼ੱਕੀ ਨੈਟਵਰਕ ਅਤੇ ਵਿੱਤੀ ਲੈਣ ਦੇਣ ਦੀ ਜਾਂਚ ਕਰਦੇ ਹੋਏ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਕੱਲ੍ਹ SOG ਨੇ ਕਥਿਤ ਮਾਸਟਰਮਾਈਂਡ ਮਨੀਸ਼ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਸੀ।

ਸਰਕਾਰ ਨੇ ਸੀਬੀਆਈ ਨੂੰ ਬੇਨਿਯਮੀਆਂ ਦੀ ਵਿਆਪਕ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਤੋਂ ਪਹਿਲਾਂ ਰਾਜਸਥਾਨ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਗਰੁੱਪ SOG ਨੇ ਇੱਕ ਸ਼ੱਕੀ ਨੈਟਵਰਕ ਅਤੇ ਵਿੱਤੀ ਲੈਣ ਦੇਣ ਦੀ ਜਾਂਚ ਕਰਦੇ ਹੋਏ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਕੱਲ੍ਹ SOG ਨੇ ਕਥਿਤ ਮਾਸਟਰਮਾਈਂਡ ਮਨੀਸ਼ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਮਹੀਨੇ ਦੀ 7 ਤਰੀਕ ਨੂੰ ਸੀਕਰ ਦੇ ਕਰੀਅਰ ਕੌਂਸਲਰ ਰਾਕੇਸ਼ ਕੁਮਾਰ ਸਮੇਤ 5 ਲੋਕਾਂ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੇ ਦਿਨ 4 ਨੀਟ ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੈਪੁਰ ਵਿੱਚ CBI ਦੀ ਇੱਕ ਟੀਮ ਨੇ ਨੀਟ ਪੇਪਰ ਲੀਕ ਮਾਮਲੇ ਦੇ ਸੰਬੰਧ ਵਿੱਚ ਰਾਜਸਥਾਨ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਗਰੁੱਪ ਵੱਲੋਂ ਹਿਰਾਸਤ ਵਿੱਚ ਲਏ ਗਏ ਲਗਭਗ 2 ਦਰਜਨ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। SOG ਅਧਿਕਾਰੀ ਅਨੁਸਾਰ ਕਈ ਲੋਕਾਂ ਨੇ ਕਥਿਤ ਤੌਰ 'ਤੇ ਗੈਸ ਪੇਪਰ ਵੇਚਿਆ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਨੀਟ ਪ੍ਰੀਖਿਆ ਵਿੱਚ ਪੁੱਛੇ ਗਏ ਸਨ। ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਅੱਜ ਰਾਜ ਭਰ ਦੇ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੀ ਜਾਟ ਤਹਿਸੀਲ ਵਿੱਚ ਕੱਲ੍ਹ ਇੱਕ ਧਾਰਮਿਕ ਸਮਾਰੋਹ ਦੌਰਾਨ ਭਾਰੀ ਮੀਂਹ ਅਤੇ ਹਨੇਰੀ ਕਾਰਨ ਕੰਧ ਡਿੱਗਣ ਮਗਰੋਂ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਲਗਭਗ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਾਟ ਅਤੇ ਸਾਂਗਲੀ ਦੇ ਸਿਵਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਇਸ ਘਟਨਾ ਵਿੱਚ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਸੰਵੇਦਨਾ ਪੀੜਿਤ ਪਰਿਵਾਰਾਂ ਦੇ ਨਾਲ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ, ਜੋ ਅੱਜ ਤੋਂ ਲਾਗੂ ਹੋ ਗਿਆ ਹੈ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਨੇ ਅਤੇ ਚਾਂਦੀ 'ਤੇ 5% ਅਤੇ ਪਲੈਟੀਨਮ 'ਤੇ 5.4% ਦਰਾਮਦੀ ਡਿਊਟੀ ਲਾਈ ਜਾਏਗੀ। ਇਸ ਤੋਂ ਇਲਾਵਾ ਕੀਮਤੀ ਧਾਤਾਂ ਵਿੱਚ ਵਰਤੇ ਜਾਣ ਵਾਲੇ ਉਤਪ੍ਰੇਰਕ 'ਤੇ 4.35% ਦਰਾਮਦੀ ਡਿਊਟੀ ਲਾਈ ਜਾਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਲੋਕਾਂ ਨੂੰ ਸੋਨਾ ਖਰੀਦਣ ਤੋਂ ਬਚਣ ਦੀ ਅਪੀਲ ਕੀਤੀ ਸੀ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਨੇ ਪੱਛਮੀ ਏਸ਼ੀਆ ਸੰਕਟ ਕਾਰਨ ਊਰਜਾ ਸਪਲਾਈ ਵਿੱਚ ਆਈਆਂ ਰੁਕਾਵਟਾਂ ਨੂੰ ਅਸਰਦਾਰ ਢੰਗ ਨਾਲ ਸੰਭਾਲਿਆ ਅਤੇ ਇਹ ਯਕੀਨੀ ਬਣਾਇਆ ਕਿ ਲੋਕਾਂ 'ਤੇ ਘੱਟੋ ਘੱਟ ਬੋਝ ਪਏ। CII ਸਾਲਾਨਾ ਕਾਨਫਰੰਸ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਭਾਰਤ ਨੇ ਘਰੇਲੂ ਉਤਪਾਦਨ ਨੂੰ 36,000 ਮੀਟਰਿਕ ਟਨ ਤੋਂ ਵਧਾ ਕੇ 54,000 ਮੀਟਰਿਕ ਟਨ ਕਰ ਦਿੱਤਾ, ਜੋ ਕਿ ਇੱਕ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਭਾਰਤੀ ਤੇਲ ਕੰਪਨੀਆਂ ਨੂੰ ਹਰ ਰੋਜ਼ ਲਗਭਗ 1,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਅਤੇ ਕੁੱਲ ਨੁਕਸਾਨ 1,98,000 ਕਰੋੜ ਤੱਕ ਪਹੁੰਚ ਗਿਆ ਹੈ। ਮੰਤਰੀ ਨੇ ਕਿਹਾ ਕਿ ਭਾਰਤ ਕੋਲ 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਦੀ LNG ਅਤੇ 45 ਦਿਨਾਂ ਦਾ LPG ਭੰਡਾਰ ਅਤੇ ਸਪਲਾਈ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਸਰਕਾਰ ਨੇ ਕੁੱਲ ਘਰੇਲੂ ਉਤਪਾਦ GDP ਦੇ ਸਾਲਾਨਾ ਅਤੇ ਚੌਥੀ ਤਿਮਾਹੀ ਲਈ ਅਨੁਮਾਨ ਜਾਰੀ ਕਰਨ ਦੀ ਤਰੀਕ ਵਿੱਚ ਸੋਧ ਕਰਦੇ ਹਰ ਸਾਲ ਮਈ ਦੇ ਆਖਰੀ ਕੰਮਕਾਜੀ ਦਿਨ ਤੋਂ ਬਦਲ ਕੇ 7 ਜੂਨ ਕਰ ਦਿੱਤੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਕਿਹਾ ਕਿ ਜੇਕਰ 7 ਜੂਨ ਨੂੰ ਛੁੱਟੀ ਹੋਏਗੀ ਤਾਂ ਅਸਥਾਈ ਅਨੁਮਾਨ ਪਿਛਲੇ ਕੰਮਕਾਜੀ ਦਿਨ ਨੂੰ ਜਾਰੀ ਕੀਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਇਹ ਬਦਲਾਅ ਅੰਕੜਿਆਂ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਭਾਰਤ ਕੱਲ੍ਹ ਤੋਂ ਸ਼ੁਰੂ ਹੋ ਰਹੀ 2 ਰੋਜ਼ਾ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾਕਟਰ SJ ਕਰਨਗੇ। ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਵਫਦ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਸਲਾਹ ਮਸ਼ਵਰਾ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ 3 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਉਹ ਕੱਲ੍ਹ ਤੋਂ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਇੱਕ ਸਿਖਰ ਮੀਟਿੰਗ ਕਰਨਗੇ। ਉਹ ਦੁਵੱਲੇ ਸਬੰਧਾਂ ਦੇ ਅਹਿਮ ਪਹਿਲੂਆਂ 'ਤੇ ਚਰਚਾ ਕਰਨਗੇ, ਜਿਸ ਵਿੱਚ ਵਪਾਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ। ਇਹ ਮੁਲਾਕਾਤ ਟਰੰਪ ਦੀ ਸ਼ੀ ਜਿਨਫਿੰਗ ਨਾਲ 7ਵੀਂ ਆਹਮੋ ਸਾਹਮਣੇ ਮੁਲਾਕਾਤ ਹੋਏਗੀ। ਭਾਰਤ ਵਿੱਚ ਇਸ ਹਫ਼ਤੇ ਦੱਖਣ ਪੱਛਮੀ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ ਆਉਣ ਲਈ ਹਾਲਾਤ ਅਨੁਕੂਲ ਹੁੰਦੇ ਜਾ ਰਹੇ ਨੇ। ਇਸ ਹਫ਼ਤੇ ਦੇ ਅੰਤ ਤੱਕ ਮਾਨਸੂਨ ਦੱਖਣੀ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਜਾਏਗਾ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਵਾਲਾ ਖੇਤਰ ਕੱਲ੍ਹ ਉਸੇ ਇਲਾਕੇ 'ਚ ਰਿਹਾ ਅਤੇ ਇਸ ਨਾਲ ਜੁੜਿਆ ਚੱਕਰਵਾਤ ਸਮੁੰਦਰ ਤਲ ਤੋਂ 4.5 ਕਿਲੋਮੀਟਰ ਉੱਪਰ ਫੈਲਿਆ ਹੋਇਆ ਹੈ। ਵਿਭਾਗ ਨੇ ਕਿਹਾ ਕਿ ਮੌਸਮ ਕਿ ਅਗਲੇ 24 ਘੰਟਿਆਂ ਵਿੱਚ ਇਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਦੱਖਣ ਪੱਛਮੀ

0: ਮਾਨਸੂਨ ਆਮ ਤੌਰ 'ਤੇ ਹਰ ਸਾਲ 1 ਜੂਨ ਦੇ ਆਸ ਪਾਸ ਕੇਰਲਾ ਵਿੱਚ ਸ਼ੁਰੂ ਹੁੰਦਾ ਹੈ। ਭਾਰਤ ਦੇ ਲਕਸ਼ੇ ਫੋਗਾਟ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਲਕਸ਼ੇ ਨੇ ਸੈਮੀਫਾਈਨਲ ਵਿੱਚ ਕੋਰੀਆ ਦੇ ਸਿਓਂਗਮਿਨ ਲੀ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਬਾਕੀ 4 ਭਾਰਤੀ ਮੁੱਕੇਬਾਜ਼ਾਂ ਨੂੰ ਕਾਂਸੀ ਦੇ ਧਮਕਿਆਂ ਨਾਲ ਸਬਰ ਕਰਨਾ ਪਿਆ। ਇਸ ਦੌਰਾਨ 8 ਭਾਰਤੀ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ 4 ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਆਈਪੀਐਲ ਕ੍ਰਿਕਟ ਵਿੱਚ ਬੀਤੀ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਚੋਟੀ 'ਤੇ ਪਹੁੰਚ ਗਈ ਹੈ। ਜਿੱਤ ਲਈ 169 ਦੌੜਾਂ 'ਤੇ ਟੀਚੇ ਦਾ ਪਿੱਛਾ ਕਰਦਿਆਂ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 14.5 ਓਵਰਾਂ ਵਿੱਚ 86 ਦੌੜਾਂ 'ਤੇ ਹੀ ਆਊਟ ਹੋ ਗਈ। ਗੁਜਰਾਤ ਟਾਈਟਨਸ ਵੱਲੋਂ ਕਗੀਸੋ ਰਬਾਡਾ ਅਤੇ ਜੈਸਨ ਹੋਲਡਰ ਨੇ 3-3 ਵਿਕਟਾਂ ਲਈਆਂ। ਰਬਾਡਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਅੱਜ ਰਾਏਪੁਰ ਵਿੱਚ ਸ਼ਾਮੀ 7:30 ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਟੀਵੀਕੇ ਸਰਕਾਰ ਨੂੰ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਰਾਜ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਆਲ ਇੰਡੀਆ NR ਕਾਂਗਰਸ ਨੇਤਾ ਐਨ ਰੰਗਾ ਸਵਾਮੀ ਅੱਜ ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਭਾਰਤ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਇਸੇ ਹਫ਼ਤੇ ਆਉਣ ਦੀ ਸੰਭਾਵਨਾ ਹੈ ਅਤੇ ਭਾਰਤ ਦਾ ਲਕਸ਼ੇ ਫੋਗਾਟ ਤਾਸ਼ਕੰਦ ਵਿੱਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬ ਦੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

0: ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: दादू एक केड़ा पौधा है?
2: टेंजरीन, बहुत मिठा हुंदा है, तोड़ी ना। हाँ, फ्री फॉरेन ट्रिप लिंक ते क्लिक करो, हुणे करदा।
1: दादू रुको, लिंक ते क्लिक ना करना।
2: क्यों?
1: ए SMS स्कैम है, क्लिक करोगे तो तुहाडे बैंक डिटेल्स होवणगे चोरी।
2: ओ थैंक्स गप्पू, बचा लिया। हाँ, आ ले तेरी समझदारी दा फल।
3: RBI कहंदा है स्मार्ट बनो, कूल रहो।
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ ਅਤੇ ਪੰਜਾਬੀ ਫਿਲਮ ਮਿਊਜ਼ਿਕ ਦੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਫਿਲਮ ਜਿੰਨੇ ਮੇਰਾ ਦਿਲ ਲੁੱਟਿਆ 'ਚ ਸੁਣਾਉਣ ਜਾ ਰਿਹਾ। ਲੋ ਜੀ ਇੰਜੋਏ ਕਰੋ, ਤੁਸੀਂ ਵੀ ਇਹ ਸੋਹਣਾ ਜਿਹਾ ਗੀਤ।

ਇਸ 'ਚ ਤੁਸੀਂ ਅੱਜ ਕਲਾਕਾਰ ਦਿਪਿਨ ਕੁਮਾਰ ਵੱਲੋਂ ਸ਼ਾਸਤਰੀ ਗਾਇਨ ਰਾਗ ਮੀਆਂ ਕੀ ਤੂੜੀ ਸੁਣੋਗੇ। ਇਸ 'ਚ ਉਹਨਾਂ ਨਾਲ ਤਬਲੇ 'ਤੇ ਸੰਗਤ ਕੀਤੀ ਹੈ ਪੰਡਿਤ ਕਾਲੇ ਰਾਮ ਜੀ ਨੇ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਹਾਰਮੋਨੀਅਮ 'ਤੇ ਰਾਕੇਸ਼ ਕੁਮਾਰ ਅਤੇ ਤੰਬੂਰਾ 'ਤੇ ਉਹਨਾਂ ਦੇ ਨਾਲ ਸਾਥ ਦਿੱਤਾ ਹੈ ਸੁਮਿਤ ਕੁਮਾਰ ਨੇ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ 'ਚ ਤੁਸੀਂ ਅੱਜ ਕਲਾਕਾਰ ਦਿਪਿਨ ਕੁਮਾਰ ਵੱਲੋਂ ਸ਼ਾਸਤਰੀ ਗਾਇਨ ਰਾਗ ਮੀਆਂ ਕੀ ਤੋੜੀ ਸੁਣਿਆ। ਇਸ 'ਚ ਉਹਨਾਂ ਨਾਲ ਤਬਲੇ 'ਤੇ ਸੰਗਤ ਕਰ ਰਹੇ ਸੀ ਪੰਡਿਤ ਕਾਲੇ ਰਾਮ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਹਾਰਮੋਨੀਅਮ 'ਤੇ ਉਹਨਾਂ ਦਾ ਸਾਥ ਦਿੱਤਾ ਰਾਕੇਸ਼ ਕੁਮਾਰ ਅਤੇ ਤੰਬੂਰਾ 'ਤੇ ਸੁਮਿਤ ਕੁਮਾਰ ਹੋਰਾਂ ਨੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ 'ਚ ਤੁਸੀਂ ਅੱਜ ਕਲਾਕਾਰ ਵਿਪਿਨ ਕੁਮਾਰ ਵੱਲੋਂ ਸ਼ਾਸਤਰੀ ਗਾਇਨ ਰਾਗ ਮੀਆਂ ਕੀ ਤੋੜੀ ਸੁਣਿਆ। ਇਸ 'ਚ ਉਹਨਾਂ ਨਾਲ ਤਬਲੇ 'ਤੇ ਸੰਗਤ ਕਰ ਰਹੇ ਸੀ ਪੰਡਿਤ ਕਾਲੇ ਰਾਮ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਹਾਰਮੋਨੀਅਮ 'ਤੇ ਉਹਨਾਂ ਦਾ ਸਾਥ ਦਿੱਤਾ ਰਾਕੇਸ਼ ਕੁਮਾਰ ਅਤੇ ਤੰਬੂਰਾ 'ਤੇ ਸੁਮਿਤ ਕੁਮਾਰ ਹੋਰਾਂ ਨੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਤੇ ਪ੍ਰੋਗਰਾਮ 'ਚ ਅਗਲਾ ਮੈਸੇਜ ਸ਼ਾਮਿਲ ਕਰਦੇ ਹਾਂ। ਇਹ ਮੈਸੇਜ ਆਇਆ ਗੰਜਰੁੰਡ ਵਾਲਾ ਤੋਂ ਸ਼ਮਸੁਲ ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਦਾ। ਅਗਲਾ ਮੈਸੇਜ ਲਿਖਦੇ ਨੇ ਅਕਰਮ ਹੁਸੈਨ ਪ੍ਰਿੰਸ, ਬੇਗਮ ਇਸ਼ਰਤ ਅਕਰਮ, ਵਸੀਮ ਅਕਰਮ, ਰੁਬੀਨਾ ਵਸੀਮ, ਵਾਰਿਸ ਵਸੀਮ, ਨਦੀਮ ਅਕਰਮ, ਸ਼ਮੀਮ ਅਕਰਮ, ਮਮਤਾ ਰਾਣੀ ਅਤੇ ਪੂਨਮ ਕੁਮਾਰੀ ਸ਼ਰਮਾ ਮਹਿਸੌਲ ਸੀਤਾਮੜੀ ਤੋਂ। ਅਤੇ ਅਗਲਾ ਮੈਸੇਜ ਸ਼ਾਮਿਲ ਕਰਦੇ ਹਾਂ ਇਹ ਸਾਥੀ ਨੇ ਜੀ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਕੋਟਲੀ ਕਲਾਂ ਤੋਂ। ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ ਤੋਂ ਲਿਖਦੇ ਨੇ। ਗਾਓਂ ਝਗੜੀ, ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰੂ ਮੇਜੋ, ਗੌਰਵ, ਪਰਵੀਨ, ਯੁਗਮ, ਵੀਰੇਨ ਅਤੇ ਮਨਰਾਜ। ਅਗਲਾ ਮੈਸੇਜ ਲਿਖਦੇ ਨੇ ਧਨੌਰੀ ਤੇਲੀਵਾਲ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਆਯਾਨ ਬਾਬੂ। ਲਖਨਊ ਉੱਤਰ ਪ੍ਰਦੇਸ਼ ਤੋਂ ਮੈਸੇਜ ਆਇਆ ਜੀ ਮਾਸਟਰ ਖਿੱਲੂ ਪਰਵੇਸ਼, ਬੇਗਮ ਇਮਰਾਨਾ ਨਾਜ਼, ਨਵਾਜਿਸ਼ ਸ਼ੇਖ, ਦਾਨਿਸ਼ ਸ਼ੇਖ ਅਤੇ ਅਮਨ ਆਫਰੀਦੀ ਦਾ। ਅਗਲਾ ਮੈਸੇਜ ਹੈ ਮੋਹਾਲੀ ਤੋਂ ਅਮਨਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨ ਜੋਤ ਕੌਰ ਸੈਣੀ, ਸੈਵੀ ਸੈਣੀ ਅਤੇ ਨਿਦਿਸ਼ ਸੈਣੀ ਦਾ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕਿਰਤ, ਗੁਰਬਖਸ਼ ਸਿੰਘ ਰਾਹੁਲ। ਪਿੰਡ ਫੁੱਲੋ ਮਿੱਠੀ, ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ, ਗੁਰਤਾਜ ਵੀਰ ਸਿੰਘ ਅਤੇ ਪਾਲਮਪੁਰ ਜ਼ਿਲ੍ਹਾ ਕਾਂਗੜਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ ਦਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦਿਆਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

ਇੱਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ, ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: परिवारक लड़ीवार फैमिली नंबर वन ए परिवारक सिलसिला तुसी सुन सकदे हो हर बुधवार शाम 6:30 बजे देहाती प्रोग्राम दे विच परिवारक लड़ीवार फैमिली नंबर वन।
1: प्रोग्राम चल रहा है जी धमक जलंधर पेंदी। तुसी भी इस प्रोग्राम च सानू मैसेज कर सकदे हो 94-655-3607 ते दस सकदे हो कि केड़ा गीत सुनना चाहुंदे हो। असी कोशिश करांगे कि तुहाड़ी पसंद दा गीत जरूर चलाइए। ते वेखदे हां जी अगला मैसेज कित्थों आया। अगला मैसेज आया जी ज़िला फाजिलका तो सुभाष कंबोज, ज्योति कंबोज, नमन कंबोज, हैप्पी मोहन लाल, राकेश कुमार अते ओम प्रकाश कंबोज दा। अगला मैसेज लिखते ने बजेंद्र विश्वकर्मा, तारा देवी विश्वकर्मा, सोनाली विश्वकर्मा, सोनम अते आशीष विश्वकर्मा, पलेरा टीकमगढ़ मध्य प्रदेश तो। अगला मैसेज शामिल करते हैं। यह मैसेज है जी गांव कैरो जिला तरन तारण पंजाब तो गुरदर्शन लाल चलोत्रा, सुनीता, शमी, रजनी, आकाशदीप, अनहद अते गुरशब्द दा। अगला मैसेज है परमजीत पूरबा कक्कड़वाल ਧੂਰੀ ਤੋਂ। ਗੁਰਚਰਨ ਸਿੰਘ, ਗੁਰਲਾਲ ਬੀਰ ਸਿੰਘ, ਪਰਵਨ ਸਿੰਘ, ਹਿਰਦਿਆ ਸਿੰਘ ਫਾਜ਼ਿਲਕਾ ਤੋਂ। ਅਤੇ ਅਗਲਾ ਮੈਸੇਜ ਲਿਖਦੇ ਨੇ ਪਿੰਡ ਬਿੱਲੀ ਮਾਰ ਤੋਂ ਪ੍ਰੇਮ ਖੁਰਾਨਾ, ਪਰਵੀਨ ਖੁਰਾਨਾ, ਅਲੀਸ਼ਾ, ਅਰਮਾਨ, ਅਨੰਨਿਆ, ਅਨੁਸ਼ਕਾ, ਰਾਕੇਸ਼ ਕੁਮਾਰ ਅਤੇ ਮਮਤਾ ਰਾਣੀ। ਅਗਲਾ ਮੈਸੇਜ ਸ਼ਾਮਿਲ ਕਰਦੇ ਹਾਂ। ਇਹ ਮੈਸੇਜ ਹੈ ਜੀ ਪਿੰਡ ਤੇਜਾ ਮੋਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਕਬੀਰ, ਜੇਜ਼ਾਬੀਰ, ਵਰਨੀਤ ਅਤੇ ਪਵਨੀਤ ਕੌਰ ਦਾ। ਸੁਖਦੇਵ ਕਲੇਰ, ਨਰੇਸ਼ ਕਲੇਰ, ਸੰਤੋਸ਼ ਰਾਣੀ, ਪੂਜਾ ਰਾਣੀ, ਪੁਨੀਤ, ਨਿਗਾਹ ਅਤੇ ਸੁਖਦੀਪ ਕਲੇਰ ਬਲਾਚੌਰ ਤੋਂ ਲਿਖਦੇ ਨੇ। ਅਤੇ ਅਗਲਾ ਮੈਸੇਜ ਲਿਖਦੇ ਨੇ ਜਗਦੀਸ਼ ਕੁਮਾਰ ਮੱਕੜ, ਅਰਵਿੰਦ ਮੁਕੇਸ਼, ਨੀਰਜ ਭੂਵਿਨ, ਕਾਬੁਲ ਸ਼ਾਹ ਖੁਬਾਨ ਜ਼ਿਲ੍ਹਾ ਫਾਜ਼ਿਲਕਾ ਤੋਂ। ਅਗਲਾ ਮੈਸੇਜ ਆਇਆ ਹੈ ਵਿੱਕੀ ਮਯਾਲ, ਸੰਤੋਸ਼ ਮਯਾਲ, ਰੌਨਿਤ ਮਯਾਲ ਦਾ ਪਿੰਡ ਸੁਬਾਨਾ ਜ਼ਿਲ੍ਹਾ ਫਾਜ਼ਿਲਕਾ ਤੋਂ, ਪਿੰਡ ਮੋਲਣਵਾਲ ਤੋਂ ਮਾਸਟਰ ਮਨਸਬ ਅਲੀ ਨੰਬਰਦਾਰ, ਚੌਧਰੀ ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕੀਰ, ਸ਼ਾਨ ਤਕੀਰ, ਹਸਨ ਤਨਵੀਰ ਅਤੇ ਏ ਐੱਸ ਸੱਗੂ ਦਾ। ਫਤਿਹਗੜ੍ਹ ਲੁਧਿਆਣਾ ਤੋਂ ਲਿਖਦੇ ਨੇ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਨੀਲਮ, ਰਾਮਾ, ਪਾਲੀ, ਸੁਨੀਲ ਪਾਠਕ ਅਤੇ ਵੀ ਕੇ ਪੁਰੀ। ਪਿੰਡ ਨਾਗਰਾ ਕੋਹਰਾ, ਜ਼ਿਲ੍ਹਾ ਰਾਜਨਾਥ ਗਾਓ, ਛੱਤੀਸਗੜ੍ਹ ਤੋਂ ਬਬਲੂ ਸਾਹੂ, ਜਾਮੁਨ ਦੇਵੀ ਸਾਹੂ, ਪ੍ਰੇਮ, ਪੂਜਾ, ਦੁਸ਼ਯੰਤ ਪ੍ਰਾਂਜਲ, ਸਮੀਕਸ਼ਾ ਅਤੇ ਆਰਾਧਿਆ ਸਾਹੂ। ਅਗਲਾ ਮੈਸੇਜ ਸ਼ਾਮਿਲ ਕਰਦਿਆਂ ਇਹ ਆਇਆ ਜੀ ਕਿਰਤ ਭੁਨਾਨ, ਇੰਦਰਗੜ੍ਹ, ਸਾਂਗਰੀਆ, ਸਰੋਜ, ਪੀਨੂ, ਨਿਤਿਸ਼ ਅਤੇ ਰਜਨੀਸ਼ ਦਾ ਇੰਦਰਗੜ੍ਹ ਤੋਂ। ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ ਅਤੇ ਆਰਵ ਅਤੇ ਨਾਲ ਹੀ ਅਰਪਿਤਾ। ਅਗਲਾ ਮੈਸੇਜ ਲਿਖਦੇ ਨੇ ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਸ਼ਾਲਿਨੀ, ਟਿਵਾਂਸ਼ੀ, ਵਾਣੀ

ਅਤੇ ਜੀਵਨ ਸਿੰਘ ਬੂਕ। ਭਰਤ ਭੂਸ਼ਣ, ਅੰਜੂ ਸ਼੍ਰੀਵਾਸਤਵ, ਦਿਵਯੇਂਦੂ ਭੂਸ਼ਣ ਸੰਸਕ੍ਰਿਤੀ ਅਤੇ ਪੌਰੁਸ਼, ਇਹ ਮੈਸੇਜ ਆਇਆ ਵਾਈਟਫੀਲਡ ਬੈਂਗਲੋਰ ਤੋਂ। ਪਿੰਡ ਝੰਝੇੜੀ, ਤਹਿਸੀਲ ਖਰੜ, ਜ਼ਿਲ੍ਹਾ SES ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ। ਪਦਮਪੁਰਾ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ। ਅਤੇ ਅਗਲਾ ਮੈਸੇਜ ਆਇਆ ਜੀ ਪੁਰਸ਼ੋਤਮ ਕੁਮਾਰ ਅਤੇ ਪੁਰਸ਼ੋਤਮ ਕੁਮਾਰ ਲਿਖਦੇ ਨੇ ਭਦਰਵਾ ਤੋਂ, ਮੇਹਮ ਗੇਟ ਨਾਭਾ ਤੋਂ, ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਤ ਸਿੰਘ, ਗੁਰਮੰਤ। ਅਗਲਾ ਮੈਸੇਜ ਸ਼ਾਮਿਲ ਕਰਦੇ ਹਾਂ, ਇਹ ਮੈਸੇਜ ਆਇਆ ਜੀ ਤੇਰੇ ਟਿੱਲੇ ਤੋਂ ਸੂਰਤ, ਪਿੰਡ ਝੰਮੜ ਤੋਂ ਸਰਬਜੀਤ ਝੰਮੜ ਦਾ। ਅਰਸ਼ਦੀਪ ਸੁਰਜੀਤ ਸਿੰਘ ਲਿਖਦੇ ਨੇ ਅਮਰਕੋਟ ਤੋਂ, ਸੂਰਿਆਨਗਰੀ, ਜੋਧਪੁਰ, ਰਾਜਸਥਾਨ ਤੋਂ ਲਿਖਦੇ ਨੇ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਗਰਵੀ। ਅਤੇ ਸੰਦੀਪ ਕੁਮਾਰ ਸਿਰੋਈਆ, ਸੰਜਨਾ ਸਿਰੋਈਆ, ਗੋਬਿੰਦ ਸਿਰੋਈਆ, ਕੁਮਕੁਨ ਸਿਰੋਈਆ ਲਿਖਦੇ ਨੇ ਫਾਜ਼ਿਲਕਾ ਤੋਂ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਆ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਇਹ ਗੀਤ ਹੈ ਜੀ ਅੰਮ੍ਰਿਤ ਮਾਨ ਦੀ ਆਵਾਜ਼ ਵਿੱਚ।

ਚੌਨਬਤੀਆ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ, ਤਿਵਾਨਾ USA, ਰਾਮ ਲਾਲ ਖਰੋੜਾ। ਅਤੇ ਅਗਲਾ ਮੈਸੇਜ ਲਿਖਦੇ ਨੇ, ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ। ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ PS ਨਹਾਵਕਰ, ਨਿਰਮਲਾ ਨਹਾਵਕਰ, ਵਿਸ਼ਾਲ ਨਹਾਵਕਰ। ਮਲਕਾਪੁਰ ਤੋਂ ਨਾਰਾਇਣ ਇੰਗਲੇ, ਰਾਜਕੁਮਾਰ ਖਰਚੇ, ਆਸ਼ੀਸ਼ ਮੁਹਿਰਕਰ। ਜ਼ਿਲ੍ਹਾ ਮੁਰਾਦਾਬਾਦ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ। ਅਗਲਾ ਮੈਸੇਜ ਲਿਖਦੇ ਨੇ, ਗਾਂਧੀ ਚੌਂਕ ਬਾੜਮੇਰ ਤੋਂ ਬਬਲੇਸ਼ ਪਵਾਰ, ਡੈਨੀ ਪਵਾਰ, ਮਨੀਸ਼ ਪਵਾਰ। ਰਾਮ ਦਵੇਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਖਲੀਫੋ ਕੀ ਬਾਵੜੀ ਤੋਂ ਖੁਦਾ ਬਖਸ਼ ਖਲੀਫਾ। ਅਗਲਾ ਮੈਸੇਜ ਸ਼ਾਮਿਲ ਕਰਦੇ ਹਾਂ, ਮੈਸੇਜ ਹੈ ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਜੈਸ਼੍ਰੀ ਮਹੇਤਰੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਰਾਮ ਨਿਵਾਸ ਅਗਰਵਾਲ, ਧਨੰਜੇ ਅਤੇ PB ਕੁਲਥੇ ਦਾ। ਅਗਲਾ ਮੈਸੇਜ ਆਇਆ ਜੀ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰਖੜਾ, ਅਮਰਜੀਤ ਕੌਰ, ਤੇਗ ਫਤਿਹ ਸਿੰਘ ਜਸਗਨ। ਅਤੇ ਅਗਲਾ ਮੈਸੇਜ, ਜਗਾਦਰੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਵਿਨੇ ਮੋਹਨ ਖਾਰ, ਪਵਨ, ਮੀਨਾਕਸ਼ੀ, ਪਲੋਮਾ ਅਤੇ ਡਾਕਟਰ ਇਸ਼ਾਨੀ ਦਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਪਿੰਡ ਘੂਰੀ ਜਲਾਲਾਬਾਦ ਪੱਛਮੀ ਤੋਂ ਸੰਨੀ, ਬੋਬੀ, ਸੋਨੂ, ਬਿੱਟੂ ਕਚੂਰਾ ਦਾ। ਕਿਲ੍ਹਾ ਰਹਿਮਤਗੜ੍ਹ ਮਲੇਰਕੋਟਲਾ ਤੋਂ ਲਿਖਦੇ ਨੇ ਮੁਹੰਮਦ ਇਕਬਾਲ ਕੁੱਕੂ, ਮੁਹੰਮਦ ਜਮੀਲ ਛਾਂਗਾ, ਨਿਸਾਰ ਅਖਤਰ, ਜੱਗਾ ਰਾਮ। ਅਗਲਾ ਮੈਸੇਜ ਲਿਖਦੇ ਨੇ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਅਗਲਾ ਮੈਸੇਜ ਹੈ ਜੀ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਨ ਸਿਮਰਜੀਤ ਕੌਰ ਹਠੂਰ ਦਾ। ਅਗਲਾ ਮੈਸੇਜ ਸ਼ਾਮਲ ਕਰਦੇ ਹਾਂ, ਇਹ ਮੈਸੇਜ ਹੈ ਜੀ ਪਿੰਡ ਚੰਦਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ, ਗੇਜਾ, ਗੁਰਮੀਤ ਕੌਰ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਨਵਕੀਰਤ ਕੌਰ, ਗੁਰਸੀਰਤ ਕੌਰ, ਗੁਰਪ੍ਰਤਾਪ ਸਿੰਘ ਦਾ। ਅਗਲੇ ਸਾਥੀ ਨੇ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਅਤੇ ਵਿਲਿਸ ਡਿਕੈਸਟਰੋ। ਇਸ ਤੋਂ ਇਲਾਵਾ ਅਗਲਾ ਮੈਸੇਜ ਆਇਆ ਰਾਮਾ ਰੋਡ ਪਿੰਡ ਹਠੂਰ ਤੋਂ ਭੁਪਿੰਦਰ ਸਿੰਘ, ਪਟਵਾਰੀ, ਗੁਰਜੀਤ ਕੌਰ ਦਾ। ਸ਼ਾਹਜੀ ਨਗਰ ਦੇਗਲੂਰ ਜ਼ਿਲ੍ਹਾ ਨਾਂਦੇੜ ਤੋਂ ਲਿਖਦੇ ਨੇ ਸੰਤੋਸ਼ ਭਾਕਰੇ, ਸੁਨੈਨਾ, ਸੁਕੰਨਿਆ ਅਤੇ ਸਵਿਤਾ ਭਾਕਰੇ। ਗੁਰਤੇਗ ਬਹਾਦੁਰ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਲਿਖਦੇ ਨੇ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਮੁਹੰਮਦ ਜਾਵਿਦ ਅੰਸਾਰੀ, ਸਨਾ, ਸਮਾ, ਸੀਨਾ, ਹੀਨਾ, ਸਕੀਲਾ, ਨਾਸਰਾ, ਰਜ਼ੀਆ ਸੁਲਤਾਨਾ, ਅਖਤਰ ਅਤੇ ਮੁਹੰਮਦ ਸਰਾਜ ਅੰਸਾਰੀ। ਪਟਿਆਲਾ ਤੋਂ ਮੈਸੇਜ ਲਿਖਦੇ ਨੇ ਪੁਰਸ਼ੋਤਮ ਕੌੜਾ, ਊਸ਼ਾ ਕੌੜਾ, ਹੈਰੀ, ਸ਼ੈਰੀ, ਸ਼ਾਇਨਾ, ਸਾਕਸ਼ੀ, ਤਕਸ਼ ਕੌੜਾ ਅਤੇ ਅਗਲਾ ਮੈਸੇਜ ਹੈ ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ ਦਾ ਸਹਾਰਨਪੁਰ ਤੋਂ। ਦਤਰੇਗੀ ਤੋਂ ਲਿਖਦੇ ਨੇ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ। ਅਤੇ ਅਗਲਾ ਮੈਸੇਜ ਹੈ ਬੇਅੰਤ ਸਿੰਘ ਦਾ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ। ਅਤੇ ਇੱਕ ਹੋਰ ਮੈਸੇਜ ਲੈਂਦੇ ਹਾਂ, ਮੈਸੇਜ ਜੀ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਣਕਵਾਲੀਆ, ਗੰਗਾਰਾਮ, ਰਾਜੇਸ਼ਵਰ ਸੋਨੂ, ਮੋਹਨ ਲਾਲ, ਸੁਖਦੇਵ ਸਿੰਘ ਅਤੇ ਅਰਵਿੰਦ ਕੁਮਾਰ ਜਲੰਧਰ ਤੋਂ ਲਿਖਦੇ ਨੇ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਇੱਕ

ਅਖੀਰਲਾ ਗੀਤ ਤੁਹਾਡੇ ਸਾਹਮਣੇ ਹਾਜ਼ਰ ਕਰਦੇ ਹਾਂ। ਇਹ ਗੀਤ ਗਾਇਆ ਜੀ ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝ ਨੇ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗਨੂੰ ਅੱਜ ਦਾ ਇਹ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

0: नमस्कार, वस्ते बड़े प्रोग्राम लेके मैं गगन हाजिर
1: और वस्ते बड़े प्रोग्राम लेके मैं ज्योति भी हाजिर हाँ जी। गगन की हाल चाल है?
0: हाल चाल बहुत वधिया हन और हाल चाल वधिया तां हुंदे ने क्योंकि जदों असीं अपनी गल दी मन दी गल एक दूजे नाल सांझी करदे आं।
1: और बहुत जरूरी है मन दी गल एक दूसरे नाल सांझी करना क्योंकि कहिंदे कि एक दूसरे नाल मन दी गल जदों सांझी कीती जांदी है तां मन हल्का भी हो जांदा है।
0: बिल्कुल जी। और अजकल जिस तरह मौसम काफ़ी गर्मी दा हो रहा है, दिनों दिन जिहड़ा तापमान है वध रहा है, तो सानू अपने शरीरिक जिहड़े असीं देखदे आं चीज़ां खाण पीण दा, कपड़े पतले पाओ और होर सावधानियां असीं अपने लिए और अपने परिवार लिए तो वरदे ही वरदे हाँ, पर नाल दे नाल सानू अपनी सोच इमोशनल जिहड़ी साडी फीलिंग्स है उहदा भी नाल नाल ध्यान रखण दी लोड़ है।
1: ਧੜਕਣ ਦਾ ਮਤਲਬ ਇਹ ਹੈ ਕਿ ਨਾਲ ਦੇ ਨਾਲ ਅਸੀਂ ਆਪਣੇ ਮਨ ਨੂੰ ਵੀ ਸ਼ਾਂਤ ਰੱਖਣਾ ਹੈ, ਆਪਣੇ ਦਿਮਾਗ ਨੂੰ ਠੰਡਾ ਰੱਖਣਾ ਹੈ।
0: ਬਿਲਕੁਲ ਜੀ
1: ਗਗਨ। ਵੈਸੇ ਕਈ ਵਾਰ ਇਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਕੋਈ ਗੱਲ ਸਾਡੇ ਮਨ ਨੂੰ ਲੱਗ ਜਾਂਦੀ ਹੈ, ਕਿਸੇ ਦੀ ਕਹੀ ਹੋਈ ਗੱਲ ਜਾਂ ਕੋਈ ਚੁਣੌਤੀ ਸਾਡੇ ਸਾਹਮਣੇ ਆ ਜਾਂਦੀ ਹੈ ਔਰ ਅਸੀਂ ਕੀ ਕਰਦੇ ਹਾਂ ਕਿ ਸਾਰਾ ਦਿਨ ਉਸ ਗੱਲ ਨੂੰ ਆਪਣੇ ਨਾਲ ਲੈ ਕੇ ਘੁੰਮਦੇ ਰਹਿੰਦੇ ਹਾਂ ਔਰ ਨਿਰਾਸ਼ ਹੋ ਜਾਂਦੇ ਹਾਂ, ਅਸੀਂ ਬਹੁਤ ਉਦਾਸ ਹੋ ਜਾਂਦੇ ਹਾਂ ਔਰ ਅਸੀਂ ਸਾਡੀ ਸੋਚ ਵੀ ਇੱਕ ਤਰੀਕੇ ਨਾਲ ਥੋੜ੍ਹੀ ਨਾ ਪੱਖੀ ਸਾਈਡ ਵੱਲ ਜਾਣੀ ਸ਼ੁਰੂ ਹੋ ਜਾਂਦੀ ਹੈ।
0: ਜੀ ਬਿਲਕੁਲ। ਦੇਖੋ, ਕਿਸੇ ਚੀਜ਼ ਵਿੱਚ ਸਾਡਾ ਕੰਟਰੋਲ ਨਹੀਂ ਹੈ, ਜੋ ਸਾਡੀ ਕਿਸਮਤ 'ਚ ਆ ਸਾਨੂੰ ਮਿਲ ਜਾਣਾ, ਪਰ ਜੇਕਰ ਅਸੀਂ ਕਿਸੇ ਦੀ ਨਕਾਰਾਤਮਕ ਗੱਲਾਂ ਨੂੰ ਸੁਣ ਕੇ ਆਪਣੇ ਮਨ ਨੂੰ ਖਰਾਬ ਕਰਾਂਗੇ ਤਾਂ ਨੁਕਸਾਨ ਉਸ ਕਹਿਣ ਵਾਲੇ ਦਾ ਨਹੀਂ, ਇਹ ਸਾਡਾ ਆਪਣਾ ਨੁਕਸਾਨ ਹੈ ਔਰ ਇਹ ਚੀਜ਼ ਸਾਨੂੰ ਸੋਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੇ ਗੁੱਸਾ ਕਰਾਂਗੇ, ਪਰੇਸ਼ਾਨ ਹੋਵਾਂਗੇ ਤਾਂ ਸਾਡੀ ਸਿਹਤ ਹੀ ਖਰਾਬ ਹੋਏਗੀ।
1: ਬਿਲਕੁਲ।
0: ਇਸ ਲਈ ਸਾਡੇ ਮਨ ਨੂੰ ਅਸੀਂ ਸਮਝਾਉਣਾ ਕਿ ਚਾਹੇ ਸਾਨੂੰ ਨਕਾਰਾਤਮਕ ਰਵੱਈਆ ਮਿਲਿਆ, ਕਿਸੇ ਨੇ ਸਾਨੂੰ ਬੁਰਾ ਬੋਲਿਆ, ਪਰ ਅਸੀਂ ਆਪਣੇ ਮਨ ਨੂੰ ਕਦੀ ਵੀ ਪਰੇਸ਼ਾਨ ਨਹੀਂ ਹੋਣਾ, ਮਨ ਨੂੰ ਦੁਖੀ ਨਹੀਂ ਕਰਨਾ, ਕਿਉਂਕਿ ਜੇ ਮਨ ਸਾਡੇ ਨਾਲ ਹੈ ਤਾਂ ਅਸੀਂ ਦੁਨੀਆ ਜਿੱਤ ਸਕਦੇ ਹਾਂ।
1: ਬਿਲਕੁਲ, ਬਹੁਤ ਸੋਹਣੀ ਗੱਲ ਤੁਸੀਂ ਕਹੀ ਆ ਕਿਉਂਕਿ ਦੇਖੋ ਜੀ, ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਗਗਨ ਲੋਕ ਨੇ।
0: ਬਿਲਕੁਲ।
1: ਹਾਂ ਪੱਖੀ ਸੋਚਦੇ ਵੀ ਨੇ ਔਰ ਨਾ ਪੱਖੀ ਸੋਚਦੇ ਵੀ ਨੇ ਔਰ ਅਸੀਂ ਹਾਂ ਪੱਖੀ ਸੋਚ ਵੱਲ ਹੀ ਜਾਣਾ ਹੈ ਕਿਉਂਕਿ ਅਗਰ ਜੇ ਕੋਈ ਗੱਲ ਸਾਨੂੰ ਮਾੜੀ ਲੱਗੀ ਹੈ ਔਰ ਅਸੀਂ ਕੀ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਉਦਾਸ ਹੋ ਜਾਂਦੇ ਹਾਂ ਔਰ ਅਸੀਂ ਆਪਣੀ ਉਹ ਖਿੱਝ ਜਿਹੜੀ ਹੈ ਕਈ ਵਾਰ ਦੂਸਰੇ 'ਤੇ ਵੀ ਕੱਢ ਦਿੰਦੇ ਹਾਂ, ਉਹਦੇ ਨਾਲ ਸਾਡੀ ਸਿਹਤ ਖਰਾਬ ਹੁੰਦੀ ਹੈ, ਸਾਡੇ ਰਿਸ਼ਤੇ ਵੀ ਖਰਾਬ ਹੋ ਸਕਦੇ ਹੈ ਔਰ ਸਾਡਾ ਜਿਹੜਾ ਆਸ ਪਾਸ ਦਾ ਮਾਹੌਲ ਹੈ ਉਹ ਵੀ ਖਰਾਬ ਹੋ ਜਾਂਦਾ ਹੈ। ਲੇਕਿਨ ਅਸੀਂ ਕਰਨਾ ਕੀ ਹੈ ਕਿ ਜਦੋਂ ਕੋਈ ਸਾਡੇ ਨਾਲ ਗਲਤ ਬੋਲਦਾ ਹੈ ਅਸੀਂ ਕੋਸ਼ਿਸ਼ ਕਰੀਏ ਕਿ ਸ਼ਾਂਤ ਰਹੀਏ, ਚੁੱਪ ਰਹੀਏ, ਕੋਈ ਜਵਾਬ ਨਾ ਦਈਏ, ਨਾ ਉਸ ਦੀ ਗੱਲ ਨੂੰ ਆਪਣੇ ਮਤਲਬ ਗ੍ਰਹਿਣ ਹੀ ਨਾ ਕਰੀਏ ਤਾਂ ਕਿ ਉਸ ਦੀ ਗੱਲ ਉਹਦੇ ਕੋਲ ਹੀ ਰਹਿ ਜਾਵੇ। ਔਰ ਗਗਨ, ਇੱਕ ਗੱਲ ਹੋਰ ਹੈ, ਜਦੋਂ ਕਹਿੰਦੇ ਕਿ ਅਸੀਂ ਚੁੱਪ ਰਹੀਏ ਤਾਂ ਕੁਝ ਲੋਕ ਕਹਿੰਦੇ ਨੇ ਇੱਕ ਕਮਜ਼ੋਰੀ ਹੈ, ਇਹ ਕਮਜ਼ੋਰੀ ਨਹੀਂ ਹੁੰਦੀ ਬਲਕਿ ਚੁੱਪ ਰਹਿਣਾ ਇੱਕ ਤਾਕਤ ਹੈ, ਇੱਕ ਸਿਆਣਪ ਹੁੰਦੀ ਹੈ। ਔਰ ਇਹ ਵੀ ਹੋ ਸਕਦਾ ਹੈ ਕਿ ਕੱਲ੍ਹ ਨੂੰ ਉਹ ਜਿਹੜਾ ਗਲਤ ਬੋਲਣ ਵਾਲਾ ਇਨਸਾਨ ਹੈ ਉਸਨੂੰ ਵੀ ਅਹਿਸਾਸ ਹੋ ਜਾਵੇ ਸਾਡੇ ਚੁੱਪ ਰਹਿਣ ਦੇ ਨਾਲ ਕਿ ਮੈਂ ਇਸਨੂੰ ਗਲਤ ਬੋਲਿਆ ਹੈ।
0: ਬਿਲਕੁਲ ਜੀ। ਮੈਨੂੰ ਲੱਗਦਾ ਕਿ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਨੇ ਸਾਡੇ ਮਨਾਂ ਦੇ ਵਿੱਚ ਹੁੰਦੀਆਂ, ਸਾਨੂੰ ਪਤਾ ਵੀ ਹੁੰਦਾ, ਪਰ ਜਦੋਂ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਹਾਂ ਤਾਂ ਇਹ ਜਿਹੜੀ ਗੱਲਾਂ ਸਾਂਝੀਆਂ ਕਰਦੇ ਹਾਂ ਇਹਦੇ ਨਾਲ ਸਾਨੂੰ ਹੀ ਨਹੀਂ ਬਹੁਤ ਲੋਕਾਂ ਨੂੰ ਮਦਦ ਮਿਲਦੀ ਹੈ। ਕੋਈ ਛੋਟਾ ਜਿਹਾ ਗੱਲ ਸਾਡੇ ਵੱਲੋਂ ਕਹੀ ਜਾਂਦੀ ਹੈ ਜਾਂ ਆਪਸ ਅਸੀਂ ਡਿਸਕਸ ਕਰਦੇ ਹਾਂ, ਸਾਡੇ ਸੁਣਨ ਵਾਲੇ ਸੁਣਦੇ ਹੈ ਅਤੇ ਉਹਨਾਂ ਨੂੰ ਇਹ ਲੱਗਦਾ ਕਿ ਹਾਂ ਵਾਕਈ ਇਹ ਮੇਰੇ ਨਾਲ ਹੁੰਦਾ, ਪਰ ਇਹ ਟਿਪ ਮੈਂ ਫੋਲੋ ਕਰਕੇ ਦੇਖਾਂ ਸ਼ਾਇਦ ਮੇਰੀ ਜ਼ਿੰਦਗੀ ਬਦਲ ਜਾਏ। ਸੋ ਸਕਾਰਾਤਮਕ ਰਵੱਈਆ ਰੱਖੋ, ਤੁਸੀਂ ਆਪਣੇ ਆਪ ਵਿੱਚ ਬਹੁਤ ਵਧੀਆ ਹੋ, ਕਿਸੇ ਦੇ ਕਹਿਣ ਨਾਲ ਤੁਸੀਂ ਮਾੜੇ ਨਹੀਂ ਬਣ ਜਾਣਾ ਔਰ ਆਪਣੇ ਮਨੋਬਲ ਨੂੰ ਮਜ਼ਬੂਤ ਰੱਖੋ, ਤਾਂ ਇਹ ਕਿਹਾ ਜਾਂਦਾ ਨਾ ਮਨ ਜੀਤੇ ਜਗ ਜੀਤ
1: ਜੀ। ਔਰ ਲਓ ਜੀ, ਅਸੀਂ ਤਾਂ ਆਪਣੇ ਦਿਲ ਦੀਆਂ ਗੱਲਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਲਈਆਂ ਹੈ ਅਤੇ ਗਗਨ, ਮੈਂ ਛੁੱਟੀ 'ਤੇ ਜਾ ਰਹੀ ਹਾਂ, ਮਤਲਬ ਮੈਂ ਨਹੀਂ ਜਾ ਰਹੀ, ਇਹ ਸਿਰਲੇਖ ਹੈ ਸਾਡੀ ਕਹਾਣੀ ਦਾ, ਕਿਉਂਕਿ ਬੁੱਧਵਾਰ ਦਾ ਸਾਡਾ ਸਿਲਸਿਲਾ ਹੁੰਦਾ ਹੈ ਜੀ ਮੇਰੀ ਕਲਮ ਤੋਂ, ਔਰ ਮੇਰੀ ਕਲਮ ਤੋਂ ਉਨਵਾਨ ਤਹਿਤ ਅਰਵਿੰਦਰ ਕੌਰ ਜੀ ਆਪਣੀ ਇਹ ਕਹਾਣੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਨਗੇ। ਮੈਂ ਛੁੱਟੀ 'ਤੇ ਜਾ ਰਹੀ ਹਾਂ,
0: ਆਓ ਮਿਲ ਕੇ ਸੁਣੀਏ।
2: ਮੇਰੀ ਕਹਾਣੀ ਦਾ ਸਿਰਲੇਖ ਹੈ ਮੈਂ ਛੁੱਟੀ 'ਤੇ ਜਾ ਰਹੀ ਹਾਂ। ਪਿਛਲੀਆਂ ਦੋ ਰਾਤਾਂ ਤੋਂ ਨੀਂਦ ਨਹੀਂ ਆਈ, ਉਸਲ ਵੱਟੇ ਹੀ ਲੈ ਛੱਡੇ। ਇਹ ਸਭ ਕੁਝ ਕਿਵੇਂ ਜਰਿਆ ਜਾ ਸਕਦਾ, ਪਚਾਇਆ ਜਾ ਸਕਦਾ? ਇਹਨਾਂ 60-65 ਘੰਟਿਆਂ ਵਿੱਚ ਅੰਦਰੋਂ ਕਈ ਕੁਝ ਖੁੱਸਦਾ ਜਾਂਦਾ ਰਿਹਾ।

ਤੂੰ ਵਿਆਹ ਜਾਂਦਾ ਰਿਹਾ, ਆਪਣੇ ਆਪ ਨਾਲ ਦਲੀਲੀ ਪਿਆ ਰਿਹਾ ਕਿ ਜੇਕਰ ਗਲਤੀ ਮੇਰੇ ਕੋਲੋਂ ਹੋਈ ਸੀ ਤਾਂ ਕਿੱਥੇ। ਇੱਕ ਲਿਬਰਲ ਮੋਟੀਵੇਸ਼ਨਲ ਸਪੀਕਰ ਬੰਦਾ, ਸਮਾਜਿਕ ਮਨੋਵਿਗਿਆਨ ਦਾ ਮਾਹਰ, ਜਿਹੜਾ ਚੌਂਕੁੰਟੀ ਦੁਨੀਆ ਨੂੰ ਸਮਝਾਉਂਦਾ ਫਿਰਦਾ ਹੋਏ ਘਰ ਪਰਿਵਾਰ ਅਤੇ ਸਮਾਜ ਨੂੰ ਮੇਲ ਜੋਲ ਕੇ ਰਹਿਣ ਦੇ ਨੁਕਤੇ ਦੱਸਦਾ ਹੋਏ, ਜ਼ਿੰਦਗੀ ਦਾ ਮਾਰਗ ਦਰਸ਼ਨ ਕਰਦਾ ਹੋਏ, ਜਿਸ ਨੂੰ ਦੁਨੀਆ ਜਹਾਨ ਦੇ ਨਿੱਜੀ ਵਪਾਰਕ ਅਦਾਰੇ, ਸਕੂਲ, ਕਾਲਜ, ਯੂਨੀਵਰਸਿਟੀਆਂ, ਸਭਾਵਾਂ ਤੋਂ ਲੈਕਚਰ ਕਰਨ ਦੇ ਸੱਦੇ ਆਉਂਦੇ ਹੋਣ, ਜਿਸ ਦੀਆਂ ਲੈਕਚਰ ਵੀਡੀਓਜ਼ ਨੂੰ ਯੂਟਿਊਬ ਨੇ ਬਣਦਾ ਮਾਣ ਸਤਿਕਾਰ ਵੀ ਦਿੱਤਾ ਹੋਏ, ਜਿਸ ਦੇ ਲੱਖਾਂ ਹੀ ਫੋਲੋਅਰ ਹੋਣ, ਇੱਕ ਝਲਕ ਵੇਖ ਲੈਣ ਤਾਂ ਲੋਕ ਸੈਲਫੀਆਂ ਲੈਣ ਲਈ ਤੜਪਦੇ ਹੋਣ, ਐਸਾ ਆਜ਼ਾਦ ਖਿਆਲ ਸ਼ਖਸ ਕਿ ਐਸੇ ਬੰਦੇ ਦੀ ਘਰਵਾਲੀ ਬਿਨਾਂ ਕੁਝ ਦੱਸੇ ਪੁੱਛੇ ਸਿਰਫ ਡਰੈਸਿੰਗ ਟੇਬਲ ਦੇ ਸ਼ੀਸ਼ੇ ਉੱਤੇ ਲਿਪਸਟਿਕ ਨਾਲ ਇਹ ਲਿਖ ਕੇ ਚਲੀ ਜਾਏ ਕਿ ਮੈਂ ਛੁੱਟੀ 'ਤੇ ਜਾ ਰਹੀ ਹਾਂ। ਰਤੀ, ਐਸੇ ਬੰਦੇ ਲਈ ਇਹ ਅਣਹੋਣੀ ਹੈ। ਜੱਗੋਂ ਤੇਰਵੀ, ਇਸ ਲਈ ਨਹੀਂ ਕਿ ਉਹ ਆਪਣੇ ਆਪ ਚਲੀ ਗਈ, ਬਲਕਿ ਇਸ ਲਈ ਕਿ ਉਸ ਦੀ ਅਜਿਹਾ ਕਰਨ ਦੀ ਹਿੰਮਤ ਹੀ ਕਿਵੇਂ ਹੋਈ। ਮੂਰਖ ਔਰਤ, ਮੇਰਾ ਨਹੀਂ ਤਾਂ ਕਮ ਸੇ ਕਮ ਬੱਚਿਆਂ ਦਾ ਖਿਆਲ ਕਰ ਲੈਂਦੀ। ਇਸ ਤਰ੍ਹਾਂ ਜਾ ਕੇ ਉਸਨੇ ਮੇਰੀ ਗੈਰਤ ਨੂੰ ਲਲਕਾਰਿਆ ਏ। ਇਹ ਦੋ ਰਾਤਾਂ ਅਤੇ ਦੋ ਦਿਨ ਦਾ ਸਮਾਂ ਕੀੜੀ ਦੀ ਚਾਲ ਰੀਂਗਦਾ ਗੁਜ਼ਰਿਆ, ਘੜੀ ਦੀਆਂ ਸੂਈਆਂ ਨੂੰ ਬਸ ਇੱਕ ਦੂਜੇ ਦਾ ਪਿੱਛਾ ਕਰਨ ਦਾ ਭਰਮ ਹੀ ਰਿਹਾ ਹੋਣਾ। ਕੀ ਨਹੀਂ ਕੀਤਾ ਮੈਂ ਰਤੀ ਲਈ। ਦੁਨੀਆ ਦੀ ਕਿਹੜੀ ਅਲੋਕਾਰ ਸ਼ੈ ਹੈ ਜਿਹੜੀ ਲਿਆ ਕੇ ਨਹੀਂ ਦਿੱਤੀ, ਅੱਧੀ ਜ਼ਬਾਨ ਨਾਲ ਜੋ ਮੰਗਿਆ ਹਾਜ਼ਰ ਕਰ ਦਿੱਤਾ, ਵਿੱਤ ਅਤੇ ਔਕਾਤ ਤੋਂ ਕਿਤੇ ਜ਼ਿਆਦਾ। ਵਧੀਆ ਗੱਡੀ, ਬ੍ਰਾਂਡਿਡ ਕੱਪੜੇ, ਗਹਿਣੇ, ਸੈਂਟ, ਬੈਗ, ਜੁੱਤੀਆਂ ਅਤੇ ਹੋਰ ਪਤਾ ਨਹੀਂ ਕੀ ਕੁਝ। ਵਿਆਹ ਤੋਂ ਪਹਿਲਾਂ ਜਦੋਂ ਅਸੀਂ ਮਿਲਦੇ ਸੀ ਤਾਂ ਇਹਨੇ ਵਿਆਹ ਤੋਂ ਬਾਅਦ ਘੁੰਮਣ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਵਿਆਹ ਹੁੰਦਿਆਂ ਸਾਰ ਹੀ ਮੈਂ ਰਤੀ, ਉਸਦੀ ਮੰਮੀ, ਆਪਣੀ ਭੈਣ ਦਾ ਪਰਿਵਾਰ ਸਭ ਮਿਲ ਕੇ ਅਸੀਂ ਅਮਰਨਾਥ ਦੀ ਯਾਤਰਾ 'ਤੇ ਗਏ। ਕਿੰਨਾ ਆਨੰਦ ਆਇਆ ਸੀ ਉਦੋਂ, ਪਰ ਉਸ ਤੋਂ ਬਾਅਦ ਉਸਨੇ ਕਦੀ ਕਿਤੇ ਜਾਣ ਦੀ ਇੱਛਾ ਹੀ ਨਹੀਂ ਪ੍ਰਗਟਾਈ। ਆਹ 10 ਕੁ ਸਾਲ ਪਹਿਲਾਂ ਰਤੀ ਨੇ ਲਵ ਬੈਂਡਸ ਦੀ ਅਖਬਾਰ ਵਿੱਚ ਮਸ਼ਹੂਰੀ ਵੇਖ ਕੇ ਮੈਥੋਂ ਸੋਨੇ ਦੇ 2 ਛੱਲੇ ਲਿਆਉਣ ਦੀ ਮੰਗ ਕੀਤੀ ਸੀ। ਮੈਂ ਉਚੇਚੇ ਬ੍ਰਾਂਡ ਦੇ ਪਲੈਟੀਨਮ ਦੇ ਹੀਰੇ ਜੜੇ ਬੈਂਡਸ ਲਿਆਇਆ ਸੀ। ਇੱਕ ਮੈਂ ਆਪਣੀ ਉਂਗਲੀ ਵਿੱਚ ਪਾ ਲਿਆ ਅਤੇ ਇੱਕ ਉਸ ਨੂੰ ਪਹਿਨਾ ਦਿੱਤਾ। 4 ਕੁ ਦਿਨ ਤਾਂ ਉਸਨੇ ਸ਼ੌਕ ਨਾਲ ਪਾਇਆ, ਫਿਰ ਇਹ ਕਹਿ ਕੇ ਕਿ ਘਰ ਦਾ ਕੰਮ ਕਰਦਿਆਂ ਹੀਰਾ ਕਿਤੇ ਡਿੱਗ ਪਏਗਾ, ਉਸਨੇ ਲੌਕਰ ਵਿੱਚ ਸੰਭਾਲ ਦਿੱਤਾ। ਮੋੜ ਉਸਨੇ ਉਹ ਛੱਲਾ ਕਦੀ ਨਾ ਪਾਇਆ ਅਤੇ ਮੈਂ ਉਹ ਛੱਲਾ ਕਦੀ ਉਤਾਰਿਆ ਹੀ ਨਹੀਂ। ਸਧਾਰਨ ਬੰਦੇ ਦੇ ਨਜ਼ਰੀਏ ਤੋਂ ਵੇਖੀਏ ਤਾਂ ਗੱਲ ਇੰਨੀ ਵੀ ਪਰੇਸ਼ਾਨ ਕਰਨ ਵਾਲੀ ਨਹੀਂ, ਪਰ ਜੇ ਮੈਂ ਕਿਸੇ ਨੂੰ ਦੱਸਾਂ ਕਿ ਮੇਰੀ ਪਤਨੀ ਆਪਣੇ ਆਪ ਕਿਧਰੇ ਛੁੱਟੀ 'ਤੇ ਚਲੀ ਗਈ ਏ, ਤਾਂ ਅਗਲਾ ਮੇਰੇ ਬਾਰੇ ਕੀ ਸੋਚੇਗਾ ਕਿ ਭਾਰ ਦੁਨੀਆ ਨੂੰ ਮੁਹੱਬਤ, ਪਿਆਰ, ਇਤਫਾਕ ਦਾ ਪਾਠ ਪੜ੍ਹਾਉਣ ਵਾਲਾ ਬੰਦਾ ਅਤੇ ਉਸਦੇ ਆਪਣੇ ਘਰ ਭੰਗ ਪੁੱਜਦੀ ਪਈ ਏ। ਛੁੱਟੀ 'ਤੇ ਜਾਣ ਵਾਲਾ ਬੰਦਾ ਵਾਪਸ ਵੀ ਤਾਂ ਆਉਂਦਾ ਹੁੰਦਾ। ਮੈਂ ਇਸ ਇਬਾਰਤ ਨੂੰ ਆਖਰ ਕਿਵੇਂ ਲਵਾਂ? ਆਪਣਾ ਝੱਗਾ ਚੁੱਕਿਆਂ ਆਪਣਾ ਢੇਡੀ ਨੰਗਾ ਹੋਣਾ, ਬਾਹਰ ਕਿਸੇ ਨੂੰ ਦੱਸਾਂ ਵੀ ਤਾਂ ਕੀ? ਉਸ ਰਾਤ ਜਦੋਂ ਕਿੰਨੇ ਹੀ ਦਿਨਾਂ ਬਾਅਦ ਘਰ ਵਾਪਸ ਆਇਆ ਤਾਂ ਰਤੀ ਨੇ ਹੀ ਦਰਵਾਜ਼ਾ ਖੋਲ੍ਹਿਆ ਸੀ, ਅਤੇ ਅਗਲੇ ਦਿਨ ਸਵੇਰੇ ਆ ਸ਼ੀਸ਼ੇ ਉੱਤੇ ਮੈਂ ਛੁੱਟੀ 'ਤੇ ਲਿਖਿਆ ਹੋਇਆ ਪਿਆ। ਇੱਕ ਵਾਰ ਤਾਂ ਅਚੰਭਾ ਹੋਇਆ, ਪਹਿਲੀ ਨਜ਼ਰੇ ਸੱਚ ਹੀ ਨਾ ਆਇਆ, ਜਾਣ ਬੁੱਝ ਕੇ ਅਣਗੌਲਿਆਂ ਕਰ ਛੱਡਿਆ। ਐਵੇਂ ਮਜ਼ਾਕ ਕੀਤਾ ਹੋਣਾ ਰਤੀ ਨੇ, ਜਾਣਾ ਕਿੱਥੇ ਹੈ ਉਸਨੇ, ਇੱਥੇ ਹੀ ਕਿਤੇ ਹੋਣੀ ਹੈ, ਇੰਨੇ ਸਾਲਾਂ ਵਿੱਚ ਤਾਂ ਕਿਤੇ ਇਕੱਲੀ ਗਈ ਹੋਈ ਨਹੀਂ। ਨਾਲੇ ਉਹਦਾ ਮੋਬਾਈਲ ਫੋਨ ਤਾਂ ਸਾਈਡ ਟੇਬਲ ਉੱਤੇ ਸੱਜਿਆ ਪਿਆ, ਪਾਸਪੋਰਟ ਚੈੱਕ ਕੀਤਾ ਹੈ ਤਾਂ ਉਹ ਵੀ ਲੌਕਰ ਵਿੱਚ ਉਵੇਂ ਹੀ ਸੰਭਾਲਿਆ ਹੋਇਆ। ਤਾਂ ਫਿਰ ਰਤੀ ਵੱਧ ਤੋਂ ਵੱਧ ਮੰਦਰ ਜਾ ਸਕਦੀ ਹੈ, ਉਹ ਵੀ ਸਾਡੀ ਬਹੁ ਮੰਜ਼ਿਲਾ ਬਿਲਡਿੰਗ ਦੇ ਖੱਬੇ ਹੱਥ ਨਾਲ ਹੀ ਹੈ, ਆਪੇ ਮੁੜ ਆਏਗੀ, ਸੋਚ ਕੇ ਮੈਂ ਗੱਲ ਉੱਪਰ ਕਰਨ ਦੀ ਕੋਸ਼ਿਸ਼ ਕਰਦਾ। ਉਸ ਦੀ ਲਿਖੀ ਇਬਾਰਤ ਦੀ ਮੋਬਾਈਲ ਵਿੱਚ ਫੋਟੋ ਖਿੱਚ ਲੈਂਦਾ, 365 ਚਲਿੱਤਰ ਨਾਰ ਦੇ, ਐਵੇਂ ਪਖੰਡ ਕਰਦੀ ਹੋਣੀ ਹੈ। ਅੱਧਾ ਦਿਨ ਤਾਂ ਇਸੇ ਉਲਝਣ ਵਿੱਚ ਬਿਤਾ ਲਿਆ, ਪਰ ਜਦੋਂ ਰਤੀ ਦੇ ਆਉਣ ਦੀ ਕੋਈ ਕਨਸੋਨ ਨਾ ਮਿਲੀ ਤਾਂ ਆਪਣੇ ਆਪ ਨੂੰ ਦਿੱਤੀ ਤਸੱਲੀ ਵੀ ਰੇਤ ਦੀ ਕੰਧ ਵਾਂਗ ਕਿਰਨਮ ਕਿਰਨੀ ਹੋਣ ਲੱਗੀ। ਇਸ ਮਹਾਂਨਗਰ ਦੀ ਭੀੜ ਵਿੱਚ ਜਿੱਥੇ ਬੰਦਾ ਬੰਦੇ ਨੂੰ ਬੰਦਾ ਕਰਕੇ ਵੀ ਨਹੀਂ ਜਾਣਦਾ, ਉੱਥੇ ਰਤੀ ਬਾਰੇ ਕਿਸ ਤੋਂ ਪੁੱਛਗਿੱਛ ਕੀਤੀ ਜਾਏ? ਰਤੀ ਦੇ ਸੁਭਾਅ ਵਿੱਚ ਪਿਛਲੇ 3-4 ਸਾਲ ਤੋਂ ਆ ਰਹੀ ਤਬਦੀਲੀ ਨੇ ਅੱਡ ਪਰੇਸ਼ਾਨ ਕਰ ਰੱਖਿਆ। ਕਿਤੇ ਮਰਨ ਹੀ ਨਾ ਚਲੀ ਗਈ ਹੋਏ, ਖਿਆਲ ਨੇ ਅੰਦਰਲਾ ਝੰਜੋੜ ਸੁੱਟਿਆ। ਉਸਦਾ ਵਿਗੜਿਆ ਹੋਇਆ ਹਾਰਮੋਨਲ ਸੰਤੁਲਨ, ਉਸਦਾ ਆਪੇ ਉੱਤੇ ਕੰਟਰੋਲ ਸਭ ਹਿੱਲਿਆ ਪਿਆ। ਬੜਾ ਗਹਿਰਾ ਅਸਰ ਹੋਇਆ ਉਸਦੇ ਸੁਭਾਅ 'ਤੇ। ਜਦੋਂ ਮੈਂ ਆਪਣੇ ਮਿੱਤਰ ਵਿਪਨ ਦੀ ਸਾਈਕੋਲੋਜਿਸਟ ਪਤਨੀ ਸ਼ਿਖਾ ਦੇ ਨਾਲ ਗੱਲ ਕੀਤੀ ਤਾਂ ਉਸਨੇ ਚੇਤਾਵਨੀ ਦਿੱਤੀ ਸੀ, ਸੈਂਸਿਟਿਵ ਔਰਤਾਂ ਉੱਤੇ ਇਸ ਤਬਦੀਲੀ ਦਾ ਜ਼ਿਆਦਾ ਅਸਰ ਹੁੰਦਾ। ਰਤੀ ਦਾ ਸਰੀਰ ਅਤੇ ਮਨ ਦੋਵੇਂ ਪ੍ਰਭਾਵਿਤ ਹੋਏ ਨੇ। ਉਸਦੇ ਅਸਹਿਯੋਗ ਬਾਰੇ ਵੀ ਉਹ ਬੋਲੀ, ਅਕਸਰ ਔਰਤਾਂ ਨੂੰ ਇਸ ਪੀਰੀਅਡ ਵਿੱਚ ਇਨਸਿਕਿਉਰਿਟੀ ਹੋਣ ਲੱਗਦੀ ਹੈ। ਇਟ ਮੀਨਸ

ਲੈਕ ਆਫ ਲਿਬੀਡੋ। ਤੁਸੀਂ ਉਸਦਾ ਜ਼ਿਆਦਾ ਖਿਆਲ ਰੱਖੋ, ਆਪਣੇ ਕੰਮ ਨਾਲ ਜੋੜੋ, ਕੁਝ ਕ੍ਰੀਏਟਿਵ ਕਰਨ ਲਈ ਕਹੋ। ਅਤੇ ਫਿਰ ਮੈਂ ਸ਼ਿਖਾ ਦੇ ਕਹੇ ਉੱਤੇ ਰਤੀ ਨੂੰ ਆਪਣੀਆਂ ਵੀਡੀਓਜ਼ ਅਤੇ ਲੈਕਚਰਾਂ ਨਾਲ ਜੋੜਨ ਦਾ ਯਤਨ ਕਰਦਾ ਰਿਹਾ। ਸੰਸਾਰ ਦੀਆਂ ਵਧੀਆ ਤੋਂ ਵਧੀਆ ਕਿਤਾਬਾਂ ਅਤੇ ਫਿਲਮਾਂ ਲਿਆ ਕੇ ਦਿੰਦਾ। ਮੇਰੀ ਲਿਆਂਦੀ ਹਰ ਸ਼ੈ ਉੱਤੇ ਉਹ ਕੇਵਲ ਮੁਸਕਰਾ ਛੱਡਦੀ। ਕਦੇ ਕਦੇ ਉਸਦੀ ਮੁਸਕਰਾਹਟ ਪਿੱਛੇ ਲੁਕੀ ਹੋਈ ਅਰੁਚੀ ਵੀ ਦਿਖਾਈ ਦੇ ਜਾਂਦੀ। ਅਜੀਬ ਹੀ ਹੋ ਗਈ ਸੀ ਉਹ। ਇਹ ਸੰਸਾਰ ਮੈਨੂੰ ਹੋਰ ਵੀ ਪਰੇਸ਼ਾਨ ਕਰ ਰਿਹਾ ਹੈ ਕਿ ਜੇ ਹੁਣੇ ਅੰਬਰ ਜਾਂ ਉਡਾਰੀ ਦਾ ਫੋਨ ਆ ਗਿਆ ਤਾਂ ਮੈਂ ਉਹਨਾਂ ਨੂੰ ਕੀ ਦੱਸਾਂਗਾ ਕਿ ਉਹਨਾਂ ਦੀ ਮਾਂ ਕਿੱਥੇ ਹੈ। ਹੋਸਟਲ ਵਿੱਚ ਰਹਿ ਕੇ ਪੜ੍ਹ ਰਹੀਆਂ ਅੰਬਰ ਅਤੇ ਉਡਾਰੀ ਦੋਵੇਂ ਬੇਟੀਆਂ ਜਦੋਂ ਛੁੱਟੀ ਵਿੱਚ ਘਰ ਆਉਂਦੀਆਂ ਤਾਂ ਰਤੀ ਉਹਨਾਂ ਦਾ ਬੜਾ ਚਾਅ ਕਰਦੀ। ਘੁੱਟ ਘੁੱਟ ਕੇ ਗੱਲ ਨਾ ਲਾਉਂਦੀ, ਜਿਵੇਂ ਉੱਠਦੀ ਫਿਰਦੀ, ਪਰ ਕਿਸੇ ਵੀ ਗੱਲੋਂ ਘੜੀ ਪਲ ਵਿੱਚ ਥਾਂ ਠਾਂ ਹੋ ਜਾਂਦੀ। ਰਿੱਝਦੀ ਕਰਿੱਝਦੀ ਮਰਨ ਮਰਾਉਣ 'ਤੇ ਉਤਾਰੂ ਹੋ ਜਾਂਦੀ। ਗੱਲ ਗੱਲ 'ਤੇ ਲੜਨ ਦੇ ਬਹਾਨੇ ਪਾਲਦੀ। ਉਸਦੀ ਬੁੜ ਬੁੜ ਚੁੜ ਚੁੜ ਕੁੜ ਕੁੜ ਚੱਲਦੀ ਰਹਿੰਦੀ। ਨੌਕਰਾਣੀ ਨਾਲ ਵੀ ਖੈਬੜਦੀ ਰਹਿੰਦੀ। ਮੁਹੱਲੇ ਦੀ ਕਿਸੇ ਗਵਾਰ ਔਰਤ ਵਾਂਗ ਲੜਦੀ। ਹਾਰ ਕੇ ਮੈਂ ਕੰਨ ਲਵੇਟ ਕੇ ਸੈਰ 'ਤੇ ਨਿਕਲ ਜਾਂਦਾ। ਪਤਾ ਨਹੀਂ ਰਤੀ ਨੂੰ ਸਮਝ ਆਉਣੋਂ ਹਟ ਗਈ ਸੀ ਕਿ ਮੈਨੂੰ ਸਮਝਾਉਣ ਦੀ ਜਾਚ ਭੁੱਲ ਗਈ ਸੀ। ਅਸੀਂ ਗੱਲਾਂ ਕਰਨ ਬੈਠਦੇ ਹਮੇਸ਼ਾ ਲੜ ਕੇ ਉੱਠਦੇ। 10 ਕੁ ਦਿਨ ਪਹਿਲਾਂ ਮੈਥੋਂ ਗੁੱਸੇ ਵਿੱਚ ਕਿਹਾ ਗਿਆ, ਜਾ ਕੰਮ ਕਰ ਜਾ ਕੇ ਆਪਣਾ। ਉਹ ਸੱਚਮੁੱਚ ਹੀ ਕੰਮੇ ਜਾ ਲੱਗੀ। ਉਸਨੇ ਰਿਐਕਟ ਹੀ ਨਾ ਕੀਤਾ, ਜਦਕਿ ਪਹਿਲਾਂ ਉਹ ਧਮਕੀ ਦਿੰਦੀ ਹੁੰਦੀ ਸੀ, ਹਾਂ ਹਾਂ ਚਲੀ ਜਾਊਂਗੀ, ਇੱਕ ਦਿਨ ਤੁਹਾਡੀ ਇਹ ਸ਼ਰਧਾ ਵੀ ਪੂਰੀ ਕਰ ਜਾਊਂਗੀ। ਜਦੋਂ ਕਦੇ ਮੇਰੇ ਕੋਲ ਮੈਰਿਜ ਕਾਉਂਸਲਿੰਗ ਦਾ ਕੋਈ ਕੇਸ ਆਵੇ ਤਾਂ ਮੈਂ ਆਪਣੇ ਗਿਆਨ ਮੁਜਬ ਹਮੇਸ਼ਾ ਪਰਿਵਾਰ ਦੇ ਹੱਕ ਵਿੱਚ ਭੁਗਤਾਂ ਹੁੰਦਾ ਤਾਂ ਕਿ ਮੈਰਿਜ ਬਚ ਜਾਏ। ਵਰਨਾ ਸਾਡੇ ਸਿਸਟਮ ਵਿੱਚ ਹਰੇਕ ਪਤੀ ਦੇ ਮਨ ਵਿੱਚ ਇਹ ਗੱਲ ਪੱਕੀ ਬੈਠੀ ਹੁੰਦੀ ਹੈ ਕਿ ਜਦੋਂ ਵੀ ਪਤਨੀ ਨਾਲ ਤਰਕ ਵਿਤਰਕ ਹੋਣ ਲੱਗੇ ਤਾਂ ਪਤਨੀ ਦੀ ਗੱਲ ਨੂੰ ਸਿਰੇ ਤੋਂ ਹੀ ਖਾਰਜ ਕਰ ਦਿਓ। ਹੌਲੀ ਹੌਲੀ ਆਪੇ ਉਹਦਾ ਕੌਨਫੀਡੈਂਸ ਘੱਟ ਜਾਏਗਾ ਅਤੇ ਉਹ ਸੀਮਤ ਹੁੰਦੀ ਜਾਏਗੀ। ਪਰ ਰਤੀ ਨਾਲ ਮੈਂ ਕਦੇ ਇਸ ਇਰਾਦੇ ਨਾਲ ਨਹੀਂ ਨਿਭਿਆ। ਕੀ ਰਤੀ ਦਾ ਕੌਨਫੀਡੈਂਸ ਖਤਮ ਹੋ ਗਿਆ ਜਾਂ ਮੇਰੇ ਵਿੱਚ ਦਿਲਚਸਪੀ? ਕੀ ਰਤੀ ਸੱਚ ਹੀ ਕਿਤੇ ਚਲੀ ਗਈ ਸੀ? ਰਤਨਿਕਾ, ਮੇਰਾ ਪਹਿਲਾ ਪਿਆਰ, ਸਮਰਪਿਤ ਪਤਨੀ ਅਤੇ ਮਾਂ, ਰੱਜ ਕੇ ਸੁਚੱਜੀ, ਹਮੇਸ਼ਾ ਸਲਾਹ ਨਾਲ ਘਰ ਚਲਾਉਣ ਵਾਲੀ, ਜ਼ਰਾ ਵੀ ਲੁਛ ਲੁਛ ਨਹੀਂ, ਆਪ ਉਦਰਾਪਨ ਨਹੀਂ। ਰਤੀ ਜਿਸਨੇ ਕਦੇ ਸਵੇਰ ਦੀ ਚਾਹ ਇਕੱਲਿਆਂ ਨਹੀਂ ਪੀਤੀ। ਜੇ ਮੈਂ ਘਰ ਨਹੀਂ ਹੁੰਦਾ ਤਾਂ ਉਹ ਚਾਹ ਹੀ ਨਾ ਬਣਾਉਂਦੀ। ਉਸਦੀ ਜਾਨ ਵਸਦੀ ਹੈ ਮੇਰੇ ਵਿੱਚ, ਅੰਬਰ ਅਤੇ ਉਡਾਰੀ ਵਿੱਚ। ਰਤੀ ਜਿਹੜੀ ਸਬਜ਼ੀ ਅਤੇ ਰਾਸ਼ਨ ਤੱਕ ਲਿਆਉਣ ਲਈ ਮੇਰੇ ਜਾਂ ਪਾਰਵਤੀ ਦੇ ਉੱਤੇ ਨਿਰਭਰ ਕਰਦੀ ਹੈ, ਉਹ ਅਚਾਨਕ ਇਸ ਤਰ੍ਹਾਂ ਦਾ ਕਦਮ ਪੁੱਟ ਲਏ। ਸਾਹਮਣੀ ਦੀਵਾਰ ਉੱਤੇ ਸਾਡੇ ਵਿਆਹ ਦਾ ਪੋਸਟਰ ਲੱਗਿਆ ਹੋਇਆ, ਉਸਨੂੰ ਰੀਝ ਨਾਲ ਵੇਖਦਾ। ਕਿੰਨੀ ਮੁਹੱਬਤੀ ਸੀ ਰਤੀ, ਜਦੋਂ ਗੱਲ ਨਾਲ ਲੱਗਦੀ ਜੀ ਕਰਦਾ ਉਸਨੂੰ ਰੂਹ ਵਿੱਚ ਸਮੋ ਲਵਾਂ। ਬੜਾ ਪਿਆਰ ਜਤਾਉਂਦੀ, ਗੱਲ ਗੱਲ 'ਤੇ ਆਈ ਲਵ ਯੂ ਆਖਦੀ, ਮੈਂ ਉਸਨੂੰ ਫਿਲਮੀ ਜਿਹੀ ਆਖ ਛੱਡਦਾ। ਯਾਦ ਨਹੀਂ ਕਦੋਂ ਉਹ ਇਹ ਕਹਿਣੋਂ ਵੀ ਹਟ ਗਈ ਸੀ। ਰਤੀ ਦੀ ਮਾਂ ਦਾ ਪਿਛਲੇ ਸਾਲ ਸਵਰਗਵਾਸ ਹੋ ਗਿਆ ਸੀ, ਹੋਰ ਉਸਦਾ ਕੋਈ ਸਕਾ ਰਿਸ਼ਤੇਦਾਰ ਹੈ ਹੀ ਨਹੀਂ। ਮੇਰਾ ਉਂਝ ਆਪਣੀ ਇੱਕੋ ਇੱਕ ਭੈਣ ਭਣਵਈਏ ਦੇ ਨਾਲ ਤਕਰਾਣ ਹੋਰ ਕਣਕੇ ਕਈ ਸਾਲਾਂ ਤੋਂ ਬੋਲਚਾਲ ਬੰਦ ਹੈ। ਸਹੇਲੀ ਰਤੀ ਦੀ ਹੈ ਕੋਈ ਨਹੀਂ। ਹਾਈ ਸੁਸਾਇਟੀ ਵਿੱਚ ਕਿਸੇ ਕਿਸਮ ਦਾ ਕੌਲੀ ਕਲਚਰ ਹੁੰਦਾ ਹੀ ਨਹੀਂ। ਫੋਨ ਵੀ ਉਸਨੇ ਕੇਵਲ ਮੈਨੂੰ ਅਤੇ ਬੱਚਿਆਂ ਨੂੰ ਹੀ ਕਰਨਾ ਹੁੰਦਾ। ਉਂਝ ਵੀ ਮੈਂ ਆਪਣੇ ਘਰ ਵਿੱਚ ਲੰਮੀਆਂ ਲੰਮੀਆਂ ਕਾਲਾਂ ਵਾਲੇ ਫੋਨ ਕਰਨ ਉੱਤੇ ਸਖ਼ਤ ਅਨੁਸ਼ਾਸਨ ਰੱਖਿਆ ਹੋਇਆ। ਆਂਢ ਗੁਆਂਢ ਨਾਲ ਵੀ ਬਹੁਤੀ ਗੱਲ ਕਰਨ ਦਾ ਇੱਥੇ ਰਿਵਾਜ਼ ਨਹੀਂ ਹੈ। ਇੱਕ ਨਵੀਂ ਨਵੀਂ ਆਈ ਗੁਆਂਢਣ ਨੇ ਵੀ ਚੰਗਾ ਰੰਗ ਵਿਖਾਇਆ ਸੀ ਇੱਕ ਵਾਰ। ਉਨੀ ਦਿਨੀ ਬਾਥਰੂਮ ਵਿੱਚ ਤਿਲਕਣ ਕਰਕੇ ਮੇਰਾ ਲਿਗਾਮੈਂਟ ਹਿੱਲ ਗਿਆ ਸੀ। ਮੈਂ ਬੈੱਡ ਰੈਸਟ 'ਤੇ ਸਾਂ, ਫਿਜ਼ੀਓਥੈਰੇਪਿਸਟ ਘਰ ਆ ਕੇ ਮਸਾਜ ਦਿੰਦਾ ਸੀ। ਉਹ ਗੁਆਂਢਣ ਯੋਗਾ ਇੰਸਟਰਕਟਰ ਸੀ। ਯੋਗਾ ਦੱਸਦੀ ਦੱਸਦੀ ਇੱਕ ਦਿਨ ਮੇਰੇ ਪੱਟਾਂ 'ਤੇ ਹੀ ਹੱਥ ਫੇਰ ਗਈ। ਜੇ ਮੈਂ ਨਾ ਵਰਜਦਾ, ਉਸ ਨਾਨੀ ਨੇ ਰਤੀ ਨੂੰ ਵੀ ਆਪਣੇ ਹੱਥਾਂ 'ਤੇ ਪਾ ਹੀ ਲਿਆ ਸੀ। ਕੋਈ ਸੁਰਾਗ ਲੱਭਣ ਲਈ ਰਤੀ ਦੀ ਅਲਮਾਰੀ ਖੋਲ੍ਹਦਾ, ਅੱਗੇ ਟੰਗੇ ਹੋਏ ਬੇਸ਼ੁਮਾਰ ਵੰਨ ਸਵੰਨੇ ਕੱਪੜੇ ਵੇਖ ਕੇ ਮੈਨੂੰ ਆਪਣੇ ਆਪ 'ਤੇ ਮਾਣ ਜਿਹਾ ਹੋ ਆਇਆ। ਕਿੰਨਾ ਖਿਆਲ ਰੱਖਦਾ ਮੈਂ ਰਤੀ ਦਾ ਅਤੇ ਪਰਿਵਾਰ ਦਾ, ਕਿੰਨੀ ਮੁਸ਼ਕਲ ਨਾਲ ਐਡਜਸਟ ਕੀਤਾ ਸੀ ਮੈਂ ਛੋਟੇ ਜਿਹੇ ਸ਼ਹਿਰ ਦੀ ਜੰਮਪਲ ਇਸ ਰਤੀ ਦੇ ਨਾਲ। ਰਤੀ ਵੀ ਛੇਤੀ ਹੀ ਸਭ ਸਮਝ ਗਈ ਸੀ। ਮੈਨੂੰ ਕਾਫੀ ਟੂਰ 'ਤੇ ਜਾਣਾ ਪੈਂਦਾ, ਕਿਤੇ ਗਿਆ ਵੀ ਮੈਂ ਖਾਲੀ ਹੱਥ ਕਦੇ ਨਹੀਂ ਮੁੜਿਆ। ਰਤੀ ਅਤੇ ਬੇਟੀਆਂ ਲਈ ਤੋਹਫ਼ਿਆਂ ਨਾਲ ਲੱਦਿਆ ਹੀ ਆਉਂਦਾ। ਦੂਰ ਗਿਆ ਵੀ ਮੇਰੀ ਤੰਦ ਘਰ ਨਾਲ ਹੀ ਜੁੜੀ ਰਹਿੰਦੀ ਹੈ। ਆਧੁਨਿਕ ਯੁੱਗ ਦੀ ਟੈਕਨੋਲੋਜੀ, ਇਹ ਕੰਧਾਂ 'ਤੇ ਟੰਗੇ ਹੋਏ ਕੈਮਰੇ ਮੈਨੂੰ ਘਰ ਦੀ ਪਲ ਪਲ ਦੀ ਖ਼ਬਰ ਨਾਲ ਜੋੜੀ ਰੱਖਦੇ ਹੈ। ਮੈਂ ਕੈਮਰੇ ਰਿਵਰਸ ਕਰਕੇ ਤੜਕਸਾਰ ਘਰ ਵਿੱਚ ਵਾਪਰੇ ਨੂੰ ਹੌਲੀ ਹੌਲੀ ਵੇਖਦਾ। ਰਤੀ ਤਿਆਰ ਹੋ ਕੇ ਇੱਕ ਛੋਟਾ ਜਿਹਾ ਟਰੈਵਲ ਬੈਗ ਲੈ ਕੇ ਬਾਹਰ ਲਿਫਟ ਤੱਕ ਗਈ। ਉਸਨੂੰ ਕੋਈ ਅੱਗੋਂ ਲੈਣ ਨਹੀਂ ਆਇਆ। ਰਤੀ ਦੀ 22 ਸਾਲਾਂ ਦੀ ਵਫ਼ਾਦਾਰੀ ਅਤੇ ਦਿਆਨਤਦਾਰੀ ਉੱਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਹੀ ਨਹੀਂ ਮਿਲ ਰਹੀ। ਉਸਨੇ ਕਦੇ ਘਰ ਸੰਭਾਲਣ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਮੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਬਸ ਕਦੇ ਕਦੇ ਜਦੋਂ ਮੈਂ ਵਾਹਵਾ ਦਿਨਾਂ ਬਾਅਦ ਘਰ ਵਾਪਸ ਮੁੜਦਾ ਤਾਂ ਮੇਰੇ ਕੰਨਾਂ ਵਿੱਚ ਚੰਦਰੇ ਨੋਟਾਂ ਨੇ ਮੇਰਾ ਚੰਨ ਪਰਦੇਸੀ ਕੀਤਾ ਗੁਣਗੁਣਾਉਂਦੀ ਹੋਈ

ਲੰਘ ਜਾਂਦੀ ਹੈ। ਹੁਣ ਤਾਂ ਕਈ ਚਿਰਾਂ ਤੋਂ ਮੈਂ ਉਹਦੇ ਮੂੰਹੋਂ ਇਹ ਗੀਤ ਦਾ ਟੋਟਾ ਵੀ ਨਹੀਂ ਸੁਣਿਆ। ਪਾਰਵਤੀ ਘਰ ਦਾ ਸਾਰਾ ਕੰਮ ਮੁਕਾ ਕੇ ਰੋਟੀ ਪਾਣੀ ਕਰਕੇ ਚਲੀ ਗਈ ਹੈ। ਰਤੀ ਦਾ ਅਜੇ ਤੱਕ ਕੋਈ ਅਤਾ ਪਤਾ ਨਹੀਂ। ਉਸਦਾ ਮੋਬਾਈਲ ਚੈੱਕ ਕਰਦਾ, ਕੋਈ ਨਵੀਂ ਸਰਚ ਨਹੀਂ, ਕਿਸੇ ਕਿਸਮ ਦੀ ਕੋਈ ਚੈਟ ਹੀ ਨਹੀਂ। ਮੇਰੇ ਅਤੇ ਅੰਬਰ ਹੋਰਾਂ ਦੇ ਨਾਲ ਪਰਸੋਂ ਹੀ ਗੱਲ ਕੀਤੀ ਹੋਈ ਹੈ। ਮੈਂ ਬੇਟੀਆਂ ਨੂੰ ਰਤੀ ਬਾਰੇ ਦੱਸਣਾ ਚਾਹੁੰਦਾ, ਪਰ ਉਹਨਾਂ ਦੇ ਇਮਤਿਹਾਨ ਚੱਲ ਰਹੇ ਨੇ, ਖਾਮਖਾ ਪਰੇਸ਼ਾਨ ਹੋਣਗੀਆਂ, ਸੋਚ ਕੇ ਇਹ ਵਿਚਾਰ ਵੀ ਤਿਆਗ ਦਿੰਦਾ। ਮੈਂ ਵਿਪਨ ਨੂੰ ਘਰ ਸੱਦਿਆ, ਉਸ ਨੂੰ ਰਤੀ ਦਾ ਕਾਰਨਾਮਾ ਵਿਖਾਇਆ ਤਾਂ ਉਹ ਸਟ੍ਰੇਂਜ ਕਹਿ ਕੇ ਆਪਣੀ ਥਾਂ 'ਤੇ ਉੱਠ ਖਲੋਤਾ। ਉਸਨੇ ਸਾਰੀ ਦਿਹਾੜੀ ਗਵਾਉਣ ਉੱਤੇ ਮੈਨੂੰ ਕੋਸਿਆ ਵੀ ਅਤੇ ਗਾਲਾਂ ਵੀ ਕੱਢੀਆਂ। ਉਸ ਦੀ ਸਲਾਹ ਉੱਤੇ ਅਸੀਂ ਰੇਲਵੇ ਡੋਮੈਸਟਿਕ ਏਅਰਲਾਈਨਸ ਦੀਆਂ ਬੁਕਿੰਗਸ ਵੀ ਚੈੱਕ ਕੀਤੀਆਂ, ਕੋਈ ਯੋਗ ਸੁੱਗ ਨਾ ਮਿਲੀ। ਵਿਪਨ ਨੇ ਦਿਨੇ ਰਤੀ ਦੀ ਖੋਜ ਕਰਨ ਦੇ ਲਈ ਯੋਜਨਾ ਬਣਾਈ, ਜਿਸ ਉੱਤੇ ਅਮਲ ਕਰਦਿਆਂ ਅਗਲੇ ਦਿਨ ਹਰ ਉਸ ਥਾਂ ਦੇ ਉੱਤੇ ਜਿੱਥੇ ਰਤੀ ਜਾ ਸਕਦੀ ਸੀ ਅਸੀਂ ਆਪ ਜਾ ਕੇ ਪਤਾ ਕੀਤਾ। ਪੂਰਾ ਦਿਨ ਕਸ਼ਮਕਸ਼ ਵਿੱਚ ਬੀਤਿਆ, ਦਿਲ ਕਾਲਾ ਪਈ ਜਾਂਦਾ, ਉਡੀਕ ਕਿੰਨੀ ਮਨਹੂਸ ਹੁੰਦੀ ਹੈ, ਅੱਜ ਇਸ ਦਾ ਤਜੁਰਬਾ ਹੋਇਆ ਸੀ। ਸ਼ਾਮ ਹੁੰਦੇ ਹੁੰਦੇ ਅਸੀਂ ਖਾਲੀ ਹੱਥ ਘਰ ਮੁੜ ਆਏ। ਸਾਰੀ ਰਾਤ ਉਸੇ ਚੱਕਰ ਵਿਊ ਵਿੱਚ ਪਾਉਂਦਾ ਰਿਹਾ ਜਿਸ ਵਿੱਚ ਰਤੀ ਮੈਨੂੰ ਫਸਾ ਗਈ ਸੀ। ਤੜਕੇ ਜਾ ਕੇ ਕਿਧਰੇ ਅੱਖ ਲੱਗੀ ਅਤੇ ਫਿਰ ਜਾਗ ਖੁੱਲਦਿਆਂ ਸਾਰ ਘਰ ਵਿੱਚ ਹੋ ਰਿਹਾ ਖੜਾਕ ਰਤੀ ਦੇ ਘਰ ਆਉਣ ਦਾ ਐਲਾਨਨਾਮਾ ਸੀ। ਉਸਨੇ ਆਪਣੀ ਨਿੱਜੀ ਚਾਬੀ ਨਾਲ ਬੂਹਾ ਖੋਲ੍ਹਿਆ ਹੋਣਾ ਅਤੇ ਵਾਪਸ ਆ ਗਈ। ਉਸ ਦੇ ਘਰ ਅੰਦਰ ਪੈਰ ਪਾਉਂਦਿਆਂ ਇਕੱਲ ਅਤੇ ਬੋਝਲ ਤਾਨੂੰ ਜਿਵੇਂ ਕਿਸੇ ਨੇ ਹੂੰਝ ਕੇ ਬਾਹਰ ਸੁੱਟ ਦਿੱਤਾ ਹੋਵੇ। ਮੈਂ ਬਿਸਤਰੇ ਉੱਤੋਂ ਉੱਠ ਬੈਠਾ, ਮੂਕ ਦਰਸ਼ਕ ਵਾਂਗ ਖੁੱਲ੍ਹੇ ਮੂੰਹ ਨਾਲ ਰਤੀ ਦੇ ਹੀ ਹੋਣ ਦੀ ਤਸਦੀਕ ਕਰ ਰਿਹਾ। ਰਤੀ ਅੰਦਰ ਆਈ ਹੈ। ਉਸਦਾ ਉਦਾਸ ਰਹਿੰਦਾ ਚਿਹਰਾ ਇਕਦਮ ਤਾਜ਼ਾ ਦਮ ਹੈ, ਤਰੇਲ ਧੋਤੇ ਫੁੱਲਾਂ ਵਰਗਾ। ਬਾਹਰ ਚੜ ਰਹੇ ਸੂਰਜ ਦੀਆਂ ਕਿਰਨਾਂ ਜਿਵੇਂ ਆਦਮ ਕੱਦ ਇਮਾਰਤਾਂ ਦੇ ਸਿਖਰਾਂ ਨਾਲ ਖਹਿ ਕੇ ਖਿੜਕੀ 'ਚੋਂ ਮੇਰੇ ਅੰਦਰ ਉੱਭਰ ਆਏ ਹਨੇਰਿਆਂ ਨੂੰ ਖੋਰ ਕੇ ਬਾਹਰ ਕੱਢ ਦੇਣਾ ਚਾਹੁੰਦੀਆਂ ਹੋਣ। ਓਹੋ, ਕਿੰਨਾ ਬੇਵਕੂਫ ਹਾਂ! ਪਿਛਲੇ 60-65 ਘੰਟਿਆਂ ਵਿੱਚ ਪਤਾ ਨਹੀਂ ਕਿੰਨੀ ਵਾਰ ਮਰਿਆ ਵਾਂ ਅਤੇ ਕਿੰਨੀ ਵਾਰ ਜੀਵਿਆ ਹਾਂ, ਅਤੇ ਹੁਣ ਗੁੱਸੇ ਹੋਣ ਦੀ ਬਜਾਏ ਸ਼ਾਇਰਾਨਾ ਹੋ ਰਿਹਾ। ਕੋਈ ਸਧਾਰਨ ਸਿਆਣਪ ਵਾਲਾ ਬੰਦਾ ਵੀ ਜਿਸ ਦੀ ਜਨਾਨੀ ਇੰਜ 2 ਰਾਤਾਂ ਘਰੋਂ ਬਾਹਰ ਗੁਜ਼ਾਰ ਕੇ ਆਈ ਹੋਵੇ, ਉਸ ਦੇ ਘਰ ਪਰਤਣ 'ਤੇ ਸ਼ਾਇਦ ਅੰਦਰ ਵੀ ਨਾ ਆਉਣ ਦੇਵੇ, ਉਸ ਦੇ ਗਿੱਟੇ ਹੀ ਭੰਨ ਦੇਵੇ। ਕਿ ਮੇਰੇ ਵਿੱਚ ਓਨੀ ਵੀ ਅਣਖ ਨਹੀਂ? ਕੱਲ੍ਹ ਰਾਤ ਵਾਲੀ ਬੇਚੈਨੀ ਜਾਗ੍ਰਿਤ ਹੋ ਉੱਠੀ ਹੈ। ਰਤੀ ਨੂੰ ਹਲਕੇ ਜਿਹੇ ਮੂਡ ਵਿੱਚ ਵੇਖ ਕੇ ਮੇਰਾ ਪਾਰਾ ਚੜ੍ਹ ਰਿਹਾ। ਜੀ ਤਾਂ ਕਰਦਾ ਹੁਣੇ ਫਟ ਪਵਾਂ, ਸਭ ਕੁਝ ਤਹਿਸ ਨਹਿਸ ਕਰਦਿਆਂ, ਪਰ ਮੇਰੀ ਪੜ੍ਹਾਈ ਲਿਖਾਈ, ਮੇਰਾ ਸੋਸ਼ਲ ਸਟੇਟਸ ਮੈਨੂੰ ਇੰਜ ਕਰਨ ਤੋਂ ਰੋਕ ਰਹੇ ਨੇ। ਨਾਲੇ ਮੇਰਾ ਪੜ੍ਹਿਆ ਹੋਇਆ ਸਮਾਜਵਾਦ, ਬਰਾਬਰੀ ਦੇ ਅਧਿਕਾਰ। ਰਤੀ ਨਹਾ ਕੇ ਬਾਥਰੂਮ 'ਚੋਂ ਬਾਹਰ ਆਈਏ। ਮੈਂ ਉਸਦੇ ਪਿਛਲੇ 2 ਦਿਨਾਂ ਦਾ ਉਸ ਤੋਂ ਹਿਸਾਬ ਪੁੱਛਣਾ ਚਾਹੁੰਦਾ। ਕਿਉਂ, ਕਿਵੇਂ, ਕਿੱਥੇ, ਕਿਸ ਨਾਲ? ਇਹਨਾਂ ਸਵਾਲਾਂ ਨੇ ਮੇਰੇ ਅੰਦਰ ਤੂਫਾਨ ਮਚਾਇਆ ਪਿਆ। ਰਤੀ ਦੇ ਹੱਥ ਵਿੱਚ ਅੱਜ ਫਿਰ ਹੀਰੇ ਦੀ ਕਣੀ ਵਾਲਾ ਛੱਲਾ ਹੈ। ਉਹੀ ਚਮਕ ਉਸਦੇ ਚਿਹਰੇ 'ਤੇ ਵੀ ਲਿਸ਼ਕਦੀ ਹੈ, ਜਿਵੇਂ ਮੈਨੂੰ ਚੈਲੰਜ ਕਰ ਰਹੀ ਹੋਏ। ਵਿਪਨ ਠੀਕ ਹੀ ਕਹਿੰਦਾ ਸੀ, ਜੇ ਰਤੀ ਘਰ ਵਾਪਸ ਆ ਜਾਏ ਤਾਂ ਤੂੰ ਆਪ ਕੁਝ ਨਾ ਕਮੀ ਕਰੀ, ਇਸ ਦੇ ਅਤੇ ਆਪਣੇ ਦੂਰ ਨੇੜੇ ਦੇ ਰਿਸ਼ਤੇਦਾਰ ਇਕੱਠੇ ਕਰੀ, ਪਰਿਆ ਬਿਠਾਈ ਅਤੇ ਫਿਰ ਸਵਾਲ ਪੁੱਛੀ। ਜ਼ਨਾਨੀ ਜ਼ਾਤ ਦੀ ਇੰਨੀ ਮਜਾਲ! ਅਚਾਨਕ ਮੇਰੇ ਕੰਨਾਂ ਵਿੱਚ ਜਿਵੇਂ ਤਲਾਕ ਤਲਾਕ ਗੂੰਜਣ ਲੱਗਿਆ। ਮੈਂ ਛੁੱਟੀ 'ਤੇ ਲਿਖ ਕੇ ਜਾਣਾ ਇੰਨਾ ਹੀ ਸੌਖਾ ਹੈ? ਪਰ ਰਤੀ, ਤੈਨੂੰ ਇਸ ਦਾ ਜਵਾਬ ਦੇਣਾ ਹੀ ਪਏਗਾ, ਭਾਵੇਂ ਤੇਰੇ ਪੱਲੇ ਸੱਚ ਹੀ ਕਿਉਂ ਨਾ ਹੋਵੇ, ਤੇਰੇ ਦਾਮਨ ਉੱਤੇ ਕੋਈ ਵੀ ਦਾਗ ਕਿਉਂ ਨਾ ਹੋਵੇ, ਤਾਂ ਵੀ ਬਿਨਾਂ ਪਤੀ ਤੋਂ ਪੁੱਛੇ ਦੱਸੇ ਤੂੰ 2 ਦਿਨ 2 ਰਾਤਾਂ ਕਿੱਥੇ ਰਹੀ ਸੀ? ਜੇਕਰ ਮੈਂ ਘਰੋਂ ਬਾਹਰ ਰਹਿੰਦਾ ਤਾਂ ਉਹ ਤਾਂ ਮੇਰੇ ਪ੍ਰੋਫੈਸ਼ਨਲ ਟ੍ਰਿਪ ਹੁੰਦੇ ਨੇ, ਮੈਂ ਉੱਥੇ ਘੁੰਮਣ ਤਾਂ ਨਹੀਂ ਜਾਂਦਾ। ਨਾਲੇ ਮੇਰੀ ਗੱਲ ਹੋਰ ਏ, ਮੈਂ ਤਾਂ ਬੰਦਾ ਹਾਂ। ਰਤੀ ਆਪਣੇ ਲਈ ਚਾਹ ਦਾ ਕੱਪ ਬਣਾ ਲਿਆਈਏ। ਮੈਂ ਡੌਰ ਭੌਰ ਉਸਦੇ ਬਦਲੇ ਹੋਏ ਤੌਰ ਵੇਖ ਰਿਹਾ। ਉਸਨੇ ਮੰਜੇ ਦੀ ਢੋਅ ਦੇ ਨਾਲ ਪਿੱਠ ਲਗਾਈ ਅਤੇ ਚਾਹ ਦੀਆਂ ਚੁਸਕੀਆਂ ਭਰਨ ਲੱਗੀ ਹੈ। ਹਾਂਜੀ, ਕਿੱਧਰੋਂ ਆਈਆਂ ਸੰਗਤਾਂ? ਮੈਂ ਸਵਾਲ ਵਰਗਾ ਹਾਲ ਪੁੱਛਦਾ, ਬਿਲਕੁਲ ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਜਿਵੇਂ ਕਿਸੇ ਕਲਾਇੰਟ ਤੋਂ ਪੁੱਛਦਾ ਹੁੰਦਾ, ਅੱਤ ਦੀ ਹਲੀਮੀ ਭਰ ਕੇ। ਰਤੀ ਨੇ ਚਾਹ ਪਾਸੇ ਰੱਖ ਕੇ ਟੇਬਲ ਉੱਤੇ ਪਿਆ ਮੇਰਾ ਹੀ ਬਰੀਫ ਕੇਸ ਖੋਲ੍ਹਿਆ ਹੈ ਅਤੇ ਵਿੱਚੋਂ ਮੇਰਾ ਪਾਸਪੋਰਟ ਕੱਢ ਕੇ ਮੇਰੇ ਹੱਥ ਫੜਾਇਆ। ਉਸ ਨੇ ਮੇਰੇ ਪਿਛਲੇ ਸਿੰਗਾਪੁਰ ਟੂਰ ਦੇ ਉੱਤੇ ਅਤੇ ਉਸ ਤੋਂ ਪਹਿਲਾਂ ਵੀ 2-3 ਸਫ਼ੇ ਪਲਟੇ ਨੇ। ਇਹਨਾਂ ਸਫ਼ਿਆਂ ਦੇ ਉੱਤੇ ਸਿੰਗਾਪੁਰ ਦੇ ਨਾਲ ਨਾਲ ਬੈਂਕਾਕ ਦੇ ਵੀ ਸਟੈਂਪ ਨੇ। ਮੁੰਡਾ ਗੋਰੀਆਂ ਰੰਨਾਂ ਦਾ ਸ਼ੌਂਕੀ, ਰਤੀ ਦੇ ਬੋਲ ਗੁਣਗੁਣਾ ਕੇ ਉਲਟਾ ਮੇਰੇ ਲਈ ਸਵਾਲ ਕਰ ਗਏ ਨੇ। ਪਰ ਮੇਰੇ ਸਵਾਲ ਉਹਨਾਂ ਦਾ ਕੀ ਹੈ? ਰਤੀ ਸਹਿਜ ਨਜ਼ਰ ਆਉਂਦੀ ਹੈ ਅਤੇ ਮੇਰੇ ਅੰਦਰ ਹੋਰ ਤਰਥਰਲੀ ਮੱਚ ਗਈ ਹੈ। ਇਹ ਸੱਚ ਏ ਕਿ ਕਈ ਵਾਰ ਰਤੀ ਨੂੰ ਦੱਸੇ ਬਿਨਾਂ ਮੈਂ ਸਿੰਗਾਪੁਰ ਤੋਂ ਬੈਂਕਾਕ ਵੀ ਚਲਿਆ ਜਾਂਦਾ, ਉਹ ਤਾਂ ਐਵੇਂ ਸ਼ੁਗਲ ਮੇਲੇ ਲਈ। ਤਾਂ ਕੀ ਰਤੀ ਨੇ ਮੇਰੀ ਰੀਸ ਕਰਨੀ ਚਾਹੀ ਸੀ? ਮੈਨੂੰ ਲੱਗਦਾ ਗੁੱਸੇ ਨਾਲ ਮੇਰੇ ਦਿਮਾਗ ਦੀਆਂ ਨਸਾਂ ਫਟ ਜਾਣਗੀਆਂ। ਰਤੀ ਚਾਹ ਦਾ ਖਾਲੀ ਕੱਪ ਰੱਖਣ ਲਈ ਰਸੋਈ ਵੱਲ ਚਲੀ ਗਈ ਹੈ। ਉਸ ਦਾ ਫੋਨ ਵਾਈਬ੍ਰੇਟ ਹੋ ਰਿਹਾ।

0: ਮੈਂ ਸੁਣਨਾ ਚਾਹੁੰਦਾ ਕਿ ਕਿਸ ਨੂੰ ਰਤੀ ਦੇ ਘਰ ਵਾਪਸ ਪਹੁੰਚ ਜਾਣ ਦਾ ਪਤਾ ਹੈ। ਅੱਗਿਓਂ ਮੇਰੀ ਚਿਰਾਂ ਤੋਂ ਵਿਛੋੜੀ ਹੋਈ ਭੈਣ ਰੇਖਾ ਦੀ ਬਿਨਾਂ ਹੰਗਾਰਾ ਉਡੀਕੇ ਆਵਾਜ਼ ਉੱਭਰਦੀ ਹੈ, ਭਾਬੀ ਮੈਂ ਸਾਰੀਆਂ ਫੋਟੋ ਵਟਸਐਪ ਕਰ ਦਿੱਤੀਆਂ ਨੇ, ਬੜਾ ਮਜ਼ਾ ਆਇਆ ਤੁਹਾਡੇ ਨਾਲ, ਥੈਂਕ ਯੂ ਫੋਰ ਦਿਸ ਵੰਡਰਫੁਲ ਚੇਂਜ। ਆਉਂਦੀ ਸਰਦੀ ਦੀਆਂ ਛੁੱਟੀਆਂ ਵਿੱਚ ਆਪਾਂ ਫਿਰ ਪਲੈਨ ਕਰਾਂਗੀਆਂ। ਪੁੱਛ ਪੁੱਛ ਲਵ ਯੂ। ਅਤੇ ਅੱਗੋਂ ਕੱਟੀ ਹੋਈ ਕਾਲ ਦੀ ਹੂੰਗ ਹੀ ਰਹਿ ਗਈ ਹੈ। ਅਤੇ ਫਿਰ ਬਹੁਤ ਸਾਰੀਆਂ ਫੋਟੋ ਧੜਾ ਧੜ ਅਪਲੋਡ ਹੋ ਰਹੀਆਂ ਨੇ, ਮੈਂ ਕੋਈ ਵੀ ਡਾਊਨਲੋਡ ਨਹੀਂ ਕਰਦਾ, ਕਿਤੇ ਰਤੀ ਇਹ ਨਾ ਸੋਚ ਲਏ ਕਿ ਮੈਨੂੰ ਉਸ 'ਤੇ ਵਿਸ਼ਵਾਸ ਨਹੀਂ। ਉਂਝ ਸਾਹ ਹੁਣ ਕੁਝ ਸੁਖਾਲਾ ਆ ਰਿਹਾ ਹੈ। ਦੱਸ ਇਸ ਆਪ ਉਧਰੇਪਨ ਦੀ ਰਤੀ ਨੂੰ ਭਲਾ ਕੀ ਲੋੜ ਸੀ? ਸ਼ੁਕਰ ਹੈ ਰਤੀ ਦੇ ਪਿਛਲੇ 2 ਦਿਨ ਅਤੇ 2 ਰਾਤਾਂ ਦਾ ਹਿਸਾਬ ਜੇ ਮੇਰੇ ਕੋਲ ਨਹੀਂ ਤਾਂ ਘੱਟੋ ਘੱਟ ਮੇਰੀ ਭੈਣ ਦੇ ਕੋਲ ਤਾਂ ਹੈ। ਛਦੈਣ ਜੇ ਮੈਨੂੰ ਪੁੱਛ ਕੇ ਚਲੀ ਜਾਂਦੀ ਤਾਂ ਮੈਂ ਕਿਹੜਾ ਰੋਕਣਾ ਸੀ? ਫਿਲਹਾਲ ਰਤੀ ਨੂੰ ਇਹ ਸੰਸਾ ਬਣਿਆ ਰਹਿਣਾ ਚਾਹੀਦਾ ਹੈ ਕਿ ਮੈਂ ਇਹਨਾਂ 2 ਦਿਨਾਂ ਦਾ ਹਿਸਾਬ ਉਸ ਤੋਂ ਕਦੇ ਵੀ ਮੰਗ ਸਕਦਾ।
1: ਬਈ ਬੜੀ ਖੂਬਸੂਰਤ ਕਹਾਣੀ ਅਸੀਂ ਸਭ ਨੇ ਸੁਣੀ, ਔਰ ਮੈਨੂੰ ਲੱਗਦਾ ਕਿ ਸਾਡੇ ਸਰੋਤਿਆਂ ਨੂੰ ਇਹ ਜਿਹੜਾ ਸਾਡਾ ਖਾਸ ਸਿਲਸਿਲਾ ਲੈ ਕੇ ਆਉਂਦੇ ਹਾਂ ਅਸੀਂ ਮੇਰੀ ਕਲਮ ਤੋਂ, ਅਰਵਿੰਦਰ ਕੌਰ ਜੀ ਦੀ ਕਹਾਣੀ ਸੀ। ਔਰ ਵਾਕਈ ਇਹ ਕਹਾਣੀਆਂ ਸੁਣ ਕੇ ਸਾਨੂੰ ਲੱਗਦਾ ਹੈ ਕਿ ਜੀਵਨ ਦੇ ਬੜੀ ਇਹ ਨਜ਼ਦੀਕ ਹਨ ਸਾਡੀਆਂ ਕਹਾਣੀਆਂ।
2: ਬਿਲਕੁਲ, ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਕਿਰਦਾਰ ਇਹੋ ਜਿਹੇ ਹੁੰਦੇ ਨੇ ਕਿ ਸਾਨੂੰ ਲੱਗਦਾ ਸਾਡੇ ਆਸ ਪਾਸ ਹੀ ਨੇ, ਔਰ ਜਦੋਂ ਕੋਈ ਕਹਾਣੀ ਦਿਲ ਨੂੰ ਛੂਹ ਜਾਂਦੀ ਹੈ ਨਾ ਤਾਂ ਫਿਰ ਇੱਕ ਲਿਖਾਰੀ ਵੱਲੋਂ ਉਸਨੂੰ ਕਾਗਜ਼ 'ਤੇ ਉਕੇਰਿਆ ਜਾਂਦਾ ਹੈ। ਅਤੇ ਗਗਨ, ਇਸ ਕਹਾਣੀ ਤੋਂ ਬਾਅਦ ਹੁਣ ਇੱਕ ਗੀਤ ਤਾਂ ਬਣਦਾ ਹੀ ਹੈ।
1: ਜੀ ਬਿਲਕੁਲ, ਇੱਕ ਪਿਆਰਾ ਜਿਹਾ ਗੀਤ ਅਸੀਂ ਵੀ ਸੁਣਦੇ ਹਾਂ ਅਤੇ ਸਾਡੇ ਸਰੋਤੇ ਵੀ ਸੁਣਨਗੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजन। अर्जियां भेजन लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजन की आखिरी तारीख 20 मई 2026 है। चोण प्रक्रिया बारे वेरवे सहित जानकारी अते खाली फार्म साड़ी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकता है। ध्यान रहे एक कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: भई असी कहानी भी सुन ली, गाना भी सुन लिया प्यारा जिहा
2: जी,
1: और अगला सिलसिला जिसकी उडीक सारे स्रोतियां नूं हुंदी है ਉਹ ਅਸੀਂ ਹੁਣ ਉਹਦੇ ਵੱਲ ਵਧੀਏ।
2: ਬਿਲਕੁਲ ਜੀ, ਕਿਉਂਕਿ ਬੁੱਧਵਾਰ ਦੇ ਦਿਨ ਅਸੀਂ ਕਾਨੂੰਨੀ ਜਾਣਕਾਰੀ ਜਿਹੜੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਾਂ, ਕਿਉਂਕਿ ਸਿਲਸਿਲਾ ਹੁੰਦਾ ਹੈ ਸਾਡਾ ਸਾਂਝ। ਔਰ ਗਗਨ, ਦੇਖੋ ਜਦੋਂ ਇੱਕ ਗ੍ਰਾਹਕ ਦੇ ਰੂਪ ਦੇ ਵਿੱਚ ਕੁਝ ਅਸੀਂ ਕੋਈ ਵੀ ਚੀਜ਼ ਖਰੀਦਦੇ ਹਾਂ ਤਾਂ ਸਾਡੇ ਪੈਸੇ ਦੇ ਬਦਲੇ ਬਹੁਤ ਜ਼ਰੂਰੀ ਹੈ ਕਿ ਉਹ ਚੀਜ਼ ਜਿਹੜੀ ਹੈ ਸਾਨੂੰ ਵਾਜਿਬ ਮਿਲੇ, ਐਕਸਪਾਇਰੀ ਨਾ ਹੋਵੇ, ਨੁਕਸ ਨਾ ਹੋਵੇ, ਖਰਾਬ ਨਾ ਹੋਵੇ ਜਾਂ ਸਾਡੇ ਨਾਲ ਕੋਈ ਵੀ ਧੋਖਾ ਨਾ ਹੋਵੇ। ਔਰ ਅਗਰ ਅਜਿਹਾ ਕੁਝ ਵੀ ਹੋ ਜਾਂਦਾ ਹੈ ਤਾਂ ਅਸੀਂ ਕਿੱਥੇ ਜਾ ਕੇ ਸ਼ਿਕਾਇਤ ਕਰਨੀ ਹੈ, ਕਿੱਥੇ ਪਹੁੰਚ ਕਰਨੀ ਹੈ, ਕੀ ਨੇ ਖਪਤਕਾਰਾਂ ਦੇ ਕਾਨੂੰਨੀ ਹੱਕ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਐਡਵੋਕੇਟ ਮੋਹਿਤ ਜੱਸੀ ਜੀ। ਔਰ ਇਹਨਾਂ ਨਾਲ ਗੱਲਬਾਤ ਕੀਤੀ ਹੈ ਜੀ
1: ਸੁਖਜੀਤ ਕੌਰ ਜੀ ਨੇ।
3: ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਐਡਵੋਕੇਟ ਮੋਹਿਤ ਜੱਸੀ। ਅਸੀਂ ਇਹਨਾਂ ਕੋਲੋਂ ਜਾਣਕਾਰੀ ਹਾਸਲ ਕਰਾਂਗੇ ਕਿ ਖਪਤਕਾਰਾਂ ਦੇ ਕਾਨੂੰਨੀ ਹੱਕ ਕਿਹੜੇ ਕਿਹੜੇ ਹੁੰਦੇ ਨੇ, ਯਾਨੀ ਕਿ ਉਪਭੋਗਤਾਵਾਂ ਦੇ ਕਾਨੂੰਨੀ ਹੱਕ ਕਿਹੜੇ ਕਿਹੜੇ ਨੇ। ਐਡਵੋਕੇਟ ਮੋਹਿਤ ਜੱਸੀ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ।
4: ਥੈਂਕ ਯੂ ਸੋ ਮਚ ਮੈਡਮ ਜੀ।
3: ਜੀ, ਜਦੋਂ ਅਸੀਂ ਖਪਤਕਾਰ ਦੀ ਗੱਲ ਕਰਦੇ ਹਾਂ, ਕੰਜ਼ਿਊਮਰ ਦੀ ਗੱਲ ਕਰਦੇ ਹਾਂ, ਉਪਭੋਗਤਾ ਦੀ ਗੱਲ ਕਰਦੇ ਹਾਂ, ਸਿੱਧੀ ਸਾਦੀ ਭਾਸ਼ਾ ਵਿੱਚ ਕਿਸੇ ਨੂੰ ਸਮਝਾਉਣਾ ਹੋਵੇ, ਉਪਭੋਗਤਾ, ਕੰਜ਼ਿਊਮਰ, ਖਪਤਕਾਰ ਕੌਣ ਹੁੰਦਾ ਜੀ?
4: ਹਾਂਜੀ, ਖਪਤਕਾਰ ਕੋਈ ਵੀ ਹੋ ਸਕਦਾ ਜੀ, ਜਿਹਨੇ ਕਿਸੇ ਦੁਕਾਨ ਤੋਂ ਕਿਸੇ ਮੈਨੂਫੈਕਚਰਰ ਕੋ ਕਿਸੇ ਤਰ੍ਹਾਂ ਦਾ ਸਮਾਨ ਖਰੀਦਿਆ, ਠੀਕ ਹੈ ਜੀ, ਉਹ ਕੋਈ ਵੀ ਖਪਤਕਾਰ ਹੋ ਸਕਦਾ। ਕਿਸੇ ਨੇ ਕਿਸੇ ਕੋ ਚੀਜ਼ ਕੋਈ ਹਾਇਰ ਕੀਤੀ ਹੈ ਜੀ, ਠੀਕ ਹੈ ਜੀ, ਉਹ ਵੀ ਖਪਤਕਾਰ ਹੋ ਸਕਦਾ ਜੀ, ਉਸ ਕੈਟੇਗਰੀ 'ਚ ਆ ਜਾਂਦਾ ਜੀ।
3: ਯਾਨੀ ਕਿ ਜਿਸ ਵਿਅਕਤੀ ਨੇ ਕੋਈ ਵੀ ਚੀਜ਼ ਕਿਸੇ ਦੁਕਾਨ ਤੋਂ ਖਰੀਦੀ ਹੈ, ਹੈ ਨਾ, ਕੋਈ ਵੀ ਪ੍ਰੋਡਕਟ ਖਰੀਦਿਆ, ਉਹਨੂੰ ਆਪਾਂ ਖਪਤਕਾਰ ਕਹਿੰਦੇ ਹਾਂ।
4: ਹਾਂਜੀ,
3: ਠੀਕ ਹੈ ਜੀ।
4: ਹਾਂਜੀ,
3: ਖਪਤਕਾਰ ਨੇ ਚੀਜ਼ ਤਾਂ ਲਿਆਂਦੀ ਘਰ।
4: ਹਾਂਜੀ,
3: ਕਈ ਵਾਰੀ ਕੀ ਹੁੰਦਾ, ਚੀਜ਼ ਲਿਆਂਦੀ ਤੇ ਪਸੰਦ ਨਹੀਂ ਆਈ ਤੇ ਜਾਂ ਚੀਜ਼ ਦੇ ਵਿੱਚ ਕੋਈ ਨੁਕਸ ਹੈ ਤੇ ਫਿਰ ਉਹ ਡਰ ਜਾਂਦਾ ਕਿ ਹੁਣ ਮੇਰਾ ਕੀ ਬਣੂਗਾ। ਕਈ ਤਾਂ ਚੁੱਪ ਚੁਪੀਤੇ ਘਰ ਬਹਿ ਜਾਂਦੇ ਨੇ ਤੇ ਕਈ ਇਹ ਕਹਿੰਦੇ ਨੇ ਕਿ ਦੁਕਾਨਦਾਰ ਨੇ ਮੈਨੂੰ ਧੋਖਾ ਦਿੱਤਾ, ਮੈਂ ਸ਼ਿਕਾਇਤ ਦਰਜ ਕਰਵਾਉਣੀ ਹੈ।

0: ਟੈਕਲ ਕਰਨ ਲਈ ਈ ਕਮਰਸ ਆ ਗਿਆ ਜੀ।
1: ਜੀ, ਆਪਾਂ ਇਹਦੇ ਨਾਲ ਹੀ ਗੱਲ ਜੁੜ ਜਾਂਦੀ ਹੈ, ਕੋਵਿਡ ਦਾ ਸਮਾਂ ਸਭ ਨੇ ਹੰਢਾਇਆ ਔਰ ਗਾਹਕ ਅਤੇ ਦੁਕਾਨਦਾਰ ਦੋਵੇਂ ਔਨਲਾਈਨ ਹੋ ਗਏ ਸੀ।
0: ਹਾਂਜੀ,
1: ਔਰ ਔਨਲਾਈਨ ਸ਼ੋਪਿੰਗ ਬਹੁਤ ਵੱਧ ਗਈ ਅਤੇ ਉਹ ਵਾਰ ਵਾਰ ਜਦੋਂ ਕਹਿੰਦੇ ਨੇ ਕਿ ਸਮਾਨ ਅਸੀਂ ਔਨਲਾਈਨ ਖਰੀਦਦੇ ਹਾਂ ਅਤੇ ਬੜੀ ਵਾਰੀ ਹੁੰਦਾ ਕਿ ਉਹ ਸਮਾਨ ਸਾਡੀ ਪਸੰਦ ਦਾ ਨਹੀਂ ਨਿਕਲਦਾ।
0: ਹਾਂਜੀ,
1: ਕੋਈ ਨਾ ਕੋਈ ਸ਼ਿਕਾਇਤ ਉਹਦੇ 'ਚ ਰਹਿ ਹੀ ਜਾਂਦੀ ਹੈ,
0: ਜੀ ਜੀ ਜੀ,
1: ਖਰਾਬ ਨਿਕਲ ਆਉਂਦਾ ਅਤੇ ਕੀ ਆਪਾਂ ਜਿਹੜੇ ਔਨਲਾਈਨ ਖਰੀਦਿਆ ਹੋਇਆ ਸਮਾਨ ਹੈ ਉਹਦੀ ਵੀ ਕੰਪਲੇਂਟ ਦਰਜ ਕਰਵਾ ਸਕਦੇ ਹਾਂ?
0: ਹਾਂਜੀ, ਔਨਲਾਈਨ ਖਰੀਦੇ ਸਮਾਨ ਦੀ ਵੀ ਆਪਾਂ ਕੰਪਲੇਂਟ ਦਰਜ ਕਰ ਸਕਦੇ ਹਾਂ। ਇਹਦੇ ਲਈ ਪਹਿਲਾਂ ਜਿਹੜੇ ਔਨਲਾਈਨ ਪ੍ਰੋਡਕਟ ਹੁੰਦਾ ਸੀਗਾ ਉਹਦੇ ਲਈ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੁੰਦੀ ਸੀ ਨਾ ਪਾਉਂਦੇ ਨਹੀਂ ਸੀਗੇ, ਜੇ ਪਾਉਂਦੇ ਥੋੜ੍ਹੀ ਇਨਫੋਰਮੇਸ਼ਨ ਪਾਉਂਦੇ ਜਿੰਨੀ ਕੁ ਲੋੜ ਹੈਗੀ ਆ। ਹੁਣ ਸਾਡੇ ਜਿਹੜੇ ਨਵੇਂ ਲਾਅ ਬਣੇ ਆ ਉਹਦੇ ਵਿੱਚ ਉਹਨਾਂ ਨੇ ਮੈਂਡੇਟਰੀ ਕਰ ਦਿੱਤਾ, ਕੋਈ ਵੀ ਬੰਦਾ ਜੇਕਰ ਔਨਲਾਈਨ ਪ੍ਰੋਡਕਟ ਵੇਚਦਾ, ਪ੍ਰੋਡਕਟ ਦੇ ਸਪੈਸੀਫਿਕੇਸ਼ਨ,
1: ਜੀ
0: ਕਿਸ ਤਰ੍ਹਾਂ ਦਾ ਪ੍ਰੋਡਕਟ ਆ, ਕਿਹੜੀ ਕੁਆਲਿਟੀ ਆ, ਠੀਕ ਹੈ ਜੀ, ਕਿਹੜੀ ਗਰੰਟੀ ਆ, ਇਹਨੂੰ ਰਿਟਰਨ ਕਿੱਦਾਂ ਕਰਨਾ, ਇਹਨੂੰ ਰਿਪਲੇਸ ਕਿੱਦਾਂ ਕਰਨਾ, ਇੱਥੋਂ ਜੇ ਰਿਫੰਡ ਲੈਣਾ ਕਿੱਦਾਂ ਲੈਣਾ, ਆਪਾਂ ਇੱਕ ਇੱਥੋਂ ਅਮਾਊਂਟ ਰੈਮਿਡੀ ਚਾਹੁੰਦੇ ਹਾਂ, ਕਿਸੇ ਤਰ੍ਹਾਂ ਦਾ ਚਾਹੁੰਦੇ ਹਾਂ ਕਿ ਇੱਕ ਸਾਨੂੰ ਨੁਕਸਾਨ ਹੋਇਆ, ਆਪਾਂ ਡੈਮੇਜਸ ਚਾਹੁੰਦੇ ਹਾਂ, ਉਹ ਵੀ ਕਲੇਮ ਕਿੱਦਾਂ ਕਰਨਾ,
1: ਭਰਪਾਈ ਕਿਵੇਂ ਕੀਤੀ,
0: ਭਰਪਾਈ ਕਿੱਦਾਂ ਕੀਤੀ ਹੈ, ਇੱਕ ਇੱਕ ਗੱਲ ਸਾਨੂੰ ਪਤਾ ਉੱਥੇ ਲਿਖੀ ਹੁੰਦੀ ਹੈ ਔਨਲਾਈਨ।
1: ਕੰਜ਼ਿਊਮਰ ਕੋਰਟਸ ਕੰਜ਼ਿਊਮਰਸ ਦੇ ਫਾਇਦੇ ਲਈ ਬਣੀਆਂ।
0: ਹਾਂਜੀ,
1: ਇੱਕ ਸਰਕਾਰ ਵੱਲੋਂ ਚਲਾਇਆ ਗਿਆ ਪ੍ਰੋਗਰਾਮ ਜਾਗੋ ਗ੍ਰਾਹਕ ਜਾਗੋ, ਵੈਸੇ ਲੱਗਦਾ ਤਾਂ ਇਹੀ ਹੈ ਕਿ ਜਿਹਨੇ ਚੀਜ਼ ਖਰੀਦੀ ਵੀ ਤੂੰ ਸੁਚੇਤ ਰਹਿ, ਤੂੰ ਆਪਣੇ ਆਸੇ ਪਾਸੇ ਜੋ ਹੋ ਰਿਹਾ ਉਹਦੇ ਬਾਰੇ ਜਾਗਰੂਕ ਰਹਿ।
0: ਜੀ ਜੀ,
1: ਜੇ ਸਿੱਧੀ ਸਾਦੀ ਭਾਸ਼ਾ 'ਚ ਆਪਾਂ ਜਾਗੋ ਗ੍ਰਾਹਕ ਜਾਗੋ ਦਾ ਮਤਲਬ ਲੈਣਾ ਹੋਵੇ, ਸਮਝਾਉਣਾ ਹੋਵੇ ਤਾਂ ਕੀ ਮਤਲਬ ਹੈ ਜੀ?
0: ਸਿੱਧੀ ਸਾਦੀ ਮਤਲਬ ਜੇ ਤੁਸੀਂ ਚੀਜ਼ ਕੋਈ ਲੈਣ ਜਾਂਦੇ ਹੋ, ਅੱਖਾਂ ਖੋਲ ਕੇ ਦੇਖੋ ਪਹਿਲਾਂ ਪ੍ਰੋਡਕਟ ਕਿੱਦਾਂ ਦਾ ਹੈਗਾ ਜੀ।
1: ਜੀ,
0: ਠੀਕ ਹੈ ਜੀ, ਸਿੱਧਾ ਕਿਸੇ ਡਿਪੈਂਡੈਂਟ ਰਹੋ, ਜਿੱਦਾਂ ਮੈਂ ਤੁਹਾਨੂੰ ਪਿੱਛੇ ਐਗਜ਼ਾਮਪਲ ਦਿੱਤੀ ਹੈ ਕਿ ਜਿੱਦਾਂ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਦੁਕਾਨਦਾਰ ਨੂੰ, ਮਹਾਰਾਜ ਸਾਨੂੰ ਸਮਾਨ ਦਾ ਕੋਈ ਪਤਾ ਨਹੀਂ, ਤੁਸੀਂ ਕੱਢ ਦਿਓ ਸਾਨੂੰ, ਆਪਾਂ ਸਾਨੂੰ ਇਹ ਚੀਜ਼ ਚਾਹੀਦੀ, ਇੱਦਾਂ ਕੱਢ ਦਿਓ
1: ਜੀ,
0: ਤੇ ਪੂਰਾ ਉੱਤੇ ਡਿਪੈਂਡ ਨਾ ਹੋਵੋ, ਥੋੜ੍ਹਾ ਬਹੁਤ ਆਪ ਵੀ ਦੇਖੋ ਹਾਂ ਵੀ ਇੱਥੇ ਡਿਫੈਕਟ ਹੈਗਾ, ਦੇਖ ਰਿਹਾ ਸਾਨੂੰ ਉੱਥੇ ਨਹੀਂ ਲੈਣਾ,
1: ਕੇਸ ਦਰਜ ਕਰਵਾ ਦਿੱਤਾ ਗਿਆ।
0: ਹਾਂਜੀ,
1: ਸ਼ਿਕਾਇਤ ਚਲੀ ਗਈ
0: ਜੀ,
1: ਨਿਪਟਾਰਾ ਕਿੰਨੀ ਦੇਰ ਦੇ ਵਿੱਚ ਹੁੰਦਾ ਜੀ?
0: ਇਹ ਨਿਪਟਾਰਾ ਜੀ ਇਹ ਅਲੱਗ ਅਲੱਗ ਸਿਸਟਮ ਦਾ ਹੁੰਦਾ ਸਿਸਟਮ, ਇਹਦੇ ਵਿੱਚ ਜਿੱਦਾਂ ਡਿਸਟ੍ਰਿਕਟ ਕੋਰਟ 'ਚ ਜਿੱਦਾਂ ਗਿਆ ਉਹਦੇ ਵਿੱਚ ਦਿਨਾਂ ਦੀ ਅਲੱਗ ਲਿਮਿਟ ਹੁੰਦੀ ਹੈ, ਸਟੇਟ ਕਮਿਸ਼ਨ ਦੀ ਅਲੱਗ ਲਿਮਿਟ ਹੁੰਦੀ ਹੈ, ਨੈਸ਼ਨਲ ਕਮਿਸ਼ਨ ਦੀ ਅਲੱਗ ਲਿਮਿਟ ਹੁੰਦੀ ਹੈ
1: ਜੀ।
0: ਠੀਕ,
1: ਸਿਰਫ ਜੁਰਮਾਨਾ ਹੀ ਹੁੰਦਾ ਕਿ ਜਾਂ ਉਹਨੂੰ ਚੀਜ਼ ਬਦਲ ਕੇ ਦੇ ਦਿੱਤੀ ਜਾਂਦੀ ਹੈ?
0: ਇਹ ਆਪਸ਼ਨ ਦਿੱਤਾ ਜਾਂਦਾ ਕੰਜ਼ਿਊਮਰ ਨੂੰ, ਤੁਸੀਂ ਜੁਰਮਾਨਾ ਵੀ ਲਾ ਸਕਦੇ ਹੋ ਅਤੇ ਉਹਦੇ ਉੱਤੇ ਚੀਜ਼ ਬਦਲ ਕੇ ਵੀ ਲੈ ਸਕਦੇ ਹੋ
1: ਜੀ। ਯਾਨੀ ਕਿ ਇਹ ਕੰਜ਼ਿਊਮਰ ਦੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਜੁਰਮਾਨਾ ਲੈਣਾ ਕਿ ਜਾਂ ਫਿਰ ਚੀਜ਼ ਬਦਲ ਕੇ ਲੈਣੀ ਹੈ। ਅਤੇ ਕੀ ਇਸ ਤਰ੍ਹਾਂ ਵੀ ਹੁੰਦਾ ਕਿ ਮੇਰਾ ਨੁਕਸਾਨ ਹੋਇਆ ਅਤੇ ਜਾਂ ਮੇਰੀ ਸਿਹਤ ਨੂੰ ਨੁਕਸਾਨ ਹੋ ਗਿਆ ਦਵਾਈ ਖਾਣ ਦੇ ਨਾਲ ਜਾਂ ਫੂਡ ਪ੍ਰੋਡਕਟ ਖਾਣ ਦੇ ਨਾਲ, ਅਤੇ ਉਹਦਾ ਹਰਜਾਨਾ ਵੀ ਮੰਗਿਆ ਜਾਂਦਾ ਅਤੇ ਕੋਰਟ ਉਹਦਾ ਵੀ ਹਰਜਾਨਾ ਦਿੰਦੀ ਹੈ ਜੀ?
0: ਹਾਂਜੀ, ਲਗਾਉਂਦੀ ਹੈ, ਜ਼ਰੂਰ ਲਗਾਉਂਦੀ ਹੈ ਜੀ। ਇਹਦੇ ਵਿੱਚ ਸਾਡੇ ਸਾਰੇ ਪ੍ਰੋਸੀਜਰ ਜਿਹੜੇ ਇੰਡੀਅਨ ਸਾਡੇ ਦੰਡ ਪ੍ਰੋਸੀਜਰ ਹੈਗੇ ਆ, ਇੰਡੀਅਨ ਪੈਨਲ ਕੋਡ ਦੇ ਜਿਹੜੇ ਹੈਗੇ IPC ਦੇ ਪ੍ਰੋਸੀਜਰ ਆ, ਸਾਰੇ ਫੋਲੋ ਕੀਤੇ ਜਾਂਦੇ ਜੀ।
1: ਜੀ,
0: ਠੀਕ ਹੈ ਜੀ। ਹੁਣ ਇਹਦੇ ਵਿੱਚ ਤੁਹਾਨੂੰ ਮੈਂ ਮੇਨ ਇੱਕ ਇਨਫੋਰਮੇਸ਼ਨ ਦਿੰਦਾ, ਜਿੱਦਾਂ ਡਿਸਟ੍ਰਿਕਟ ਕਮਿਸ਼ਨ ਹੁੰਦੇ ਆ, ਹੁਣ ਜਿੱਦਾਂ ਉਹ ਕਿੰਨੀ ਦੇਰ 'ਚ ਕੰਪਲੇਂਟ ਫਾਈਲ ਕਰ ਸਕਦੇ ਆ? ਪਹਿਲੀ ਗੱਲ ਹੈ ਜੀ, ਡਿਸਟ੍ਰਿਕਟ ਕਮਿਸ਼ਨ 'ਚ ਜਿਹੜੇ ਕੰਪਲੇਂਟ ਪੈਂਦੀ ਆ ਅਤੇ 21 ਦਿਨਾਂ ਦੇ ਅੰਦਰ ਅੰਦਰ ਭਰਪਾਣੀ ਹੁੰਦੀ ਆ, ਉਹਨਾਂ ਨੂੰ ਮਤਲਬ ਦੱਸ ਦੇਣਾ ਕਿ ਸਾਡੀ ਕੰਪਲੇਂਟ ਹੈਗੀ ਇੱਦਾਂ ਇੱਦਾਂ, ਅਤੇ ਡਿਸਟ੍ਰਿਕਟ ਕਮਿਸ਼ਨ ਜਿਹੜੀ ਹੁੰਦੀ ਆ ਉਹ 30 ਦਿਨਾਂ ਦੇ ਅੰਦਰ ਅੰਦਰ ਸਾਹਮਣੇ ਜਿਹੜੀ ਪਾਰਟੀ ਜਿਹਦੇ ਖਿਲਾਫ਼ ਆਪਾਂ ਕੇਸ ਕੀਤਾ ਉਹਨੂੰ ਕਿਹਾ ਜਾਂਦਾ ਜੀ ਤੁਸੀਂ ਆਪਣਾ ਰਿਪਲਾਈ ਫਾਈਲ ਕਰੋ। ਜੇ ਉਹ ਕਹਿੰਦਾ ਜੀ ਮਹਾਰਾਜ ਮੈਂ ਰਿਪਲਾਈ ਫਾਈਲ ਨਹੀਂ ਕਰ ਸਕਦਾ ਤਾਂ ਉਹਨੂੰ 15 ਦਿਨ ਦਾ ਐਕਸਟਰਾ ਟਾਈਮ ਦੇ ਦਿੱਤਾ ਜਾਂਦਾ, ਉਸ ਤੋਂ ਜ਼ਿਆਦਾ ਨਹੀਂ ਦਿੱਤਾ ਜਾਂਦਾ
1: ਜੀ।
0: ਅਤੇ ਉਹਦਾ ਜਿਹੜੇ ਜੇ ਜਿਹੜੀ ਕੰਪਲੇਂਟ ਹੋਈ ਹੈ, ਜਿਹੜੇ ਪ੍ਰੋਡਕਟ ਦੇ ਖਿਲਾਫ਼ ਕੰਪਲੇਂਟ ਹੋਈ ਆ ਉਹਨੂੰ 45 ਦਿਨ ਦੇ ਅੰਦਰ ਅੰਦਰ ਲੈਬੋਰਟਰੀ 'ਚ ਭੇਜਿਆ ਜਾਂਦਾ ਚੈੱਕ ਕਰਨ ਲਈ ਕਿ ਜਿਸ ਤਰ੍ਹਾਂ ਦੀ ਕੰਪਲੇਂਟ ਹੋਈ ਆ, ਠੀਕ ਹੈ ਜੀ, ਵਾਕਈ ਇਹ ਕੰਪਲੇਂਟ ਸਹੀ ਹੈਗੀ ਜਾਂ ਗਲਤ ਹੈਗੀ ਆ, ਅਤੇ ਉਹ ਜਿਹੜੇ ਕੰਪਲੇਂਟ ਦੀ ਰਿਪੋਰਟ ਆਉਂਦੀ ਹੈ ਲੈਬੋਰਟਰੀ ਤੋਂ ਉਹਦੇ ਵਿੱਚ ਦੋਨੋਂ ਪਾਰਟੀਆਂ ਨੂੰ ਆਪਸ਼ਨ ਦਿੱਤਾ ਜਾਂਦਾ ਤੁਸੀਂ ਮਤਲਬ, ਇਹ ਵੀ ਹੋ ਸਕਦਾ ਕਈ ਵਾਰੀ ਕੰਪਲੇਂਟ ਜਿਹੜੀ ਪਾਈ ਆ ਉਹ ਗਲਤ ਹੋਵੇ, ਇਹ ਵੀ ਹੋ ਸਕਦਾ ਕਿ ਜਿਹੜੀ ਕੰਪਲੇਂਟ ਪਾਈ ਸਹੀ ਹੋਵੇ, ਦੋਨੋਂ ਚੀਜ਼ਾਂ ਨੂੰ ਦੇਖਦੇ ਹੋਏ ਓਪਰਚੁਨਿਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਕੰਪਲੇਂਟ ਫਾਈਲ ਕਰ ਸਕਦੇ ਬਾਅਦ 'ਚ ਵੀ ਉਹਨਾਂ ਦੇ ਖਿਲਾਫ਼ ਹੀ, ਡਿਸਟ੍ਰਿਕਟ ਕਮਿਸ਼ਨ ਦੇ ਖਿਲਾਫ਼ ਕਰ ਸਕਦੇ ਹੋ।
1: ਜੀ ਜੀ,
0: ਡਿਸਟ੍ਰਿਕਟ ਕਮਿਸ਼ਨ ਦੇ ਖਿਲਾਫ਼ ਕਦੋਂ ਕਰਨੀ ਹੈ? ਆਪਾਂ ਜਿੱਦਾਂ ਹੁਣ ਆ ਗਈ ਸਾਡੀ ਕੰਪਲੇਂਟ ਆ ਗਈ, ਠੀਕ ਹੈ ਜੀ, ਉਹਦਾ ਰਿਜ਼ਲਟ ਆ ਗਿਆ, ਹੁਣ 3 ਮਹੀਨੇ ਦੇ ਅੰਦਰ ਅੰਦਰ ਆਪਾਂ ਜਿਹੜੀ ਡਿਸਟ੍ਰਿਕਟ ਕਮਿਸ਼ਨ ਹੈਗੀ ਨਾ ਉਹਦੇ ਖਿਲਾਫ਼ ਪਾ ਸਕਦੇ ਹਾਂ। ਇਹ ਤਾਂ ਪਾ ਸਕਦੇ ਜੇ ਲੈਬੋਰਟਰੀ 'ਚ ਆਪਾਂ ਨਹੀਂ ਭੇਜਿਆ, ਅਤੇ ਜੇਕਰ ਲੈਬੋਰਟਰੀ 'ਚ ਭੇਜਿਆ ਫਿਰ 5 ਮਹੀਨੇ ਦਾ ਟਾਈਮ ਹੈਗਾ ਜੀ ਸਾਡੇ ਕੋਲ
1: ਜੀ,
0: ਠੀਕ ਹੈ ਜੀ। ਇਹ ਚੀਜ਼ ਆ, ਇਹਦੇ ਵਿੱਚ ਜਿਹੜੇ ਆਪਾਂ ਪ੍ਰੋਸੀਜਰ ਫੋਲੋ ਕਰਨੇ ਆ ਸਾਰੇ ਕ੍ਰਿਮੀਨਲ ਪ੍ਰੋਸੀਜਰ ਕੋਡ ਹੈਗੇ ਜੀ।
1: ਤੁਹਾਡੇ ਖਿਆਲ ਮੁਤਾਬਕ ਉਪਭੋਗਤਾ ਕਿੰਨਾ ਕੁ ਜਾਗਰੂਕ ਹੈ, ਕਿੰਨਾ ਕੁ ਅਵੇਅਰ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ?
0: ਅੱਜ ਕੱਲ੍ਹ ਦੇ ਜ਼ਮਾਨੇ ਜਿੱਦਾਂ ਹੁਣ COVID-19 ਹੈਗਾ, ਹੁਣ ਕੰਜ਼ਿਊਮਰ ਜ਼ਿਆਦਾ ਅਵੇਅਰ ਹੋ ਗਿਆ
1: ਜੀ,
0: ਹੁਣ ਸਾਰਾ ਕੁਝ ਔਨਲਾਈਨ 'ਤੇ ਡਿਪੈਂਡ ਹੋ ਗਿਆ, ਕੰਜ਼ਿਊਮਰ ਜ਼ਿਆਦਾ ਅਵੇਅਰ ਹੋ ਗਿਆ ਹੁਣ।
1: ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਇਹ ਕੰਜ਼ਿਊਮਰ ਪ੍ਰੋਟੈਕਸ਼ਨ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਜੀ, ਇਹ ਜਿਹੜਾ ਲਾਅ ਹੈਗਾ ਜੀ ਇਹ ਸਾਡੇ ਗ੍ਰਾਹਕਾਂ ਨੂੰ ਪ੍ਰੋਟੈਕਟ ਕਰਨ ਲਈ ਬਣਿਆ, ਅਤੇ ਜਿਹੜੇ ਗ੍ਰਾਹਕ ਹੈਗੇ ਨਾ

0: ਉਹਦੇ ਉੱਤੇ ਐਫ ਯੂ ਦਾ ਨਿਸ਼ਾਨ ਬਣਿਆ ਹੁੰਦਾ, ਜਿੱਦਾਂ ਟ੍ਰੈਂਗਲ ਜਿਹਾ ਹੁੰਦਾ ਨਿਸ਼ਾਨ ਜੀ,
1: ਜੀ ਜੀ
0: ਠੀਕ ਹੈ ਜੀ। ਦੇ ਇਲੈਕਟ੍ਰੋਨਿਕ ਚੀਜ਼ ਲੈਣੀ ਉਹਦੇ ਉੱਤੇ ਆਈ ਐੱਸ ਸੀ ਦੇ ਮਾਰਕ ਹੋਣਾ ਚਾਹੀਦਾ, ਇਹ ਸਾਨੂੰ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ, ਗਾਹਕ ਨੂੰ ਖੁਦ ਵੀ ਜਾਗਰੂਕ ਹੋਣਾ ਚਾਹੀਦਾ।
1: ਜਦੋਂ ਆਪਾਂ ਖਾਣ ਪੀਣ ਦਾ ਸਮਾਨ ਲੈਣ ਜਾਂਦੇ ਹਾਂ ਤਾਂ ਹਰਾ ਨਿਸ਼ਾਨ ਤਾਂ ਇੱਕ ਪੂਰਾ ਨਿਸ਼ਾਨ ਹੁੰਦਾ,
0: ਹਾਂਜੀ ਹਾਂਜੀ ਹਾਂਜੀ।
1: ਹਰੇ ਨਿਸ਼ਾਨ ਦਾ ਮਤਲਬ ਕਿ ਵੈਜੀਟੇਰੀਅਨ ਹੈ, ਭੂਰੇ ਨਿਸ਼ਾਨ ਦਾ ਜੋ ਬਰਾਊਨ ਕਲਰ ਦਾ ਨਿਸ਼ਾਨ ਹੈ
0: ਨੋਨ
1: ਤਾਂ
0: ਵੈਜ,
1: ਨੋਨ ਵੈਜ, ਇਹ ਸਾਨੂੰ ਪਤਾ ਹੋਣਾ ਚਾਹੀਦਾ
0: ਜੀ ਜੀ,
1: ਅਸੀਂ ਦੇਖ ਪਰਖ ਕੇ ਸਮਾਨ ਲਿਆਈਏ।
0: ਹਾਂਜੀ ਹਾਂਜੀ
1: ਠੀਕ ਹੈ ਨਾ ਜੀ
0: ਜੀ ਜੀ ਜੀ,
1: ਕਿਉਂਕਿ ਬਾਅਦ ਵਿੱਚ ਨਾ ਹੋਵੇ ਕਿ ਅਸੀਂ ਕਹੀਏ ਕਿ ਇਸ ਤਰ੍ਹਾਂ ਭੋਲ ਸੀ, ਸਾਨੂੰ ਪਤਾ ਨਹੀਂ ਸੀ,
0: ਹਾਂਜੀ
1: ਸ਼ਿਕਾਇਤ ਹੋ ਗਈ।
0: ਹਾਂਜੀ
1: ਠੀਕ ਹੈ ਨਾ ਜੀ
0: ਜੀ ਜੀ।
1: ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਮੋਹਿਤ ਜੱਸੀ ਜੀ,
0: ਥੈਂਕ ਯੂ,
1: ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕੰਜ਼ਿਊਮਰ ਐਕਟ ਦੇ ਬਾਰੇ ਸਮਝਾਇਆ, ਉਪਭੋਗਤਾ ਦੇ ਹੱਕ ਕਿਹੜੇ ਕਿਹੜੇ ਨੇ, ਉਹਨਾਂ ਦਾ ਕਿਵੇਂ ਅਸੀਂ ਫਾਇਦਾ ਲੈਣਾ, ਤਹਿ ਦਿਲੋਂ ਸ਼ੁਕਰੀਆ ਅਦਾ
0: ਥੈਂਕ
1: ਕਰਾਂਗੇ।
0: ਯੂ ਸੋ ਮਚ ਮੈਡਮ।
2: हेलो,
3: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
4: सावधान, अजेही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो, सुरक्षित रहो।
5: ਜੀ, ਅਸੀਂ ਜਿਹੜਾ ਆਪਣਾ ਖਾਸ ਸਿਲਸਿਲਾ ਸਭ ਨੇ ਮਿਲ ਕੇ ਸੁਣਿਆ ਸਾਂਝ, ਅਤੇ ਜਿਹਦੇ ਵਿੱਚ ਅਸੀਂ ਜਾਣਕਾਰੀ ਹਾਸਿਲ ਕੀਤੀ ਖਪਤਕਾਰਾਂ ਦੇ ਕਾਨੂੰਨੀ ਹੱਕ, ਅਤੇ ਜਾਣਕਾਰੀ ਦੇ ਰਹੇ ਸਨ ਜੀ ਮੋਹਿਤ ਜੱਸੀ।
6: ਔਰ ਬਿਲਕੁਲ, ਇਸ ਜਾਣਕਾਰੀ ਤੋਂ ਬਾਅਦ ਹੁਣ ਵਾਰੀ ਆ ਗਈ ਹੈ ਜੀ ਪ੍ਰੇਰਣਾ ਲੈਣ ਦੀ, ਕਿਉਂਕਿ ਸਿਲਸਿਲਾ ਹੈ ਜੀ ਸਾਡਾ ਸ਼ਕਤੀ ਰੂਪਾ, ਔਰ ਅੱਜ ਦੇ ਸ਼ਕਤੀ ਰੂਪਾ ਨੇ ਬਿਛੇਂਦਰੀ ਪਾਲ। ਔਰ ਗਗਨ, ਤੁਸੀਂ ਹੀ ਸਾਡੇ ਨਾਲ ਸਾਂਝ ਪਾਉਣ ਜਾ ਰਹੇ ਹੋ ਇਸ ਸਿਲਸਿਲੇ ਦੀ
5: ਜੀ। ਸੋ ਸ਼ਕਤੀ ਰੂਪਾ ਤਹਿਤ ਅੱਜ ਗੱਲ ਕਰਾਂਗੇ ਇੱਕ ਐਸੀ ਮਹਾਨ ਇਸਤਰੀ ਬਾਰੇ ਜਿਸ ਦਾ ਨਾਮ ਸੁਣਦੇ ਹੀ ਹਿੰਮਤ, ਜਜ਼ਬਾ, ਹੌਸਲਾ, ਸੰਘਰਸ਼ ਅਤੇ ਜਿੱਤ ਦੀ ਇੱਕ ਚਮਕਦਾਰ ਤਸਵੀਰ ਸਾਡੇ ਮਨ ਵਿੱਚ ਉਭਰ ਆਉਂਦੀ ਹੈ। ਉਹ ਨਾਮ ਹੈ ਬਛੇਂਦਰੀ ਪਾਲ। ਜ਼ਿੰਦਗੀ ਵਿੱਚ ਬਹੁਤ ਲੋਕ ਸੁਪਨੇ ਦੇਖਦੇ ਹਨ, ਕੁਝ ਲੋਕ ਇਹਨਾਂ ਸੁਪਨਿਆਂ ਬਾਰੇ ਗੱਲਾਂ ਕਰਦੇ ਹਨ, ਕੁਝ ਉਹਨਾਂ ਨੂੰ ਲਿਖ ਲੈਂਦੇ ਹਨ, ਪਰ ਬਹੁਤ ਸਾਰੇ ਲੋਕ ਹੁੰਦੇ ਹਨ, ਬਹੁਤ ਘੱਟ ਲੋਕ ਹੁੰਦੇ ਹਨ ਜੋ ਸੁਪਨਿਆਂ ਦੇ ਪਹਾੜਾਂ ਦੀਆਂ ਚੋਟੀਆਂ 'ਤੇ ਜਾ ਕੇ ਉਹਨਾਂ ਨੂੰ ਲਹਿਰਾ ਦਿੰਦੇ ਹਨ। ਬਛੇਂਦਰੀ ਪਾਲ ਉਹਨਾਂ ਵਿੱਚੋਂ ਇੱਕ ਨਹੀਂ, ਉਹ ਇੰਨਾ ਸਭ ਤੋਂ ਚਮਕਦਾ ਹੋਇਆ ਤਾਰਾ ਹੈ। ਜਦੋਂ ਸਮਾਜ ਨੇ ਕਿਹਾ ਇਹ ਕੁੜੀਆਂ ਦਾ ਕੰਮ ਨਹੀਂ, ਤਦ ਉਹ ਚੁੱਪ ਨਹੀਂ ਬੈਠੀ। ਜਦੋਂ ਪਹਾੜਾਂ ਨੇ ਕਿਹਾ ਮੇਰੇ ਕੋਲ ਆਉਣਾ ਆਸਾਨ ਨਹੀਂ, ਤਾਂ ਉਹ ਡਰੀ ਨਹੀਂ। ਜਦੋਂ ਤੂਫਾਨਾਂ ਨੇ ਰਾਹ ਰੋਕਿਆ ਤਾਂ ਉਹ ਝੁੱਕੀ ਨਹੀਂ, ਅਤੇ ਜਦੋਂ ਦੁਨੀਆ ਨੇ ਉਹਨਾਂ ਵੱਲ ਵੇਖਿਆ ਤਾਂ ਸਿਰਫ ਉਹਨਾਂ ਨੇ ਇੱਕ ਗੱਲ ਸਾਬਿਤ ਕੀਤੀ, ਜੇ ਇਰਾਦੇ ਮਜ਼ਬੂਤ ਹੋਣ ਤਾਂ ਐਵਰੈਸਟ ਵੀ ਝੁੱਕ ਜਾਂਦਾ ਹੈ। ਬਛੇਂਦਰੀ ਪਾਲ ਭਾਰਤ ਦੀ ਪਹਿਲੀ ਮਹਿਲਾ ਹਨ ਜਿਨ੍ਹਾਂ ਨੇ ਮਾਊਂਟ ਐਵਰੈਸਟ ਫਤਿਹ ਕੀਤਾ। ਇਹ ਸਿਰਫ ਇੱਕ ਰਿਕਾਰਡ ਨਹੀਂ ਸੀ, ਇਹ ਸਿਰਫ ਇੱਕ ਪਹਾੜ ਦੀ ਚੋਟੀ 'ਤੇ ਪਹੁੰਚਣਾ ਨਹੀਂ ਸੀ, ਇਹ ਇੱਕ ਸੋਚ ਦੀ ਜਿੱਤ ਸੀ, ਇਹ ਇੱਕ ਲੜਕੀ ਦੀ ਜਿੱਤ ਸੀ, ਇਹ ਭਾਰਤ ਦੀ ਹਰ ਧੀ ਦੀ ਜਿੱਤ ਸੀ, ਇਹ ਉਸ ਸਮੇਂ ਦੇ ਹਰ ਉਸ ਸੁਪਨੇ ਦੀ ਜਿੱਤ ਸੀ ਜਿਸ ਨੂੰ ਕਿਹਾ ਜਾਂਦਾ ਸੀ ਇਹ ਤੇਰੇ ਵਾਸਤੇ ਗੱਲ ਨਹੀਂ। ਬਛੇਂਦਰੀ ਪਾਲ ਦਾ ਜਨਮ 24 ਮਈ 1954 ਨੂੰ ਉੱਤਰਾਖੰਡ ਦੇ ਨੁਕਰੀ ਪਿੰਡ ਵਿੱਚ ਹੋਇਆ। ਉਹ ਇੱਕ ਸਧਾਰਨ ਪਰਿਵਾਰ ਵਿੱਚ ਜਨਮੇ। ਉਹਨਾਂ ਦੇ ਪਿਤਾ ਇੱਕ ਛੋਟਾ ਕਾਰੋਬਾਰ ਕਰਦੇ ਸਨ। ਬਚਪਨ ਤੋਂ ਹੀ ਉਹਨਾਂ ਨੂੰ ਪਹਾੜਾਂ ਨਾਲ ਅਜਿਹਾ ਪਿਆਰ ਸੀ ਜੋ ਆਮ ਨਹੀਂ ਸੀ। ਜਦੋਂ ਹੋਰ ਬੱਚੇ ਖੇਡਾਂ ਵਿੱਚ ਮਸਤ ਹੁੰਦੇ ਸਨ, ਉਹ ਉੱਚਾਈਆਂ ਵੱਲ ਦੇਖਦੇ ਸਨ। ਜਦੋਂ ਹੋਰ ਲੋਕ ਪਹਾੜਾਂ ਨੂੰ ਦੂਰੋਂ ਨਿਹਾਰਦੇ ਸਨ, ਉਹ ਉਹਨਾਂ ਦੇ ਨੇੜੇ ਜਾਣ ਦਾ ਸੁਪਨਾ ਦੇਖਦੇ ਸਨ। ਇੱਕ ਵਾਰੀ ਸਕੂਲ ਦੀ ਪਿਕਨਿਕ ਦੌਰਾਨ ਜਦੋਂ ਉਹ ਲਗਭਗ 4000 ਮੀਟਰ ਦੀ ਉੱਚਾਈ ਵਾਲੇ ਖੇਤਰ ਵਿੱਚ ਗਈ ਤਾਂ ਉਹਨਾਂ ਦੇ ਮਨ ਵਿੱਚ ਇੱਕ ਅਜੀਬ ਜਿਹਾ ਉਤਸ਼ਾਹ ਜਾਗ ਗਿਆ, ਜਿਵੇਂ ਕਿ ਪਹਾੜ ਉਹਨਾਂ ਨੂੰ ਬੁਲਾ ਰਹੇ ਹੋਣ, ਜਿਵੇਂ ਕੁਦਰਤ ਉਹਨਾਂ ਦੇ ਦਿਲ ਨਾਲ ਗੱਲ ਕਰ ਰਹੀ ਹੋਵੇ। ਉਸ ਸਮੇਂ ਉਹਨਾਂ ਦੇ ਅੰਦਰ ਇੱਕ ਸੁਪਨਾ ਜੰਮਿਆ, ਮੈਂ ਇੱਕ ਦਿਨ ਇਹਨਾਂ ਚੋਟੀਆਂ ਨੂੰ ਛੂਹਾਂਗੀ। ਉਸ ਸਮੇਂ ਦਾ ਸਮਾਜ ਅੱਜ ਵਾਂਗ ਨਹੀਂ ਸੀ, ਲੜਕੀਆਂ ਦੇ ਲਈ ਹੱਦਾਂ ਬਣੀਆਂ ਹੋਈਆਂ ਸਨ। ਲੋਕਾਂ ਦੀ ਸੋਚ ਸੀ ਕਿ ਕੁੜੀ ਘਰ ਤੱਕ ਹੀ ਠੀਕ ਹੈ। ਬਛੇਂਦਰੀ ਪਾਲ ਨੂੰ ਕਿਹਾ ਗਿਆ ਕਿ ਇਹ ਕੰਮ ਮੁੰਡਿਆਂ ਲਈ ਹੁੰਦਾ ਹੈ, ਉਹਨਾਂ ਨੂੰ ਸਮਝਾਇਆ ਗਿਆ ਕਿ ਇਹ ਖਤਰਨਾਕ ਹੈ, ਉਹਨਾਂ ਨੂੰ ਰੋਕਿਆ ਗਿਆ, ਉਹਨਾਂ ਨੂੰ ਹੌਸਲਾ ਘਟਾਉਣ ਵਾਲੀਆਂ ਗੱਲਾਂ ਸੁਣਾਈਆਂ ਗਈਆਂ, ਪਰ ਕਈ ਵਾਰ ਲੋਕਾਂ ਦੀ ਨਾ ਹੀ ਸਾਡੀ ਸਭ ਤੋਂ ਵੱਡੀ ਹਾਂ ਬਣ ਜਾਂਦੀ ਹੈ। ਜੇ ਲੋਕ ਰੋਕਦੇ ਹਨ ਉਹ ਸਾਨੂੰ ਦੱਸਦੇ ਹਨ ਕਿ ਰਾਹ ਮੁਸ਼ਕਿਲ ਹੈ, ਪਰ ਜੇ ਲੋਕ ਹਿੰਮਤ ਦਿੰਦੇ ਹਨ ਤਾਂ ਉਹ ਕਹਿੰਦੇ ਹਨ ਮੁਸ਼ਕਿਲ ਹੈ ਇਸ ਲਈ ਕਰਾਂਗੀ। ਬਛੇਂਦਰੀ ਪਾਲ ਨੇ ਹਾਰ ਨਹੀਂ ਮੰਨੀ, ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਉਹਨਾਂ ਨੇ ਸਰੀਰਕ ਤੌਰ 'ਤੇ ਵੀ ਆਪਣੇ ਆਪ ਨੂੰ ਮਜ਼ਬੂਤ ਬਣਾਇਆ। ਉਹਨਾਂ ਨੇ ਆਪਣੇ ਮਨ ਨੂੰ ਵੀ ਇਸ ਤਰ੍ਹਾਂ ਤਿਆਰ ਕੀਤਾ ਕਿ ਕੋਈ ਵੀ ਡਰ, ਕੋਈ ਵੀ ਥਕਾਵਟ, ਕੋਈ ਵੀ ਨਾਕਾਮੀ ਉਹਨਾਂ ਨੂੰ ਰੋਕ ਨਾ ਸਕੇ। ਬਛੇਂਦਰੀ ਪਾਲ ਨੇ ਆਪਣੀ ਸਿੱਖਿਆ ਪੂਰੀ ਕੀਤੀ ਅਤੇ ਅੱਗੇ ਵਧਿਆ। ਉਹਨਾਂ ਨੇ ਨਹਿਰੂ ਇੰਸਟੀਟਿਊਟ ਆਫ ਮਾਊਂਟ

0: ਇੰਜੀਨੀਅਰਿੰਗ ਵਿੱਚ ਦਾਖਲਾ ਲਿਆ। ਇਹ ਉਹਨਾਂ ਦੀ ਜ਼ਿੰਦਗੀ ਦੀ ਇੱਕ ਬਹੁਤ ਵੱਡਾ ਮੋੜ ਸੀ। ਉਹਨਾਂ ਨੇ ਫਿਰ ਪਹਾੜ ਚੜ੍ਹਨਾ ਸਿਰਫ ਨਹੀਂ ਸਿੱਖਿਆ, ਪਰ ਉਹਨਾਂ ਨੇ ਠੰਡ ਤੋਂ ਕਿਵੇਂ ਲੜਨਾ ਹੈ, ਘੱਟ ਆਕਸੀਜਨ ਵਿੱਚ ਕਿਵੇਂ ਸਾਹ ਲੈਣਾ ਹੈ, ਹਾਦਸਿਆਂ ਤੋਂ ਕਿਵੇਂ ਬਚਣਾ ਹੈ, ਟੀਮ ਵਿੱਚ ਕਿਵੇਂ ਕੰਮ ਕਰਨਾ ਹੈ, ਅਤੇ ਸਭ ਤੋਂ ਵੱਡੀ ਗੱਲ, ਜਦੋਂ ਸਰੀਰ ਕਹੇ ਹੁਣ ਨਹੀਂ ਤਾਂ ਮਨ ਕਿਵੇਂ ਕਹੇ ਹੋਰ ਇੱਕ ਕਦਮ। ਉਹਨਾਂ ਨੇ ਆਪਣੇ ਕੋਰਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਦੀ ਕਾਬਲੀਅਤ, ਉਹਨਾਂ ਦਾ ਅਨੁਸ਼ਾਸਨ, ਉਹਨਾਂ ਦੀ ਲਗਨ ਅਤੇ ਉਹਨਾਂ ਦਾ ਬੇਮਿਸਾਲ ਜਜ਼ਬਾ ਹਰ ਇੱਕ ਕਿਸੇ ਨੂੰ ਪ੍ਰਭਾਵਿਤ ਕਰ ਗਿਆ। ਇੱਕ ਸਧਾਰਨ ਕੁੜੀ ਜਿਸਨੇ ਪਹਾੜਾਂ ਨੂੰ ਦੂਰੋਂ ਵੇਖਿਆ ਸੀ, ਹੁਣ ਪਹਾੜਾਂ ਦੀ ਭਾਸ਼ਾ ਸਮਝਣ ਲੱਗੀ ਸੀ। ਮਾਊਂਟ ਐਵਰੈਸਟ ਕੋਈ ਆਮ ਪਹਾੜ ਨਹੀਂ, ਇਹ ਦੁਨੀਆ ਦਾ ਸਭ ਤੋਂ ਉੱਚੀ ਚੋਟੀ ਹੈ। ਐਵਰੈਸਟ 'ਤੇ ਚੜ੍ਹਨਾ ਸਿਰਫ ਤਾਕਤ ਦੀ ਗੱਲ ਨਹੀਂ, ਇਹ ਮਨ ਦੀ ਤਾਕਤ, ਧੀਰਜ, ਸੰਤੁਲਨ, ਫੈਸਲੇ ਦੀ ਸਮਰੱਥਾ ਅਤੇ ਆਤਮ ਵਿਸ਼ਵਾਸ ਦੀ ਸਭ ਤੋਂ ਵੱਡੀ ਕਸੌਟੀ ਸੀ। ਬਛੇਂਦਰੀ ਪਾਲ ਨੇ ਇਸ ਚੋਟੀ ਨੂੰ ਫਤਿਹ ਕਰਨ ਦਾ ਸੁਪਨਾ ਦੇਖਿਆ। ਸੋਚੋ ਜ਼ਰਾ, ਇੱਕ ਪਿੰਡ ਦੀ ਕੁੜੀ, ਸਧਾਰਨ ਪਰਿਵਾਰ, ਸਮਾਜਿਕ ਰੁਕਾਵਟਾਂ, ਸੀਮਿਤ ਸਾਧਨ ਅਤੇ ਸਾਹਮਣੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ। ਸਾਲ 1884 ਭਾਰਤ ਦੇ ਇਤਿਹਾਸ ਵਿੱਚ ਸੋਨੇ ਦੇ ਅੱਖਰਾਂ ਨਾਲ ਲਿਖਿਆ ਗਿਆ। ਇਹ ਉਸ ਸਾਲ ਦੀ ਜਦੋਂ ਬਛੇਂਦਰੀ ਪਾਲ ਭਾਰਤੀ ਐਵਰੈਸਟ ਅਭਿਆਨ ਦਾ ਹਿੱਸਾ ਬਣੀ। ਅਭਿਆਨ ਦੇ ਸ਼ੁਰੂ ਤੋਂ ਹੀ ਇਹ ਰਸਤਾ ਬਹੁਤ ਮੁਸ਼ਕਿਲ ਸੀ। ਉੱਚਾਈ, ਬਰਫ਼, ਖਤਰਨਾਕ ਢਲਾਨਾਂ, ਬਰਫੀਲੇ ਤੂਫਾਨ, ਇਹ ਸਭ ਕੁਝ, ਪਰ ਫਿਰ ਉਹਨਾਂ ਨੇ ਹਿੰਮਤ ਨਹੀਂ ਹਾਰੀ। ਉਹਨਾਂ ਨੇ ਸਾਬਿਤ ਕੀਤਾ ਕਿ ਔਰਤ ਕਮਜ਼ੋਰ ਨਹੀਂ ਹੁੰਦੀ। ਬਛੇਂਦਰੀ ਪਾਲ ਇੱਕ ਸਿਰਫ ਉਹਨਾਂ ਦੀ ਇੱਕ ਬਹੁਤ ਵੱਡੀ ਸਭ ਦੇ ਲਈ ਇੱਕ ਪ੍ਰੇਰਣਾ ਹੈ। ਇਹ ਅਸਲ ਮਹਾਨਤਾ ਇਹ ਹੁੰਦੀ ਹੈ ਕਿ ਆਪ ਜਿੱਤਣਾ ਵੱਡੀ ਗੱਲ ਹੈ, ਪਰ ਹੋਰਾਂ ਨੂੰ ਜਿੱਤਣ ਯੋਗ ਬਣਾਉਣਾ ਉਸ ਤੋਂ ਵੀ ਵੱਡੀ ਗੱਲ ਹੈ। ਸੋ ਬਛੇਂਦਰੀ ਪਾਲ ਦੀ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ, ਵੱਡੇ ਸੁਪਨੇ ਦੇਖੋ, ਮੁਸ਼ਕਿਲਾਂ ਤੋਂ ਨਾ ਡਰੋ, ਲੋਕ ਕੀ ਕਹਿੰਦੇ ਹਨ ਇਹ ਨਾ ਸੋਚੋ, ਲਗਾਤਾਰ ਮਿਹਨਤ ਕਰੋ, ਡਰ ਹੋਣ ਦੇ ਬਾਵਜੂਦ ਵੀ ਅੱਗੇ ਵਧੋ। ਸੋ ਬਛੇਂਦਰੀ ਪਾਲ ਦੀ ਕਹਾਣੀ ਭਾਰਤ ਦੀ ਹਰ ਇੱਕ ਕੁੜੀ ਲਈ ਆਇਨਾ ਹੈ, ਜੋ ਕਹਿੰਦੀ ਹੈ ਕਿ ਤੂੰ ਸਿਰਫ ਕਿਸੇ ਦੀ ਧੀ ਨਹੀਂ, ਕਿਸੇ ਦੀ ਭੈਣ ਨਹੀਂ, ਕਿਸੇ ਦੀ ਜ਼ਿੰਮੇਵਾਰੀ ਨਹੀਂ, ਤੂੰ ਆਪਣੇ ਆਪ ਵਿੱਚ ਇੱਕ ਤਾਕਤ ਹੈ। ਤੇਰੇ ਸੁਪਨੇ ਵੱਡੇ ਹੋ ਸਕਦੇ ਹਨ, ਤੇਰੀ ਉਡਾਨ ਉੱਚੀ ਹੋ ਸਕਦੀ ਹੈ, ਤੇਰਾ ਨਾਮ ਵੀ ਇਤਿਹਾਸ ਵਿੱਚ ਲਿਖਿਆ ਜਾ ਸਕਦਾ ਹੈ।
1: ਬਹੁਤ ਹੀ ਵਧੀਆ ਗਗਨ, ਤੁਸੀਂ ਜਾਣਕਾਰੀ ਦਿੱਤੀ ਬਛੇਂਦਰੀ ਪਾਲ ਹੁਣਾਂ ਬਾਰੇ, ਜੋ ਕਿ ਹੌਸਲੇ ਅਤੇ ਜਜ਼ਬੇ ਦੀ ਇੱਕ ਮਿਸਾਲ ਨੇ, ਔਰ ਬਹੁਤ ਹੀ ਬੇਮਿਸਾਲ ਜਿਹੜਾ ਹੈ ਉਹਨਾਂ ਦਾ ਜੀਵਨ ਰਿਹਾ। ਔਰ ਦੇਖੋ ਜੀ, ਸਾਨੂੰ ਵੀ ਜ਼ਰੂਰ ਇਹਨਾਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਅਤੇ ਗਗਨ, ਜਾਂਦੇ ਜਾਂਦੇ ਇੱਕ ਸਾਂਝ ਜਿਹੜੀ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਪਾਵਾਂਗੇ, ਕਿਉਂਕਿ ਇਸ ਵੇਲੇ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ, ਉਹ ਸਾਨੂੰ ਸ਼ੁਭਕਾਮਨਾਵਾਂ ਭੇਜ ਰਹੇ ਨੇ, ਕਿਉਂਕਿ ਆਕਾਸ਼ਵਾਣੀ ਨੇ ਬੜੇ ਹੀ ਮਾਣ ਦੇ ਨਾਲ ਆਪਣੇ 90 ਵਰੇ ਜਿਹੜੇ ਹੈ ਉਹ ਪੂਰੇ ਕੀਤੇ ਨੇ। 90 ਸਾਲਾਂ ਤੋਂ ਆਕਾਸ਼ਵਾਣੀ ਹਰ ਸੂਚਨਾ, ਹਰ ਜਾਣਕਾਰੀ, ਗਿਆਨ ਅਤੇ ਮਨੋਰੰਜਨ ਲੋਕਾਂ ਤੱਕ ਪਹੁੰਚਾ ਰਿਹਾ ਹੈ। ਹਰ ਵਰਗ ਦੇ ਸਰੋਤਿਆਂ ਦੇ ਨਾਲ ਇੱਕ ਗੂੜੀ ਸਾਂਝ ਆਕਾਸ਼ਵਾਣੀ ਨੇ ਪਾਈ ਹੈ।
0: ਬਿਲਕੁਲ ਜੀ, ਔਰ ਅਸੀਂ ਰੋਜ਼ ਗੱਲ ਕਰਦੇ ਹਾਂ ਕਿ ਆਕਾਸ਼ਵਾਣੀ ਮਨੋਰੰਜਨ ਅਤੇ ਜਾਣਕਾਰੀ ਦਾ ਸੁਮੇਲ ਹੈ। ਸਾਨੂੰ ਜਾਣਕਾਰੀ ਵੀ ਮਿਲਦੀ ਹੈ ਔਰ ਅਸੀਂ ਆਪਣਾ ਮਨੋਰੰਜਨ ਕਰਦੇ ਹਾਂ, ਵੱਖ ਵੱਖ ਚੀਜ਼ਾਂ ਬਾਰੇ ਜਾਣਦੇ ਹਾਂ ਔਰ ਮਨ ਨੂੰ ਖੁਸ਼ ਕਰਦੇ ਹਾਂ, ਇੱਕ ਦੂਜੇ ਨਾਲ ਸਾਂਝ ਪਾਉਂਦੇ ਹਾਂ।
1: ਬਿਲਕੁਲ, 90 ਦਹਾਕਿਆਂ ਦੇ ਵਿੱਚ ਸੂਚਨਾ ਅਤੇ ਪ੍ਰਸਾਰਣ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਆਕਾਸ਼ਵਾਣੀ ਨੇ। ਸੋ ਅਸੀਂ ਸਰੋਤਿਆਂ ਨੂੰ ਕਹਾਂਗੇ ਕਿ ਜੀ ਜ਼ਰੂਰ ਜੁੜੇ ਰਹੋ ਆਕਾਸ਼ਵਾਣੀ ਦੇ ਨਾਲ ਹਮੇਸ਼ਾ ਹੀ। ਅਤੇ ਗਗਨ, ਹੁਣ ਇਸ ਵੇਲੇ ਸਾਡੇ ਜਾਣ ਦਾ, ਸਾਡੇ ਇਜਾਜ਼ਤ ਲੈਣ ਦਾ ਸਮਾਂ ਹੋ ਗਿਆ ਹੈ। ਸੋ ਅੱਜ ਦਾ ਵਾਸਤੇ ਬੜੇ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਜੋਤੀ ਨੂੰ
0: ਅਤੇ ਮੈਨੂੰ ਗਗਨ ਨੂੰ ਦਿਓ ਇਜਾਜ਼ਤ। ਨਮਸਕਾਰ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵਿਹੜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 1 ਵੱਜ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹਿੰਦੀ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਲਵਲੀਨ ਨਿਗਮ। तमिलनाडु में सी जोसेफ विजय के नेतृत्व वाली तमिलगा वित्री कड़गम सरकार ने विधानसभा में विश्वास मत हासिल कर लिया है। 144 विधायकों ने सरकार के पक्ष में मतदान किया, जबकि 22 विधायकों ने विश्वास प्रस्ताव के खिलाफ मतदान किया। प्रमुख विपक्षी दल डीएमके ने कार्यवाही के दौरान विधानसभा से वॉकआउट किया। तमिलनाडु के राज्यपाल राजेंद्र विश्वनाथ अर्लेकर

2:03 ਲੋਕ ਗੀਤਾਂ ਦਾ ਆਨੰਦ ਮਾਣਨਾ ਪ੍ਰੋਗਰਾਮ ਰੰਗਲੀ ਧਰਤੀ 'ਚ। ਅੱਜ ਇਸ ਵਿੱਚ ਤੁਸੀਂ ਅਮਰਜੀਤ ਸਿੰਘ ਰਿਖੀਆ ਦੇ ਗਾਏ ਲੋਕ ਗੀਤ ਸੁਣ ਸਕੋਗੇ। ਚਾਰ ਵਜੇ ਤੁਹਾਡੇ ਮਨੋਰੰਜਨ ਲਈ ਸਦਾਬਹਾਰ ਗੀਤਾਂ ਦਾ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਤੁਸੀਂ ਹਿੰਦੀ ਫਿਲਮਾਂ ਦੇ ਗੀਤਾਂ ਦਾ ਆਨੰਦ ਮਾਣੋਗੇ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਅਤੇ 5:30 ਸਰਵਨ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸ਼ਾਮ 6:30 ਦਾ ਸਮਾਂ ਰਹੇਗਾ ਦਿਹਾਤੀ ਪ੍ਰੋਗਰਾਮ ਦਾ। ਅੱਜ ਇਸ ਵਿੱਚ ਤੁਸੀਂ ਕੰਮ ਦੀਆਂ ਗੱਲਾਂ, ਅੱਜ ਦੇ ਭਾਅ ਤੋਂ ਇਲਾਵਾ ਮੇਰੀ ਖੇਤੀ 'ਚ ਸੌਣੀ ਫਸਲਾਂ 'ਚ ਨਦੀਨਾਂ ਦੀ ਰੋਕਥਾਮ ਸੰਬੰਧੀ ਡਾਕਟਰ ਮਨਪ੍ਰੀਤ ਖੀਵਾ ਤੋਂ ਜਾਣਕਾਰੀ ਹਾਸਲ ਕਰ ਸਕੋਗੇ।

0: ਕਿੰਨੇ ਵਿਦਿਆਰਥੀਆਂ ਦੇ ਨੰਬਰ 100% ਨੇ 500 ਵਿੱਚੋਂ 500 ਤਿੰਨੇ ਵਿਦਿਆਰਥੀ ਸਪੋਰਟਸ ਪਰਸਨਸ ਵੀ ਹੈਗੇ ਪਹਿਲੇ ਨੰਬਰ ਤੇ ਸੁਪਨੀਤ ਕੌਰ ਪਿਤਾ ਦਾ ਨਾਮ ਰਾਜ ਸਿੰਘ ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਬਾ ਜ਼ਿਲ੍ਹਾ ਮਾਨਸਾ ਦੂਜੇ ਨੰਬਰ ਤੇ ਰਹੀ ਸੁਹਾਨੀ ਚੌਹਾਨ ਪਿਤਾ ਦਾ ਨਾਮ ਲਲਿਤ ਚੌਹਾਨ BCM ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਲੁਧਿਆਣਾ ਤੀਸਰੇ ਸਥਾਨ ਤੇ ਰਹੀ ਦਿਵਾਂਸ਼ੀ ਪਿਤਾ ਦਾ ਨਾਮ ਵਨੀਤ ਜੌਹਰ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਪਹਿਲੀ ਵਿਦਿਆਰਥਣ ਸਾਇੰਸ ਗਰੁੱਪ ਦੀ ਹੈ ਦੂਜੀ ਤੇ ਤੀਜੇ ਨੰਬਰ ਦੀ ਵਿਦਿਆਰਥੀ ਹਿਊਮੈਨਿਟੀਜ਼ ਗਰੁੱਪ ਦੀਆਂ ਹਨ
1: ਪੰਜਾਬ ਸਰਕਾਰ ਨੇ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 4 IAS ਅਧਿਕਾਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਹੈ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਪ੍ਰਬੰਧਕੀ ਸਕੱਤਰ ਰਾਮਵੀਰ ਕੋਲੋਂ ਸਕੱਤਰ ਲੋਕ ਸੰਪਰਕ ਵਿਭਾਗ ਦਾ ਚਾਰਜ ਵਾਪਸ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ ਇਹ ਵਾਧੂ ਚਾਰਜ ਪਹਿਲਾਂ ਨੀਲਕੰਠ ਐਸ ਅਵਦ ਕੋਲ ਸੀ ਜੋ ਕੇਂਦਰੀ ਡੈਪੂਟੇਸ਼ਨ 'ਤੇ ਚਲੇ ਗਏ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ ਜਿਨ੍ਹਾਂ ਕੋਲ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਡਾਇਰੈਕਟਰ ਦਾ ਵੀ ਵਾਧੂ ਚਾਰਜ ਹੈ ਉਹਨਾਂ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸਕੱਤਰ ਦਾ ਵੀ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ ਇਹ ਵਿਭਾਗ ਪਹਿਲਾਂ ਪੁਨੀਤ ਗੋਇਲ ਕੋਲ ਸੀ ਪੁਨੀਤ ਗੋਇਲ ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਨਾਲ ਹੀ ਇਸ ਵਿਭਾਗ ਦੇ ਡਾਇਰੈਕਟਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ ਅਕਸ਼ਿਤਾ ਗੁਪਤਾ ਜੋ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਸਨ ਨੂੰ ਰੂਪਨਗਰ ਦਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਨਿਯੁਕਤ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਗਨੀਵੀਰਾਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ ਇਸ ਕਾਰਜ ਲਈ ਰੂਪਰੇਖਾ ਅਤੇ ਢਾਂਚੇ ਨੂੰ ਸਮਾਂਬੱਧ ਢੰਗ ਨਾਲ ਅੰਤਿਮ ਰੂਪ ਦੇਣ ਲਈ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਇੱਕ ਉੱਚ ਸ਼ਕਤੀਸ਼ਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਖਵਾਂਕਰਨ ਵਧਾਉਣ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਹ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਨ ਨੌਜਵਾਨ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਇੱਕ ਅਨਿੱਖੜਵਾਂ ਅੰਗ ਬਣ ਸਕਣ ਇਹ ਦੱਸਿਆ ਗਿਆ ਹੈ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਪੰਜਾਬ ਪੁਲਿਸ ਜੰਗਲਾਤ ਗਾਰਡ ਅੱਗ ਬੁਝਾਊ ਸੇਵਾਵਾਂ ਜੇਲ੍ਹਾਂ ਹੋਮਗਾਰਡ ਅਤੇ ਸਰਕਾਰ ਦੇ ਕਈ ਹੋਰ ਵਿਭਾਗਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਸ ਫੈਡਰੇਸ਼ਨ ਲਿਮਟਿਡ ਜਿਸ ਨੂੰ ਮਿਲਕ ਫੈਡ ਪੰਜਾਬ ਵਜੋਂ ਜਾਣਿਆ ਜਾਂਦਾ ਹੈ ਮੌਜੂਦਾ ਵਿੱਤੀ ਸਾਲ ਦੌਰਾਨ ਲਗਭਗ 7250 ਕਰੋੜ ਰੁਪਏ ਦੀ ਵੱਟਤ ਦਰਜ ਕਰਨ ਲਈ ਤਿਆਰ ਹੈ ਇਹ ਪਿਛਲੇ ਵਿੱਤੀ ਸਾਲ ਦੇ 6395 ਕਰੋੜ ਰੁਪਏ ਦੀ ਵੱਟਤ ਨਾਲੋਂ 13% ਵੱਧ ਹੋਵੇਗੀ ਇਹ ਗੱਲ ਮਿਲਕ ਫੈਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਵੇਰਕਾ ਦੇ ਲੜਕੇ ਮਾਸਕਟ ਵੀਰਾ ਦੀ ਲੜਕੀ ਸਾਥੀ ਮਾਸਕਟ ਗੁੜੀ ਦੇ ਉਦਘਾਟਨ ਮੌਕੇ ਕਹੀ ਮਾਸਕਟ ਗੁੱਡੀ ਦੇ ਉਦਘਾਟਨ ਨੂੰ ਪੰਜਾਬ ਦੇ ਸੱਭਿਆਚਾਰ ਵਿੱਚ ਡੂੰਘਾਈ ਨਾਲ ਵਸੇ ਮਜ਼ਬੂਤ ਪਰਿਵਾਰਕ ਕਦਰਾਂ ਕੀਮਤਾਂ ਅਤੇ ਭਾਵਨਾਤਮਕ ਰਿਸ਼ਤਿਆਂ ਦਾ ਪ੍ਰਤੀਬਿੰਬ ਕਰਾਰ ਦਿੰਦੇ ਹੋਏ ਸੂਬੇ ਦੇ ਮੁੱਖ ਸਕੱਤਰ KAP ਸਿਨਹਾ ਨੇ ਕਿਹਾ ਕਿ ਆਪਣੇ ਵੱਡੇ ਵਿਜਨ 2026 ਤਹਿਤ ਮਿਲਕ ਫੈਡ ਪੰਜਾਬ ਤੱਕ ਚੰਗੀ ਤੇਜ਼ੀ ਨਾਲ ਪਹੁੰਚ ਵਧਾਉਣ ਡੇਅਰੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਡਿਜੀਟਲ ਪਰਿਵਰਤਨ ਉਤਪਾਦ ਵਿਭਿੰਨਤਾ ਕਿਸਾਨ ਖੁਸ਼ਹਾਲੀ ਨੂੰ ਵਧਾਉਣ ਅਤੇ ਖਪਤਕਾਰ ਕੇਂਦਰਿਤ ਆਧੁਨਿਕ ਪਰਚੂਣ ਪ੍ਰਣਾਲੀਆਂ ਦੀ ਸਥਾਪਨਾ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਮਸ਼ਹੂਰ ਵੇਰਕਾ ਬ੍ਰਾਂਡ ਦਾ ਮਾਲਕ ਮਿਲਕ ਫੈਡ ਭਾਰਤ ਦੀਆਂ ਸਭ ਤੋਂ ਵੱਡੀਆਂ ਸਹਿਕਾਰੀ ਡੇਅਰੀ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਦੇਸ਼ ਭਰ ਦੇ ਖਪਤਕਾਰਾਂ ਨੂੰ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦ ਪ੍ਰਦਾਨ ਕਰਦੇ ਹੋਏ ਡੇਅਰੀ ਕਿਸਾਨਾਂ ਦੇ ਆਧੁਨਿਕ ਆਰਥਿਕ ਉੱਨਤੀ ਲਈ ਨਿਰੰਤਰ ਕੰਮ ਕਰ ਰਹੀ ਹੈ ਰੂਪਨਗਰ ਦੇ ਜ਼ਿਲ੍ਹਾ ਮਜਿਸਟਰ ਅਦਿੱਤਿਆ ਡੇਚਲਵਾਲ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਸਕੂਲਾਂ ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਮੀਗ੍ਰੇਸ਼ਨ ਐਂਡ ਫੋਰਨਰਸ ਐਕਟ 2025 ਅਤੇ ਇਮੀਗ੍ਰੇਸ਼ਨ ਐਂਡ ਫੋਰਨਰਸ ਰੂਲ 2025 ਦੀ ਪਾਲਣਾ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਐਕਟ ਦੀ ਧਾਰਾ 9 ਅਨੁਸਾਰ ਹਰੇਕ ਯੂਨੀਵਰਸਿਟੀ ਵਿੱਦਿਅਕ ਸੰਸਥਾ ਜਾਂ ਹੋਰ ਸੰਸਥਾ ਜੋ ਕਿਸੇ ਵੀ ਵਿਦੇਸ਼ੀ ਵਿਦਿਆਰਥੀ ਨੂੰ ਦਾਖਲਾ ਦਿੰਦੀ ਹੈ ਲਈ ਇਹ ਲਾਜ਼ਮੀ ਹੈ ਕਿ ਉਹ ਵਿਦਿਆਰਥੀ ਨਾਲ ਸੰਬੰਧਿਤ ਜਾਣਕਾਰੀ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਨਿਰਧਾਰਿਤ ਤਰੀਕੇ ਨਾਲ ਮੁਹੱਈਆ ਕਰਵਾਏ ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ ਸਾਡਾ @ AIRRNU ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ ਨਮਸਕਾਰ
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਆਓ ਹੁਣ ਸੁਣਦੇ ਹਾਂ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ

ਫੌਜੀ ਵੀਰੋ ਜੈ ਹਿੰਦ, ਮੈਂ ਹਾਂ ਨਿਧੀ ਚੁੱਗ। ਤੁਹਾਡੇ ਮਨੋਰੰਜਨ ਲਈ ਪੇਸ਼ ਹੈ ਜੀ ਫਿਲਮੀ ਗੀਤਾਂ ਦਾ ਇਹ ਪ੍ਰੋਗਰਾਮ, ਅਤੇ ਇਸ ਪ੍ਰੋਗਰਾਮ 'ਚ ਪਹਿਲਾ ਗੀਤ ਹਾਜ਼ਰ ਕਰਦੇ ਹਾਂ ਫਿਲਮ ਤਮਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਲੜੀਵਾਰ
0: ਨਾਟਕ ਹੋਇਆ।

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣ

ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।

0: ਫੌਜੀ ਵੀਰੋ, ਇਹ ਪ੍ਰੋਗਰਾਮ ਜਾਰੀ ਰਹੇਗਾ। ਫਿਲਹਾਲ ਤੁਸੀਂ ਸੁਣੋਗੇ ਪੰਜਾਬੀ ਖਬਰਾਂ 1:40 ਤੇ ਸਾਡੇ ਦਿੱਲੀ ਕੇਂਦਰ ਤੋਂ ਉਰਦੂ 'ਚ ਖਬਰਾਂ 1:50 ਤੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਤਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਨਾਡੂ ਵਿਤਰੀ ਕੜਗਮ ਸਰਕਾਰ ਨੇ ਤਮਿਲਨਾਡੂ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ। ਆਲ ਇੰਡੀਆ ਐਨ ਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮ ਦੀ ਮਹਿਸੂਲ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਵਿੱਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਈ ਜਾਏਗੀ ਅਤੇ ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇੱਛੁਕ ਲੋਕਾਂ ਨੂੰ ਇਸ ਮਹੀਨੇ ਦੀ 19 ਤੋਂ ਪਹਿਲਾਂ ਅਰਜ਼ੀਆਂ ਦੇਣ ਲਈ ਕਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ।

ਔਰ ਜੀ ਵੀਰੋ, ਇਸ ਦੇ ਨਾਲ ਹੀ ਪ੍ਰੋਗਰਾਮ ਦਾ ਇੱਕ ਅਖੀਰਲਾ ਗੀਤ ਹਾਜ਼ਰ ਕਰਦੇ ਹਾਂ। ਇਹ ਗੀਤ ਹੈ ਦਿਲਜੀਤ ਦੋਸਾਂਝ ਅਤੇ ਅਮਿਤ ਤ੍ਰਿਵੇਦੀ ਦੀ ਆਵਾਜ਼ ਵਿੱਚ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗਨੂ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਜੈ ਹਿੰਦ।

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕ ਸ਼ੁਦਾ ਕਾਪੀਆਂ ਨਾਲ

0: ਵਿਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਪ੍ਰੋਗਰਾਮ ਚੱਲ ਰਿਹਾ ਰੰਗਲੀ ਧਰਤੀ ਤੇ ਅੱਜ ਇਸ ਵਿੱਚ ਤੁਸੀਂ ਅਮਰਜੀਤ ਸਿੰਘ ਰਿਖੀਆ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਅਮਰਜੀਤ ਸਿੰਘ ਰਿਖੀਆ ਦੇ ਗਾਏ ਲੋਕ ਗੀਤ ਸੁਣੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੇ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਾਮਿਲਨਾਡੂ ਵੇਤਰੀ ਕੜਗਮ ਸਰਕਾਰ ਨੇ ਤਾਮਿਲਨਾਡੂ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ। ਆਲ ਇੰਡੀਆ ਐਨ ਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ ਦੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਆਪਣੇ ਘਰੇਲੂ ਦੌਰਿਆਂ ਦੌਰਾਨ ਇੰਧਨ ਦੀ ਬਚਤ ਦੇ ਉਦੇਸ਼ ਨਾਲ ਆਪਣੇ ਕਾਫਲੇ ਦੇ ਆਕਾਰ ਨੂੰ ਕਾਫੀ ਘਟਾ ਦਿੱਤਾ ਹੈ। ਵਿਦੇਸ਼ ਮੰਤਰਾਲਾ ਦੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇੱਛੁਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀਆਂ ਦੇਣ ਲਈ ਕਿਹਾ ਹੈ। ਇੱਛੁਕ ਬਿਨੇਕਾਰ ਅਧਿਕਾਰਤ ਵੈਬਸਾਈਟ kmy.gov.in ਰਾਹੀਂ ਰਜਿਸਟਰ ਕਰ ਸਕਦੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ। ਮਾਨਸਾ ਦੀ ਵਿਦਿਆਰਥਣ ਸੁਪਨੀਤ ਕੌਰ ਪਹਿਲੇ ਅਤੇ

ਲੁਧਿਆਣਾ ਦੀਆਂ ਵਿਦਿਆਰਥਣਾਂ ਸੋਹਾਨੀ ਚੌਹਾਨ ਤੇ ਦਿਵਾਸ਼ੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਸੀ ਬੀ ਐਸ ਈ ਨੇ ਵੀ ਅੱਜ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ। ਕੁੜੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਤੋਂ ਵੱਧ ਗਿਣਤੀ 'ਚ ਪਾਸ ਹੋ ਕੇ ਬਾਜ਼ੀ ਮਾਰੀ। ਪੰਜਾਬ ਸਰਕਾਰ ਨੇ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 4 IAS ਅਧਿਕਾਰੀਆਂ ਦੇ ਵਿਭਾਗਾਂ 'ਚ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਗਨੀਵੀਰਾਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਸ ਫੈਡਰੇਸ਼ਨ ਲਿਮਿਟਡ, ਜਿਸ ਨੂੰ ਮਿਲਕ ਫੈਡ ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਮੌਜੂਦਾ ਮਾਲੀ ਸਾਲ ਦੌਰਾਨ ਕਰੀਬ 7,250 ਕਰੋੜ ਰੁਪਏ ਦਾ ਵਟਜ ਦਰਜ ਕਰਨ ਲਈ ਤਿਆਰ ਕੀ। IPL ਕ੍ਰਿਕਟ ਵਿੱਚ ਅੱਜ ਰਾਏਪੁਰ ਵਿੱਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ। ਇਸ ਦੇ ਨਾਲ ਹੀ ਹੁਣ ਤੱਕ ਦੀਆਂ ਮੁੱਖ ਖਬਰਾਂ ਖਤਮ ਹੋਈਆਂ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

नमस्कार, ਤੁਹਾਡਾ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲੈ ਕੇ ਮੈਂ ਤੁਹਾਡਾ ਦੋਸਤ ਜਿੰਦਰ ਸਿੰਘ ਹਾਜ਼ਰ ਹਾਂ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਪਿਆਰ ਭਰੀਆਂ ਚਿੱਠੀਆਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਦੇ ਹੋਏ ਤੁਹਾਡੇ ਵੱਲੋਂ ਕੀਤੀ ਜਾਂਦੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਦਿਨ ਬ ਦਿਨ ਵੱਧਦੀ ਜਾ ਰਹੀ ਗਰਮੀ ਬਾਰੇ। ਦੋਸਤੋ, ਦਿਨੋ ਦਿਨ ਵੱਧਦੀ ਜਾ ਰਹੀ ਗਰਮੀ ਕਾਰਨ ਹਰ ਕੋਈ ਪ੍ਰਭਾਵਿਤ ਹੈ। ਸਾਨੂੰ ਚਾਹੀਦਾ ਹੈ ਕਿ ਆਪਣੇ ਘਰ ਦੀ ਛੱਤ 'ਤੇ ਸਾਫ਼ ਭਾਂਡੇ ਵਿੱਚ ਪੀਣ ਯੋਗ ਪਾਣੀ ਰੱਖ ਕੇ ਨਾਲ ਹੀ ਦਾਣੇ ਰੱਖ ਦਿੱਤੇ ਜਾਣ, ਤਾਂ ਜੋ ਗਰਮੀ ਤੋਂ ਪ੍ਰਭਾਵਿਤ ਪੰਛੀ ਇਹ ਦਾਣੇ ਖਾ ਸਕਣ ਅਤੇ ਪਾਣੀ ਪੀ ਕੇ ਰਾਹਤ ਮਹਿਸੂਸ ਕਰ ਸਕਣ। ਦੋਸਤੋ, ਸਾਨੂੰ ਘਰ ਦੇ ਬਾਹਰ ਵੀ ਇੱਕ ਭਾਂਡੇ 'ਚ ਪਾਣੀ ਰੱਖਣਾ ਚਾਹੀਦਾ ਹੈ, ਤਾਂ ਜੋ ਪਿਆਸੇ ਜਾਨਵਰ ਉਸ ਪਾਣੀ ਨੂੰ ਪੀ ਕੇ ਗਰਮੀ ਤੋਂ ਰਾਹਤ ਪ੍ਰਾਪਤ ਕਰ ਸਕਣ। ਇਸੇ ਨਾਲ ਅਸੀਂ ਆਪਣੇ ਦੋਸਤਾਂ ਵੱਲੋਂ ਭੇਜੀਆਂ ਗਈਆਂ ਪਿਆਰ ਭਰੀਆਂ ਚਿੱਠੀਆਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਦੇ ਹੋਏ ਉਹਨਾਂ ਵੱਲੋਂ ਫਰਮਾਇਸ਼ ਕੀਤੇ ਗੀਤ ਨੂੰ ਜ਼ਰੂਰ ਸੁਣਾਵਾਂਗੇ। ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਲਈ ਸਾਨੂੰ ਗੀਤ ਭੇਜਣ ਵਾਲੇ ਨੇ ਡੱਬ ਵਾਲੀ ਹਰਿਆਣਾ ਤੋਂ ਜੇਕੇ ਬਕੋਲੀਆ, ਸੁਨੀਤਾ ਬਕੋਲੀਆ, ਸੰਜੇ, ਅਨਿਲ, ਮੀਨੂ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਕਮਲਦੀਪ, ਸੋਹਣ, ਮੋਹਨ ਸਿੰਘ, ਦੀਪਾ ਸੇਠੀ, ਗੈਵੀ, ਏਕਮ। ਦੋਸਤੋ, ਇਹਨਾਂ ਨੇ ਕਾਰਡ 'ਤੇ ਬਹੁਤ ਸੋਹਣੀ ਇੱਕ ਪੇਂਟਿੰਗ ਬਣਾ ਕੇ ਭੇਜੀ ਹੈ, ਜਿਸ ਵਿੱਚ ਇੱਕ ਝੌਂਪੜੀ ਬਣਾਈ ਹੈ ਅਤੇ ਆਲੇ ਦੁਆਲੇ ਦਰੱਖਤਾਂ ਦਾ ਝੁੰਡ ਬਣਾਇਆ ਹੈ, ਜੋ ਕਿ ਇਹ ਦੱਸਦਾ ਹੈ ਕਿ ਸਾਨੂੰ ਘਰਾਂ ਦੇ ਆਲੇ ਦੁਆਲੇ ਹਰਿਆਲੀ ਲਗਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ, ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰਿਤਾ ਗਵਾਹਣਕਰ, ਪ੍ਰਿੰਸ ਏਕਾਂਸ਼ ਗਵਾਹਣਕਰ, ਬਹਾਦੁਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਨਾਗ ਗਵਾਹਣਕਰ, ਸਵੇਤਾ ਸੁਮਿਤ ਗਵਾਹਣਕਰ, ਧਵਨੀ ਗਵਾਹਣਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ, ਪ੍ਰਣੀਤਾ ਗਵਾਹਣਕਰ, ਟੁਕਟੁਕ ਗਵਾਹਣਕਰ, ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਅਮਨ ਕੰਬੋਜ, ਰਾਧੇ ਅਤੇ ਗੱਗੂ। ਦੋਸਤੋ, ਇੱਕ ਬਹੁਤ ਸੋਹਣਾ ਕਾਰਡ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਭੇਜਿਆ ਹੈ ਭੇਜਣ ਵਾਲੇ ਨੇ। ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ਿਵਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ ਬਜਾਜ। ਦੋਸਤੋ, ਇਹਨਾਂ ਵੱਲੋਂ ਬਹੁਤ ਸੋਹਣਾ ਕਾਰਡ ਸਜਾ ਕੇ ਭੇਜਿਆ ਗਿਆ ਹੈ। ਦੋਸਤੋ, ਇਹਨਾਂ ਸਾਰੇ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਹਰਭਜਨ ਮਾਨ ਦੀ ਆਵਾਜ਼ 'ਚ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਹਰਭਜਨ ਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਓਏ ਹੋਏ। ਦੋਸਤੋ ਅਸੀਂ ਗੱਲ ਕਰ ਰਹੇ ਸੀਗੇ ਗਰਮੀ ਦੇ ਵਿੱਚ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਬਚਾਉਣਾ ਹੈ ਅਤੇ ਪਸ਼ੂ ਪੰਛੀਆਂ ਦਾ ਵੀ ਧਿਆਨ ਰੱਖਣਾ ਹੈ। ਤਾਪਮਾਨ ਵਧਣ ਦੇ ਨਾਲ ਨਾਲ ਗਰਮੀ ਵੀ ਵੱਧਦੀ ਜਾ ਰਹੀ ਹੈ ਅਤੇ ਸਾਨੂੰ ਇਸ ਗਰਮੀ ਅਤੇ ਤੇਜ਼ ਧੁੱਪ ਤੋਂ ਬਚਣ ਲਈ ਆਪਣੇ ਨਾਲ ਛਤਰੀ ਅਤੇ ਪਾਣੀ ਦੀ ਬੋਤਲ ਜ਼ਰੂਰ ਰੱਖਣੀ ਚਾਹੀਦੀ ਹੈ। ਪਰ ਦੋਸਤੋ ਇਹ ਪਾਣੀ ਦੀ ਬੋਤਲ ਪਲਾਸਟਿਕ ਦੀ ਨਾ ਹੋ ਕੇ ਜੇਕਰ ਸਟੀਲ ਦੀ ਹੋਵੇ ਤਾਂ ਬਹੁਤ ਵਧੀਆ ਹੈ, ਕਿਉਂਕਿ ਪਲਾਸਟਿਕ ਦੀ ਬੋਤਲ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਜਿਸ ਬਾਰੇ ਸਰਕਾਰਾਂ ਵੇਲੇ ਵੇਲੇ ਸਰ ਸਾਨੂੰ ਸਾਰਿਆਂ ਨੂੰ ਜਾਗਰੂਕ ਵੀ ਕਰਦੀ।

ਦਿੰਦੀਆਂ ਹਨ। ਦੋਸਤੋ, ਗਰਮੀ 'ਚ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਸਰੀਰ ਅੰਦਰ ਕਿਸੇ ਵੀ ਤਰ੍ਹਾਂ ਪਾਣੀ ਦੀ ਕਮੀ ਨਾ ਰਹੇ। ਪ੍ਰੋਗਰਾਮ ਦੇ ਅਗਲੀ ਫਰਮਾਇਸ਼ ਲਈ ਦੋਸਤੋ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ, ਨਾਜ਼ਮ, ਸੁਖਮਨ, ਕਮਲਦੀਪ ਗਿੱਲ, ਐਸ ਕੇ ਸ਼ਰਮਾ, ਜਗਤਾਰ ਟੇਲਰ, ਮਹਿਸ ਗੇਟ ਨਾਭਾ ਤੋਂ ਸੌਰਵ ਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜਾਂ, ਇਹ ਸਾਰੇ ਨੇ ਜੀ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ। ਭਵਲਾਲ ਹਾਜੀਪੁਰ ਤੋਂ ਵਿਜੈ ਕੌਂਡਲ, ਪੂਜਾ ਕੌਂਡਲ, ਆਦਿਆ ਕੌਂਡਲ, ਗੱਗੜ ਹਾਜੀਪੁਰ ਤੋਂ, ਕੇਹਰ ਸਿੰਘ, ਚਿੰਨਤ ਰਾਮ, ਸੋਨ ਮੋਹਨ ਲਾਲ ਅਤੇ ਗੁਰਮੀਤੋ ਗੱਗੜ ਵਾਲੀ, ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ ਅਤੇ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤਾਂ ਨੇ ਸਾਰੇ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਨਾਨਕ ਨਾਮ ਜਹਾਜ਼ ਹੈ ਫਿਲਮ ਵਿੱਚੋਂ ਮਹਿੰਦਰ ਕਪੂਰ ਵੱਲੋਂ ਗਾਇਆ ਖੂਬਸੂਰਤ ਗੀਤ ਦੇਹ ਸ਼ਿਵਾ ਵਰਮੋਹਿਕ ਹੈ। ਦੋਸਤੋ ਅਸੀਂ ਗੱਲ ਕਰ ਰਹੇ ਸੀਗੇ ਗਰਮੀਆਂ ਨੂੰ ਲੈ ਕੇ ਆਪਣਾ ਧਿਆਨ ਰੱਖਣ ਬਾਰੇ। ਦੋਸਤੋ ਧੁੱਪ 'ਚ ਘੁੰਮ ਕੇ ਜਦੋਂ ਵੀ ਤੁਸੀਂ ਘਰ ਪੁੱਜਦੇ ਹੋ ਤਾਂ ਇੱਕਦਮ ਕਦੇ ਵੀ ਪਾਣੀ ਨਾ ਪੀਓ, ਬਲਕਿ ਥੋੜ੍ਹੀ ਦੇਰ ਬੈਠਣ ਮਗਰੋਂ ਪਾਣੀ ਪੀਓ ਅਤੇ ਯਾਦ ਰੱਖੋ ਕਿ ਇਹ ਪਾਣੀ ਜ਼ਿਆਦਾ ਠੰਡਾ ਨਾ ਹੋਵੇ ਬਲਕਿ ਨੋਰਮਲ ਟੈਂਪਰੇਚਰ ਵਾਲਾ ਪੀਣ ਯੋਗ ਹੋਵੇ। ਜ਼ਿਆਦਾ ਠੰਡਾ ਪਾਣੀ ਤੁਹਾਡੀ ਸਿਹਤ ਖਰਾਬ ਕਰ ਸਕਦਾ। ਜਿੰਨਾ ਹੋ ਸਕੇ ਬਾਜ਼ਾਰ 'ਚ ਆਮ ਤੌਰ 'ਤੇ ਵਿਕ ਰਹੇ ਕਾਰਬੋਨੇਟਡ ਸੋਡੇ ਅਤੇ ਸੌਫਟ ਡਰਿੰਕ ਤੋਂ ਬਚਦੇ ਹੋਏ ਸਾਧਾਰਨ ਪਾਣੀ ਜਾਂ ਘਰ ਵਿੱਚ ਤਿਆਰ ਕੀਤਾ ਹੋਇਆ ਨਿੰਬੂ ਪਾਣੀ ਹੀ ਪੀਣਾ ਚਾਹੀਦਾ ਹੈ। ਦੋਸਤੋ ਗੱਲਾਂ ਨਾਲ ਨਾਲ ਚੱਲਦੀਆਂ ਰਹਿਣਗੀਆਂ। ਅਸੀਂ ਪ੍ਰੋਗਰਾਮ ਵਿੱਚ ਸਾਨੂੰ ਸਰੋਤਿਆਂ ਵੱਲੋਂ ਭੇਜੀਆਂ ਗਈਆਂ ਪਿਆਰ ਭਰੀਆਂ ਚਿੱਠੀਆਂ ਨੂੰ ਵੀ ਸ਼ਾਮਲ ਕਰਦੇ ਰਹਾਂਗੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਨਰਿੰਦਰ ਤਨੇਜਾ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਜੱਗੀ ਦੁਆ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਅਤੇ ਮੀਕਾ ਬਿਰਕ। ਮਹਾਂਦੇਵ ਘਾਟ ਅਮਲੇਸ਼ਵਰ ਤੋਂ ਦੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਅਤੇ ਬਾਬੂ ਰਿਆਂਸ਼ ਠਾਕੁਰ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਤੇ ਅੰਕੁਸ਼ ਅਰੋੜਾ। ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਅਨੁਰਾਧਾ ਅਤੇ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਪੰਜਾਬੀ ਗੀਤ ਇੱਕ ਕੋਠੀ ਬਣਵਾ ਦੇ। ਦੋਸਤੋ ਅਸੀਂ ਗੱਲ ਕਰ ਰਹੇ ਸੀਗੇ ਗਰਮੀ ਬਾਰੇ। ਦੋਸਤੋ ਦਿਨੋਂ ਦਿਨ ਵੱਧਦੀ ਜਾ ਰਹੀ ਗਰਮੀ 'ਚ ਸਾਨੂੰ ਜ਼ਿਆਦਾਤਰ ਬਾਹਰੀ ਕੰਮ ਸਵੇਰੇ ਜਾਂ ਸ਼ਾਮ ਵੇਲੇ ਹੀ ਕਰਨੇ ਚਾਹੀਦੇ ਨੇ। ਦੁਪਹਿਰ ਵੇਲੇ ਬਾਹਰੀ ਕੰਮ ਕਰਨ ਤੋਂ ਜਿੱਥੇ ਤੱਕ ਹੋ ਸਕੇ ਬਚੋ। ਜੇਕਰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਨਿਕਲੋ, ਉਹ ਵੀ ਛਤਰੀ ਅਤੇ ਪਾਣੀ ਦੀ ਬੋਤਲ ਨਾਲ ਲੈ ਕੇ। ਗਰਮੀ ਦੇ ਮੌਸਮ ਵਿੱਚ ਖਾਣ ਪੀਣ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਦੋਸਤੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ, ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਘਾਰੂ, ਲਵਪ੍ਰੀਤ ਸਿੰਘ ਘਾਰੂ, ਲਛਮਣ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ, ਪਿੰਡ ਨੁਕੇਰੀਆਂ ਤੋਂ ਨੇੜੇ ਮੰਡ ਰਿੜਾ ਵਾਲੀ ਤੋਂ ਕਸ਼ਮੀਰ ਸਿੰਘ ਕਰਨਾਵਲ, ਸਖਾ ਕਰਨਾਵਲ, ਅਨਮੋਲ, ਹਰਚਰਨ ਸਿੰਘ, ਕਰਤਾਰ ਸਿੰਘ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ, ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ, ਇਸੇ ਤਰ੍ਹਾਂ ਪਿੰਡ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ, ਮੁਕੇਸ਼ ਜਾਗੂ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ 'ਚ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਤੇ ਆਰਜੇ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ, ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਦੇ ਗੀਤ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਦੋਸਤੋ, ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਚਿੱਠੀ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਕੇ ਤੁਹਾਡੇ ਵੱਲੋਂ ਕੀਤੀ ਗਈ ਗੀਤ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹੋਏ ਤੁਹਾਨੂੰ ਗੀਤ ਜ਼ਰੂਰ ਸੁਣਾਈਏ। ਪ੍ਰੋਗਰਾਮ ਦੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਆਦਰਸ਼ ਨਗਰ ਮਲੌੜ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸ਼ਾਈਨਾ ਅਤੇ ਨਿਵਾਨ ਸ਼ਰਮਾ। ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀਕੇਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਅਤੇ ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼, ਰਕੇਸ਼, ਵਿਨੋਦ, ਪਾਲੀ, ਡੀਸੀਪੁਰੀ, ਅਰੁਣਪੁਰੀ, ਨੇਹਾਪੁਰੀ, ਏਕਤਾ, ਸ਼ੰਮੀ, ਬੋਧੀ, ਸੁਨੀਲ, ਵੀਕੇਪੁਰੀ, ਆਰਐਸਪੁਰੀ। ਇਸੇ ਤਰ੍ਹਾਂ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ ਟੁਟੇਜਾ, ਖੁਸ਼ਦਿਲ, ਉਰਮੀਲਾ, ਗੁੱਡੂ, ਜੀਨੂ, ਮੰਨੂ, ਆਦਿੱਤਿਆ, ਭੂਮੀ, ਰਾਖੀ, ਅੰਮ੍ਰਿਤ ਵੜਵਾਲ,

ਸੇਠੀ ਕਰਨਪੁਰੀ ਸਮਾਈਲ ਟੁਟੇਜਾ ਪਿੰਡ ਜੰਡਵਾਲਾ ਭੀਮੇ ਸ਼ਾਹ ਨੇੜੇ ਪਿੰਡ ਨੁਕੇਰੀਆਂ ਤੋਂ ਸੁਖਚਰਨ ਸਿੰਘ ਬਰਾੜ ਢਾਣੀ ਨੱਥਾ ਸਿੰਘ ਕਸ਼ਮੀਰ ਸਿੰਘ ਕਰਨਾਵਲ ਰਾਣਾ ਚੱਕੀ ਪੱਖੀ ਤੋਂ ਕਰਤਾਰ ਸਿੰਘ ਕਰਨਾਵਲ ਦੋਸਤਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਪੰਡਿਤ ਜੀ ਕੀ ਏ ਲਾਲ ਮੇਰਾ। ਦੋਸਤੋ ਅਸੀਂ ਗੱਲ ਕਰ ਰਹੇ ਸੀ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਸਿਹਤ ਨੂੰ ਬਚਾਉਣਾ ਹੈ। ਗਰਮੀ ਦੇ ਮੌਸਮ ਵਿੱਚ ਆਪਣੇ ਘਰ ਦੀ ਛੱਤ ਅਤੇ ਘਰ ਦੇ ਨੇੜੇ ਸਫਾਈ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਗੰਦਗੀ 'ਚ ਮੱਛਰ ਪੈਦਾ ਹੁੰਦਾ ਹੈ ਜੋ ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਦੋਸਤੋ ਗਰਮੀ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਲਾਦ ਖਾਣਾ ਚਾਹੀਦਾ ਹੈ ਅਤੇ ਘਰ ਵਿੱਚ ਬਣੇ ਹੋਏ ਪੀਣ ਵਾਲੇ ਪਦਾਰਥ ਪੀਣੇ ਚਾਹੀਦੇ ਹਨ, ਜਿਵੇਂ ਕਿ ਸ਼ਿਕੰਜਵੀ ਜਾਂ ਲੱਸੀ। ਦੋਸਤੋ ਪ੍ਰੋਗਰਾਮ ਦੀ ਅਗਲੀ

ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਦੋਸਤੋ, ਗਰਮੀ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਲਾਦ ਖਾਣਾ ਚਾਹੀਦਾ ਹੈ ਅਤੇ ਘਰ ਵਿੱਚ ਬਣੇ ਹੋਏ ਪੀਣ ਵਾਲੇ ਪਦਾਰਥ ਪੀਣੇ ਚਾਹੀਦੇ ਹਨ, ਜਿਵੇਂ ਕਿ ਸ਼ਿਕੰਜਵੀ ਜਾਂ ਲੱਸੀ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਇਸੇ ਤਰ੍ਹਾਂ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ ਏਕਮ ਦਮਨ ਅਤੇ ਅਭਿਜੋਤ, ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ, ਪਿੰਡ ਖੈਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਨੀ ਸੋਹਣੀ ਹੈ ਨੀ ਲਾਲ ਦੇ ਤੁਣਕਾ ਪਿਆਰ ਦਾ। ਪ੍ਰੋਗਰਾਮ ਦੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਵੀ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਸਹਾਰਨਪੁਰ ਤੋਂ ਸੁਰੇਸ਼ ਨਾਰੰਗ, ਆਸ਼ਾ ਪਥਿਕ, ਸੋਨਾਲੀ, ਕਿਸ਼ਵ, ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਚਾਹਲ ਕਲਾਂ ਨਵਾਂਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਰਾਜਾ, ਕੁਲਵਿੰਦਰ ਕੌਰ, ਅੰਬਾ ਚਾਹਲ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਸਵਿਤਾ ਸਾਥੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਆ ਗੀਤ ਗੁੜ ਨਾਲੋਂ ਇਸ਼ਕ ਮਿੱਠਾ। ਦੋਸਤੋ ਪ੍ਰੋਗਰਾਮ ਦੇ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਅਤਾਪੁਰ ਕਲੋਨੀਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹੰਸਰਾਜ ਹੰਸ ਦੀ ਆਵਾਜ਼ ਵਿੱਚ।

ਦੋਸਤੋ ਤੁਸੀਂ ਸੁਣ ਰਹੇ ਸੀ ਹੰਸਰਾਜ ਹੰਸ ਦੀ ਆਵਾਜ਼ ਵਿੱਚ ਖੂਬਸੂਰਤ ਗੀਤ। ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੀ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜੂ ਜਾਜੋਰੀਆ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੀਪਿੰਦਰ ਸਿੰਘ ਚੇਅਰਮੈਨ, ਗੁਰਸ਼ਬਦ ਸਿੰਘ, ਜੀਤ ਸਿੰਘ ਅਤੇ ਸਮੂਹ ਬਰਾੜ ਪਰਿਵਾਰ। ਇਸੇ ਤਰ੍ਹਾਂ ਕੁਲਵੰਤ ਗਿੱਲ ਮਲੋਟ ਤੋਂ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਵਾਗ, ਡਾਕਟਰ ਅਮਨਜੀਤ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਗੁਰਤੇਸ਼ਵਰ, ਰਿਤਮਨਜੋਤ, ਆਰ ਪੀ ਸਿੰਘ, ਨਿਹਾਲ ਕੇਰਾ, ਗਿਆਨਚੰਦ, ਰੁਪਿੰਦਰ ਸਿੰਘ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਅਮਨ ਲਾਲ, ਜਸਵੰਤ ਕੌਰ, ਸੁਰਿੰਦਰ ਕੌਰ, ਬਲਵਿੰਦਰ ਕੌਰ, ਰਾਜ ਸਿੰਘ ਮਿਸਤਰੀ, ਬਲਦੇਵ ਸਿੰਘ, ਪਿੰਡ ਚੱਕ ਕੰਧੇ ਸ਼ਾਹ ਪੇੜੇ ਟਿੰਡੀ ਤੋਂ। ਇਸੇ ਤਰ੍ਹਾਂ ਮਾਨਪੱਤੀ ਪਿੰਡ ਗਜੇਵਾਸ ਤੋਂ ਰਣਧੀਰ ਸਿੰਘ ਮਾਨ, ਮਲਕੀਤ ਸਿੰਘ, ਝੰਡਾ ਸਿੰਘ, ਸ਼ਾਦੀ ਸਿੰਘ, ਗੁਲਾਬ ਸਿੰਘ, ਗੁਰਚਰਨ ਸਿੰਘ ਮਾਨ। ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਪਿੰਡ ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ, ਅਮਨ ਬੁਰਜ, ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਸ ਸਿੱਧੂ, ਜਗਤਾਰ ਜੱਗਾ ਧੋਲਾ ਕਿੰਗਰਾ ਤੋਂ, ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ, ਮੱਟੂ ਜੈਨ, ਬਿੱਟੀ ਜੈਨ, ਰਾਜੇਸ਼, ਅਰੁਣਾ, ਦੀਪਕ, ਗੌਤਮ, ਸੰਜੀਵ, ਸਾਰਿਕਾ, ਬਨੀਤਾ, ਮਨੋਜ, ਸਮਿਤਾ ਜੈਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ 'ਚ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇ ਆਰ ਜੇ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

4 ਵੱਜ ਗਏ ਨੇ। ਹੁਣ ਸਾਡੀ ਅੱਜ ਦੀ ਦੂਜੀ ਸਭਾ ਸ਼ੁਰੂ ਹੁੰਦੀ ਹੈ। ਸਭਾ ਦੀ ਸ਼ੁਰੂਆਤ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਾਮਿਲਨਾਡੂ ਵੇਤਰੀ ਕੜਗਮ ਸਰਕਾਰ ਨੇ ਤਾਮਿਲਨਾਡੂ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ। ਆਲ ਇੰਡੀਆ NR ਕਾਂਗਰਸ ਦੇ ਨੇਤਾ ਐਨ ਰੰਗਾਸਵਾਮੀ ਨੇ ਅੱਜ ਰਿਕਾਰਡ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ ਦੇ ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਆਪਣੇ ਘਰੇਲੂ ਦੌਰਿਆਂ ਦੌਰਾਨ ਈਂਧਨ ਦੀ ਬਚਤ ਦੇ ਉਦੇਸ਼ ਨਾਲ ਆਪਣੇ ਕਾਫਲੇ ਦੇ ਆਕਾਰ ਨੂੰ ਕਾਫੀ ਘਟਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇੱਛੁਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀਆਂ ਦੇਣ ਲਈ ਕਿਹਾ ਹੈ। ਇੱਛੁਕ ਬਿਨੈਕਾਰ ਅਧਿਕਾਰਤ ਵੈਬਸਾਈਟ kmy.gov.in ਰਾਹੀਂ ਰਜਿਸਟਰ ਕਰ ਸਕਦੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ। ਮਾਨਸਾ ਦੀ ਵਿਦਿਆਰਥਣ ਸੁਪਨੀਤ ਕੌਰ ਪਹਿਲੇ ਅਤੇ ਲੁਧਿਆਣਾ ਦੀਆਂ ਵਿਦਿਆਰਥਣਾਂ ਸੁਹਾਨੀ ਚੌਹਾਨ ਤੇ ਦਿਵਾਸ਼ੀ ਕਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। CBSE ਨੇ ਵੀ ਅੱਜ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ। ਕੁੜੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਤੋਂ ਵੱਧ ਗਿਣਤੀ 'ਚ ਪਾਸ ਹੋ ਕੇ ਬਾਜ਼ੀ ਮਾਰੀ। ਪੰਜਾਬ ਸਰਕਾਰ ਨੇ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 4 IAS ਅਧਿਕਾਰੀਆਂ ਦੇ ਵਿਭਾਗਾਂ 'ਚ ਫੇਰ ਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਗਨੀਵੀਰਾਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵਾਂ ਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਸ ਫੈਡਰੇਸ਼ਨ ਲਿਮਿਟਿਡ, ਜਿਸ ਨੂੰ ਮਿਲਕ ਫੈਡ ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਮੌਜੂਦਾ ਮਾਲੀ ਸਾਲ ਦੌਰਾਨ ਕਰੀਬ 7,250 ਕਰੋੜ ਰੁਪਏ ਦਾ ਵਟਤ ਦਰਜ ਕਰਨ ਲਈ ਤਿਆਰ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਰਾਏਪੁਰ ਵਿੱਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ। ਇਹ ਸੀ ਅੱਜ ਦੀਆਂ ਨਿਊਜ਼ ਹੈਡਲਾਈਨਸ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਸ ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆ ਹੁਣ ਸੁਣਦੇ ਹਾਂ ਸਦਾ ਬਹਾਰ ਗੀਤ ਤੇ ਪ੍ਰੋਗਰਾਮ 'ਚ

ਸਦਾਬਹਾਰ ਗੀਤਾਂ ਦੀ ਇਸ ਲੜੀ ਨੂੰ ਅੱਗੇ ਵਧਾਉਂਦੇ ਹਾਂ ਫਿਲਮ ਕੰਨਿਆਦਾਨ ਦੇ ਗੀਤ ਦੇ ਨਾਲ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ।

0: ਪ੍ਰੋਗਰਾਮ 'ਚ ਚਲਦੇ ਚਲਦੇ ਇੱਕ ਹੋਰ ਗੀਤ ਸੁਣਦੇ ਹਾਂ, ਫਿਲਮ ਹਮ ਦੋਨੋਂ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ।
1: अभी न जाओ छोड़ कर।

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਲਾਈਨਸ ਦੀ ਖਰਾਬੀ ਕਾਰਨ ਕੁਝ ਸਮੇਂ ਲਈ ਤੁਸੀਂ ਪ੍ਰਸਾਰਣ ਨਹੀਂ ਸੁਣ ਪਾਏ, ਉਸ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵੱਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਬ ਪਾਈਏ, ਸਤਿਗੁਰ ਭੇਟੇ ਤਾਂ ਸਹਿਸਾ ਤੂਟੇ, ਧਾਵਤ ਵਰਜ ਰਹਾਈਏ, ਨਜ਼ਰ ਝਰੇ ਸਹਿਜ ਤੁਨ ਲਾਗੇ, ਘਰ ਹੀ ਪਰਚਾ ਪਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਬ ਪਾਈਏ, ਨਾਨਕ ਜੀਵਤਿਆਂ ਮਰ ਰਹੀਏ, ਐਸਾ ਜੋਗ ਕਮਾਈਏ, ਵਾਜੇ ਬਾਜੋਂ ਸਿੰਘੀ ਬਾਜੇ, ਤਉ ਨਿਰਭਉ ਪਦ ਪਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਤਉ ਪਾਈਏ। ਸਤਿਗੁਰੂ ਅੱਗੇ ਸ਼ਬਦ ਵਿੱਚ ਪ੍ਰਮਾਣ ਕਰਦੇ ਹਨ, ਜੈਸਾ ਬੀਜੇ ਸੋ ਲੁਣੇ, ਜੋ ਖੱਟੇ ਸੋ ਖਾਏ, ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸ਼ਾਣੇ ਜਾਏ। ਪ੍ਰਭੂ ਦੇ ਦਰ 'ਤੇ ਉਹੀ ਮਨੁੱਖ ਪ੍ਰਵਾਨ ਹੁੰਦੇ ਹਨ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੀ ਸਿਫਤ ਸਲਾਹ ਨਾਮ ਦੀ ਖੱਟੀ ਖੱਟੀ ਹੈ। ਮਨੁੱਖ ਜੈਸੇ ਕਰਮ ਕਰਦਾ ਹੈ ਉਹ ਜਿਹਾ ਫਲ ਪ੍ਰਾਪਤ ਹੋ ਜਾਂਦਾ ਹੈ। ਚੰਗੇ ਕਰਮਾਂ ਦਾ ਚੰਗਾ ਫਲ, ਮਾੜੇ ਕਰਮਾਂ ਦਾ ਮਾੜਾ ਫਲ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਮਾਣ ਕਰਦੇ ਹਨ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਸ਼ਬਦ ਦੀਆਂ ਅਗਲੀਆਂ ਪੰਕਤੀ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਹਨ, ਤੈਸੋ ਜੈਸਾ ਕਾਢੀਏ, ਜੈਸੀ ਕਾਰ ਕਮਾਏ, ਜੋ ਦਮ ਚੇਤਨ ਆਵਈ ਸੋ ਦਮ ਬਿਰਥਾ ਜਾਏ। ਮਨੁੱਖ ਜਿਹੋ ਜਿਹੀ ਕਾਰ ਕਮਾਉਂਦਾ ਹੈ ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। ਅਧਿਆਤਮਿਕ ਜੀਵਨ ਦੇ ਪੰਥ ਵਿੱਚ ਵੀ ਇਹੀ ਨਿਯਮ ਹੈ। ਭਗਤ ਉਹੀ ਹੈ ਜੋ ਭਗਤੀ ਕਰਦਾ ਹੈ। ਮਨੁੱਖ ਕਿਸੇ ਐਸੇ ਉਦਮ ਵਿੱਚੋਂ ਦੀ ਲੰਘਦਾ ਹੈ ਕਿ ਪਰਮਾਤਮਾ ਉਸ ਦੇ ਮਨ ਵਿੱਚ ਨਹੀਂ ਵੱਸਦਾ, ਤਾਂ ਉਹ ਸਵਾਸ ਵਿਅਰਥ ਹੀ ਗਿਆ ਸਮਝੋ। ਸਤਿਗੁਰੂ ਅੱਗੇ ਸ਼ਬਦ ਵਿੱਚ ਪ੍ਰਮਾਣ ਕਰਦੇ ਹਨ, ਇਹ ਤਨ ਵਿੱਚ ਹੀ ਬਹਿ ਕਰੀ ਜੇ ਕੋ ਲਏ ਵਕਾਏ, ਨਾਨਕ ਕੰਮ ਨਾ ਆਵਈ ਜਿਤ ਤਨ ਨਾਹੀਂ ਸੱਚਾ ਨਾਉ। ਜਿਸ ਮਨੁੱਖਾ ਸਰੀਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹ ਮਨੁੱਖਾ ਸਰੀਰ ਕਿਤੇ ਕੰਮ ਨਹੀਂ ਆਉਂਦਾ, ਉਹ ਸਰੀਰ ਵਿਅਰਥ ਹੀ ਸਮਝੋ। ਇਸ ਕਰਕੇ ਜੇ ਕੋਈ ਮਨੁੱਖ ਮੈਨੂੰ ਪਰਮਾਤਮਾ ਦੇ ਨਾਮ ਵਟੇ, ਪਰਮਾਤਮਾ ਦੇ ਨਾਮ ਬਦਲੇ ਮੇਰਾ ਸਰੀਰ ਲੈਣਾ ਚਾਹੇ, ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੇ ਆਪ ਵੀ ਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ ਰਹਾਉ। ਜੇ ਸੁੱਖ ਦੇਹ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੇ ਸੁਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ।
1: ਤੇਰਾ ਸੱਦੜਾ ਸੁਣੀ ਜੈ ਪਾਈ, ਜੇ ਕੋ ਬਹਿ ਅਲਾਏ। ਆਪ ਜੀ ਸਰਵਣ ਕਰ ਰਹੇ ਸੋ ਗਿਆਨੀ ਬਲਵਿੰਦਰ ਸਿੰਘ ਹੋਰਾਂ ਪਾਸੋਂ ਇਸ ਸ਼ਬਦ ਦੀ ਵਿਆਖਿਆ। ਅਕਾਲ ਪੁਰਖ ਦੀ ਮਹਿਮਾ ਅਪਰੰਪਾਰ ਹੈ, ਪਰ ਇਨਸਾਨੀ ਫਿਤਰਤ ਹੈ ਕਿ ਇਨਸਾਨੀ ਮਨ, ਮਨੁੱਖੀ ਮਨ ਇੱਧਰ ਉੱਧਰ ਲੁਭਾਏਮਾਨ ਹੋ ਜਾਂਦਾ ਹੈ। ਇਹ ਸਭ ਕੁਝ ਜਾਣਦੇ ਹੋਏ ਵੀ ਕਿ ਇੱਥੇ ਅਤੇ ਉੱਥੇ ਜਾਂ ਸਦਾ ਹੀ ਅਕਾਲ ਪੁਰਖ ਜੀ ਦਾ ਸਹਾਈ ਹੈ, ਜੀ ਦਾ ਸੰਗੀ ਸਾਥੀ ਹੈ, ਉਸਨੇ ਹੀ ਕੰਮ ਆਉਣਾ ਹੈ, ਪਰ ਇਹ ਮਨੁੱਖੀ ਮਨ ਦੀ ਅਵਸਥਾ ਹੈ। ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਮਨੁੱਖ ਸੁਮਤ ਗ੍ਰਹਿਣ ਕਰਦਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਚੇਤ ਕਰਦੇ ਹਨ, ਮਨ ਕਹਾ ਲੁਭਾਈਐ ਆਨ ਕੌ, ਈਤ ਊਤ ਪ੍ਰਭ ਸਦਾ ਸਹਾਈ, ਜੀ ਅਸੰਗ ਤੇਰੇ ਕਾਮ ਕੌ। ਸਰਵਣ ਕਰਦੇ ਹਾਂ ਭਾਈ ਬਹਾਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ ਬਸ ਕੁਝ ਹੀ ਪਲਾਂ 'ਚ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਵੱਲੋਂ ਈਂਧਣ ਦੀ ਬੱਚਤ ਦੀ ਅਪੀਲ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਨੇ ਉਪਾਵਾਂ ਨੂੰ ਲਾਗੂ ਕਰਨਾ ਤੇਜ਼ ਕੀਤਾ। ਪੰਜਾਬ ਦੇ ਰਾਜਪਾਲ ਦੇ ਦਫ਼ਤਰ ਵਿੱਚ ਵੀ ਵਾਹਨਾਂ ਦੀ ਵਰਤੋਂ 'ਚ ਕਟੌਤੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ। ਕੁੜੀਆਂ ਨੇ ਇੱਕ ਵਾਰ ਫੇਰ ਬਾਜ਼ੀ ਮਾਰੀ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਅਤੇ ਭਲਕੇ ਲਈ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਏਸ਼ੀਆਈ ਟਕਰਾਅ ਕਾਰਨ ਦੁਨੀਆ ਭਰ ਵਿੱਚ ਪੈਦਾ ਹੋਏ ਊਰਜਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਈਂਧਣ ਦੀ ਬਚਤ ਦੇ ਉਪਾਵਾਂ ਦੀ ਅਪੀਲ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਨੇ ਇਨ੍ਹਾਂ ਉਪਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪ ਵੀ ਹਾਲ ਹੀ ਦੇ ਘਰੇਲੂ ਦੌਰਿਆਂ ਲਈ ਆਪਣੇ ਕਾਫਿਲੇ ਦੇ ਆਕਾਰ ਨੂੰ ਕਾਫੀ ਘਟਾ ਦਿੱਤਾ ਹੈ। ਉਨ੍ਹਾਂ ਦੀ ਅਪੀਲ 'ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਉਹ ਆਪਣੇ ਦਫ਼ਤਰ ਤੋਂ ਪੈਟਰੋਲ ਡੀਜ਼ਲ ਬਚਾਉਣ ਲਈ ਵਾਹਨਾਂ ਦੀ ਵਰਤੋਂ ਘਟਾ ਰਹੇ ਨੇ। ਸਟਾਫ ਸਾਈਕਲ 'ਤੇ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਏਗਾ ਅਤੇ ਬੁੱਧਵਾਰ ਨੂੰ ਦਫ਼ਤਰ ਦੀ ਕਾਰ ਦੀ ਵਰਤੋਂ ਨਹੀਂ ਕੀਤੀ ਜਾਏਗੀ।
1: ਹਮਾਰਾ ਸਾਰਾ ਸਟਾਫ ਔਰ ਵੋ ਵੀ ਦਿਨ ਤੈਅ ਹੈ ਬੁੱਧਵਾਰ ਕਾ ਆਪਣੀ ਸਾਈਕਲ ਪੇ ਆਏਂਗੇ ਯਾ ਆਪਣੇ ਕਿਸੀ ਪਰਿਵਾਰ ਕੇ ਲੋਗੋਂ ਕੋ ਲੇਕਰ ਕੇ ਆਏਂਗੇ। ਹਮਾਰਾ ਯਹਾਂ ਕਾ ਜੋ ਫੋਰ ਵੀਲਰ ਹੈ ਵੋ ਬੁੱਧਵਾਰ ਕੇ ਦਿਨ ਕੋਈ ਉਪਯੋਗ ਨਹੀਂ ਕਰੇਗਾ ਆਫਿਸ ਮੇਂ। ਅਭੀ ਪਹਿਲੇ ਯਹਾਂ ਸੇ ਸ਼ੁਰੂਆਤ ਕਰੇਂਗੇ, ਫਿਰ ਵਿਦਿਆਲਯੋਂ ਸੇ

0: ਕਰੇਗੀ।
1: ਇਹ ਕਦਮ ਪ੍ਰਧਾਨ ਮੰਤਰੀ ਵੱਲੋਂ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਸੰਕਟ ਦਰਮਿਆਨ ਦਰਾਮਦ ਕੀਤੇ ਈਂਧਣ ਤੇ ਨਿਰਭਰਤਾ ਘਟਾ ਕੇ ਅਤੇ ਚੁਗਿਰਦੇ ਲਈ ਸੁਖਾਵੇਂ ਵਿਕਲਪਾਂ ਨੂੰ ਅਪਣਾਉਂਦਿਆਂ ਆਰਥਿਕ ਸਥਿਰਤਾ ਵਿੱਚ ਯੋਗਦਾਨ ਪਾਉਣ ਦੀਆਂ 7 ਅਪੀਲਾਂ ਦੇ ਮੁਤਾਬਿਕ ਏ। ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। PSEB ਦੇ ਚੇਅਰਪਰਸਨ ਅਮਰਪਾਲ ਸਿੰਘ ਮੁਤਾਬਿਕ ਰਾਜ ਦੇ 3,817 ਸਕੂਲਾਂ ਵਿੱਚੋਂ ਕੁੱਲ 2,65,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,42,755 ਉਮੀਦਵਾਰਾਂ ਨੇ 91.46 ਦੀ ਪਾਸ ਫੀਸਦ ਨਾਲ ਪ੍ਰੀਖਿਆ ਪਾਸ ਕੀਤੀ। ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 3,817 ਸਕੂਲਾਂ ਦੇ 2,65,417 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠੇ ਸਨ। ਉਹਨਾਂ ਦੱਸਿਆ,
2: ਇਸ ਪ੍ਰੀਖਿਆ ਵਿੱਚ ਪਹਿਲੇ ਤਿੰਨੇ ਵਿਦਿਆਰਥੀਆਂ ਦੇ ਨੰਬਰ 100% ਨੇ, 500 ਵਿੱਚੋਂ 500। ਤਿੰਨੇ ਵਿਦਿਆਰਥੀ ਸਪੋਰਟਸ ਪਰਸਨਸ ਵੀ ਹੈਗੇ। ਪਹਿਲੇ ਨੰਬਰ ਤੇ ਸੁਪਨੀਤ ਕੌਰ, ਪਿਤਾ ਦਾ ਨਾਮ ਰਾਜ ਸਿੰਘ, ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਬਾ, ਜ਼ਿਲ੍ਹਾ ਮਾਨਸਾ। ਦੂਜੇ ਨੰਬਰ ਤੇ ਰਹੀ ਸੁਹਾਨੀ ਚੌਹਾਨ, ਪਿਤਾ ਦਾ ਨਾਮ ਲਲਿਤ ਚੌਹਾਨ, BCM ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਲੁਧਿਆਣਾ। ਤੀਸਰੇ ਸਥਾਨ ਤੇ ਰਹੀ ਦਿਵਾਂਸ਼ੀ, ਪਿਤਾ ਦਾ ਨਾਮ ਵਨੀਤ ਜੌਹਰ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ। ਪਹਿਲੀ ਵਿਦਿਆਰਥਣ ਸਾਇੰਸ ਗਰੁੱਪ ਦੀ ਹੈ, ਦੂਜੀ ਤੇ ਤੀਜੇ ਨੰਬਰ ਦੀ ਵਿਦਿਆਰਥੀ ਹਿਊਮੈਨਿਟੀਜ਼ ਗਰੁੱਪ ਦੀ ਹੈ।
1: ਪ੍ਰੀਖਿਆ ਵਿੱਚ ਤਿੰਨੇ ਟੌਪਰ ਕੁੜੀਆਂ ਨੇ, ਜਿਨ੍ਹਾਂ ਨੇ 500 ਵਿੱਚੋਂ 500 ਯਾਨੀ 100% ਅੰਕ ਪ੍ਰਾਪਤ ਕੀਤੇ ਨੇ। ਵਿਦਿਆਰਥੀਆਂ ਦੀ ਪੋਜੀਸ਼ਨ ਨਿਰਧਾਰਿਤ ਕਰਨ ਲਈ ਇਹ ਮਾਪਦੰਡ ਵਰਤਿਆ ਗਿਆ ਕਿ ਕਿਸ ਦੀ ਉਮਰ ਘੱਟ ਏ। ਅਵਲ ਆਉਣ ਤੇ ਸੁਪਨੀਤ ਕੌਰ ਨੇ ਆਕਾਸ਼ਵਾਣੀ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ।
3: ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਮੇਰੇ ਟੀਚਰਸ ਦਾ। ਮੇਰੇ ਪੇਰੈਂਟਸ ਨੇ ਵੀ ਹਮੇਸ਼ਾ ਮੇਰਾ ਸਾਥ ਦਿੱਤਾ, ਕਦੇ ਵੀ ਮੈਨੂੰ ਕਿਸੇ ਚੀਜ਼ ਤੋਂ ਨਹੀਂ ਰੋਕਿਆ ਹੈਗਾ। ਹਮੇਸ਼ਾ ਕਿਹਾ ਕਿ ਤੂੰ ਪੜ੍ਹਨਾ ਹੈ, ਡੇਲੀ ਸਕੂਲ ਜਾਂਦੀ, ਫਿਰ ਮੈਂ ਸੈਲਫ ਸਟੱਡੀ ਕਰਦੀ, ਮੈਂ ਗੇਮ ਕਰਦੀ ਹਾਂ, ਫੈਂਸਿੰਗ ਕਰਦੀ ਹਾਂ ਮੈਂ, ਉਸ 'ਚ ਵੀ ਮੇਰਾ ਨੈਸ਼ਨਲ ਮੈਡਲ ਹੈ। ਮੇਰੇ ਟੀਚਰਸ ਦਾ ਥੈਂਕ ਯੂ ਸੋ ਮੱਚ ਸਰ।
1: ਪ੍ਰੀਖਿਆਵਾਂ ਦੇ ਨਤੀਜਿਆਂ ਬਾਰੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਤੀਜੇ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਅਧਿਆਪਕਾਂ ਦੇ ਸਮਰਪਣ ਤੇ ਸਤਿਕਾਰ ਤੇ ਸਿੱਖਿਆ ਸੁਧਾਰਾਂ ਨੂੰ ਦਰਸਾਉਂਦੇ ਨੇ। ਉਹਨਾਂ ਨੇ ਤਿੰਨਾਂ ਟੌਪਰ ਵਿਦਿਆਰਥਣਾਂ ਨੂੰ ਦੀ ਸ਼ਲਾਘਾ ਕੀਤੀ ਅਤੇ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਰੋਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀ ਆਪਣਾ ਨਤੀਜਾ PSEB ਦੀ ਵੈਬਸਾਈਟ PSEB.ac.in ਤੇ ਦੇਖ ਸਕਦੇ ਨੇ। ਇਸ ਦੌਰਾਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਵੀ ਅੱਜ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਵਿਦਿਆਰਥੀ ਰੋਲ ਨੰਬਰ ਰਾਹੀਂ ਅਧਿਕਾਰਤ ਵੈਬਸਾਈਟ DigiLocker ਅਤੇ ਉਮੰਗ ਐਪ ਤੇ ਆਪਣਾ ਨਤੀਜਾ ਦੇਖ ਸਕਦੇ ਨੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਲਗਾਤਾਰ ਕੂਟਨੀਤਿਕ ਅਤੇ ਕਾਨੂੰਨੀ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਦੇ ਇੱਕ ਲੋੜੀਂਦੇ ਨਾਕੋ ਦਹਿਸ਼ਤਗਰਦ ਇਕਬਾਲ ਸਿੰਘ ਉਰਫ ਸ਼ੀਰਾ ਦੀ ਪੁਰਤਗਾਲ ਤੋਂ ਸਫਲਤਾ ਨਾਲ ਹਵਾਲਗੀ ਪ੍ਰਾਪਤ ਕਰਨ ਤੋਂ ਬਾਅਦ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ। ਉਹ ਹਿਜ਼ਬੁਲ ਮੁਜਾਹਿਦੀਨ HM ਦੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਉਣ ਦੇ ਮਾਮਲੇ ਵਿੱਚ ਇੱਕ ਮੁੱਖ ਸਾਜ਼ਿਸ਼ਕਾਰ ਸੀ ਅਤੇ 2020 ਤੋਂ ਫਰਾਰ ਸੀ। NIA ਮੁਤਾਬਿਕ ਸ਼ੇਰਾ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਿੱਚ ਲੱਗੇ ਭਾਰਤ ਆਧਾਰਿਤ ਨਾਰਕੋ ਦਹਿਸ਼ਤਗਰਦੀ ਮੋਡਿਊਲ ਦਾ ਇੱਕ ਮੁੱਖ ਸਾਜ਼ਿਸ਼ਕਰਤਾ ਅਤੇ ਹੈਂਡਲਰ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸ਼ੇਰਾ ਨੇ ਪਾਕਿਸਤਾਨ ਤੋਂ ਸਰਹੱਦੀ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੰਡ ਲਈ ਤਾਲਮੇਲ ਅਤੇ ਨਿਗਰਾਨੀ ਕੀਤੀ ਸੀ ਅਤੇ ਦਹਿਸ਼ਤਗਰਦ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਲਈ ਹਵਾਲਾ ਨੈਟਵਰਕ ਰਾਹੀਂ ਪਾਕਿਸਤਾਨ ਅਤੇ ਕਸ਼ਮੀਰ ਸਥਿਤ HM ਦੇ ਸੰਚਾਲਕਾਂ ਨੂੰ ਪੈਸਾ ਭੇਜਿਆ ਸੀ। ਉਸਨੇ ਇੱਕ ਦਹਿਸ਼ਤਗਰਦ ਗਿਰੋਹ ਬਣਾਇਆ ਸੀ ਅਤੇ ਵੱਡੀ ਮਾਤਰਾ ਵਿੱਚ ਹੀਰੋਇਨ ਦੀ ਤਸਕਰੀ, ਵਿਕਰੀ ਦੀ ਕਮਾਈ ਇਕੱਠੀ ਕਰਨ ਅਤੇ ਹੈਂਡਲਰਾਂ ਅਤੇ ਦਹਿਸ਼ਤਗਰਦੀ ਸੰਚਾਲਕਾਂ ਨੂੰ ਰਕਮਾਂ ਤਬਦੀਲ ਕਰਨ ਵਿੱਚ ਲੱਗੇ ਸਾਥੀਆਂ ਦਾ ਪੰਜਾਬ ਆਧਾਰਿਤ ਨੈਟਵਰਕ ਚਲਾਇਆ ਸੀ। ਇਹ ਮਾਮਲਾ ਅਸਲ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ HM ਕਾਰਕੁਨ, ਜਿਸ ਦੀ ਪਛਾਣ ਹਿਲਾਲ ਅਹਿਮਦ ਸ਼ੇਰਗੋਇਰੀ ਵਜੋਂ ਹੋਈ ਏ, ਦੀ ਗ੍ਰਿਫਤਾਰੀ ਤੋਂ ਬਾਅਦ ਦਰਜ ਕੀਤਾ ਗਿਆ ਸੀ। ਹੋਰ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNLA@AIR.RN ਜਲੰਧਰ। ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਰੂਪਰੇਖਾ ਅਤੇ ਢਾਂਚੇ ਨੂੰ ਸਮਾਂਬੱਧ ਢੰਗ ਨਾਲ ਅੰਤਮ ਰੂਪ ਦੇਣ ਲਈ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਖਵਾਂਕਰਨ ਵਧਾਉਣ ਨੂੰ ਸਿਧਾਂਤਕ ਤੌਰ ਤੇ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਹ ਸਿਖਲਾਈ ਪ੍ਰਾਪਤ ਤੇ ਅਨੁਸ਼ਾਸਿਤ ਨੌਜਵਾਨ ਪੰਜਾਬ ਦੇ ਸਮਾਜਿਕ ਤੇ ਆਰਥਿਕ ਵਿਕਾਸ ਦਾ ਇੱਕ ਅਨਿੱਖੜਵਾਂ ਅੰਗ ਬਣ ਸਕਣ। ਇਹ ਕਿਹਾ ਗਿਆ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਪੰਜਾਬ ਪੁਲਿਸ, ਜੰਗਲਾਤ ਗਾਰਡ, ਅੱਗ ਬੁਝਾਊ ਸੇਵਾਵਾਂ, ਜੇਲ੍ਹਾਂ, ਹੋਮਗਾਰਡ ਤੇ ਸਰਕਾਰ ਦੇ ਕਈ ਹੋਰ ਵਿੰਗਾਂ

0: ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਦੇ ਪਿੰਡ ਪੋਮਾ ਦੀ ਦੋ ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ। ਇਹ ਸਫਲਤਾ ਉਦੋਂ ਹਾਸਲ ਹੋਈ ਜਦੋਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਪਣੇ ਵਿਦੇਸ਼ਾਂ 'ਚ ਭਗੌੜਿਆਂ ਦਾ ਪਤਾ ਲਾਉਣ ਅਤੇ ਉਹਨਾਂ ਨੂੰ ਵਾਪਸ ਲਿਆਉਣ ਬਾਰੇ ਸੈੱਲ ਆਫਟੈਕ ਅਤੇ ਕੇਂਦਰੀ ਏਜੰਸੀਆਂ ਨਾਲ ਰਲ ਕੇ ਇੱਕ ਚੰਗੀ ਤਰ੍ਹਾਂ ਤਾਲਮੇਲ ਵਾਲੇ ਆਪਰੇਸ਼ਨ ਵਿੱਚ ਪੱਛਮੀ ਬੰਗਾਲ ਵਿੱਚ ਭਾਰਤ ਭੂਟਾਨ ਸਰਹੱਦ ਤੋਂ ਇੱਕ ਵਿਦੇਸ਼ ਆਧਾਰਿਤ ਗੈਂਗਸਟਰ ਦੇ ਤਿੰਨ ਮੁੱਖ ਕਾਰਕੁਨਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਭੂਟਾਨ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਪਿਛਲੇ ਮਹੀਨੇ ਪਿੰਡ ਪੋਮਾ ਦੇ ਇੱਕ ਦੋਹਰੇ ਕਤਲ ਕੇਸ ਵਿੱਚ ਸ਼ਾਮਿਲ ਸਨ, ਜਿਸ ਵਿੱਚ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇੱਕ ਹੋਰ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਸੀ। ਪੰਜਾਬ ਸਰਕਾਰ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਉੱਤਰ ਪੂਰਬੀ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤੋਂ ਇਲਾਵਾ ਅੱਜ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਗੜੇਮਾਰੀ ਦੇ ਨਾਲ ਗਰਜ ਤੂਫਾਨ ਦੀ ਸੰਭਾਵਨਾ ਹੈ। ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਦਿੱਲੀ ਵਿੱਚ ਵੀ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਦੇ ਨਾਲ ਹਨੇਰੀ ਝੱਖੜ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਵਿੱਚ ਵਿਭਾਗ ਵੱਲੋਂ ਕਈ ਥਾਵਾਂ 'ਤੇ ਤੇਜ਼ ਹਵਾਵਾਂ ਅਤੇ ਬਿਜਲੀ ਲਿਸ਼ਕਣ ਸਮੇਤ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਅੱਜ ਅਤੇ ਕੱਲ੍ਹ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਂਦੀ 17 ਤਰੀਕ ਤੋਂ 19 ਤਰੀਕ ਤੱਕ ਗਰਮੀ ਅਤੇ ਲੂ ਦਾ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਅੱਜ ਪੰਜਾਬ 'ਚ ਫਰੀਦਕੋਟ 43.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਿਹਾ, ਜਦਕਿ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਰਾਏਪੁਰ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਵੱਲੋਂ ਈਂਧਣ ਦੀ ਬੱਚਤ ਦੀ ਅਪੀਲ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰਾਂ ਨੇ ਉਪਾਵਾਂ ਨੂੰ ਲਾਗੂ ਕਰਨਾ ਤੇਜ਼ ਕੀਤਾ। ਪੰਜਾਬ ਦੇ ਰਾਜਪਾਲ ਦੇ ਦਫ਼ਤਰ ਵਿੱਚ ਵੀ ਵਾਹਨਾਂ ਦੀ ਵਰਤੋਂ 'ਚ ਕਟੌਤੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ। ਕੁੜੀਆਂ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ। NIA ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਅਤੇ ਭਲਕੇ ਲਈ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:30 ਹੋ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਜੀ ਸੰਧੂ ਸਾਹਿਬ ਲੰਘ ਆਈ ਹੈ ਜੀ।
1: ਆ ਜਾਓ ਬਲ ਸਾਹਿਬ ਲੰਘ ਆਓ।
0: ਸੰਧੂ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ। ਬਲ ਸਾਹਿਬ ਕੀ ਹਾਲ ਚਾਲ ਨੇ?
0: ਹਾਲੇ ਚਾਲੇ ਵਾਹਵਾ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ।
1: ਬਹੁਤ ਵਧੀਆ। ਦੇਖੋ ਆਪਣਾ ਹੁਣ ਜੋ ਨਜ਼ਰ ਮਾਰਦੇ ਹਾਂ ਨਾ
0: ਜੀ,
1: ਕਿ ਕਿਸ ਤਰੀਕੇ ਨਾਲ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ।
0: ਹਾਂਜੀ।
1: ਅਤੇ ਉਹਦੇ ਵੱਲ ਸਾਨੂੰ ਜਿਹੜਾ ਥੋੜ੍ਹਾ ਜਿਹਾ ਗੌਰ ਕਰਨ ਦੀ ਲੋੜ ਹੈਗੀ ਹੈ।
0: ਠੀਕ ਹੈ ਜੀ।
1: ਕਿ ਕਿਸ ਤਰੀਕੇ ਨਾਲ ਆਪਾਂ ਕਿਸ ਪਾਸੇ ਨੂੰ ਇਸ ਸਮਾਜ ਨੂੰ ਲੈ ਕੇ ਜਾਣਾ ਹੈ
0: ਜੀ,
1: ਜਾਂ ਕਿੱਧਰ ਸਾਨੂੰ ਜਾਣਾ ਚਾਹੀਦਾ ਆ।
0: ਠੀਕ ਹੈ ਜੀ। ਆਹ ਮੈਨੂੰ ਲੱਭ ਗਏ ਬੰਦੇ ਵੀ। ਸਤਿ ਸ਼੍ਰੀ ਅਕਾਲ ਸੱਜਣੋ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਆਹ ਕੌਣ ਆ ਗਏ ਜੀ?
0: ਮੈਂ ਸੋਰੀ, ਮਾਫ਼ੀ ਚਾਹਾਂਗਾ, ਮੈਂ ਇੱਧਰੋਂ ਲੰਘਦਾ ਪਿਆ ਸੀਗਾ ਅਤੇ ਮੈਨੂੰ ਥੋੜ੍ਹਾ ਜਿਹਾ ਮੇਰੀ ਗੱਡੀ ਖਰਾਬ ਹੋ ਗਈ।
1: ਅੱਛਾ।
0: ਮੈਂ

0: ਤੁਹਾਡੇ ਲਾਗਲੇ ਪਿੰਡ ਹੈਗਾ ਬਲ ਸਾਹਿਬ ਨੇ ਕੋਈ ਨਾ, ਬਹੁਤ ਪ੍ਰਗਤੀਸ਼ੀਲ ਕਿਸਾਨ ਨੇ, ਬੜੇ ਵਧੀਆ ਖੇਤੀ ਕਰਦੇ ਨੇ, ਮੈਂ ਉਹਨਾਂ ਕੋਲ ਆਇਆ ਸੀਗਾ।
1: ਬਿਲਕੁਲ ਸਹੀ ਥਾਂ ਤੇ ਪਹੁੰਚ ਗਏ ਫਿਰ ਤਾਂ।
0: ਅੱਛਾ,
1: ਬਲ ਸਾਹਿਬ ਬੈਠੇ ਨੇ
0: ਕੋਲ?
2: ਬਲ
0: ਸਾਹਿਬ, ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਇੱਥੇ ਮਿਲ ਜਾਓਗੇ। ਇਹਦਾ ਮਤਲਬ ਗੱਡੀ ਸਹੀ ਜਗ੍ਹਾ ਦੇ ਉੱਤੇ
1: ਖਰਾਬ ਹੋਈ ਹੈ।
0: ਵੰਡਰਫੁਲ ਵੰਡਰਫੁਲ।
1: ਪਰ ਤੁਸੀਂ ਆਪਣਾ ਸਾਨੂੰ ਜਿਹੜਾ ਹੈ ਪਹਿਚਾ ਤੇ ਕਰਾਇਆ ਨਹੀਂ, ਜਾਣ ਪਛਾਣ ਨਹੀਂ ਕਰਾਈ।
0: ਮੇਰਾ ਨਾਮ ਹਰਿੰਦਰ ਹੈ, ਹੈਰੀ ਕਹਿੰਦੇ, ਤੁਸੀਂ ਹੈਰੀ ਕਹਿ ਸਕਦੇ ਹੋ। ਲਗਭਗ ਮੈਨੂੰ 30 ਸਾਲ ਹੋ ਗਏ ਬਾਹਰ ਗਿਆ ਨੂੰ, ਤੇ ਹੁਣ ਮੈਂ ਵਾਪਿਸ ਆਇਆ ਆਪਣੇ ਦੇਸ਼, ਆਪਣੀ ਮਿੱਟੀ ਦਾ ਮੋਹ ਤੇ ਹੁੰਦਾ ਹੀ ਹੈ ਫਿਰ, ਹੈ ਨਾ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਥੋੜ੍ਹਾ ਜਿਹਾ ਉੱਧਰ ਦਾ ਰੰਗ ਜਿਹੜਾ ਚੜ ਗਿਆ ਹੈ ਨਾ, ਸਾਡੀ ਜ਼ੁਬਾਨ ਦੇ ਵਿੱਚ ਉਦੋਂ ਦਾ ਫਰਕ ਆਉਂਦਾ ਹੈ। ਪਰ ਅਸੀਂ ਗਏ ਇੱਥੋਂ ਹੀ ਹਾਂ, ਸਾਨੂੰ ਆਪਣੀ ਮਿੱਟੀ ਦਾ ਮੋਹ ਹਮੇਸ਼ਾ ਰਿਹਾ ਹੈ। ਅਤੇ ਬਲ ਸਾਹਿਬ, ਤੁਹਾਡੀ ਅਮਾਨਤ ਆ ਪਹਿਲੇ ਤਾਂ ਆਹ ਸਾਂਭੋ, ਇਹ ਤੁਹਾਡੇ ਮਿੱਤਰ ਨੇ ਉਧਰੋਂ ਭੇਜੀ ਸੀ, ਮੈਂ ਕਿਹਾ ਮੈਂ ਤੁਹਾਨੂੰ ਦੇ ਆਵਾਂ, ਅਤੇ ਅੱਜ ਜਦੋਂ ਮੈਂ ਆਇਆ ਵਾਂ, ਮਾਫ਼ ਕਰਨਾ ਮੈਂ ਤੁਹਾਡਾ ਨਾਮ ਨਹੀਂ ਜਾਣਦਾ।
1: ਹਾਂ, ਮੈਨੂੰ ਸੰਧੂ ਸਾਹਿਬ ਕਹਿੰਦੇ ਆ ਜੀ।
0: ਬਲ ਸਾਹਿਬ ਅਤੇ ਸੰਧੂ ਸਾਹਿਬ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਅਤੇ ਤੁਹਾਡਾ ਪਿੰਡ ਵੀ ਬੜਾ ਵਧੀਆ ਹੈ ਜਿੱਥੇ ਤੁਸੀਂ ਬੈਠੇ ਹੋ, ਬੜੀ ਅੱਛੀ ਡਿਵੈਲਪਮੈਂਟ ਹੈ। ਕਦੇ ਤਾਂ ਪਿੰਡਾਂ ਦਾ ਬਹੁਤ ਬੁਰਾ ਹਾਲ ਦੇਖਿਆ।
2: ਤੁਸੀਂ ਹਾਲੇ ਆਓ, ਬੈਠੋ ਸਾਡੇ ਕੋਲ, ਚਾਹ ਪਾਣੀ ਪੀਓ, ਤੁਹਾਨੂੰ ਪਿੰਡ ਵੀ ਦਿਖਾਵਾਂਗੇ, ਤੁਹਾਨੂੰ ਸਭ ਕੁਝ ਦਿਖਾਵਾਂਗੇ।
1: ਹਾਂ, ਬਹੁਤ ਵਧੀਆ ਜੀ। ਦੇਖੋ, ਖੇਤੀ ਦਾ ਜੋ ਬਦਲਾਅ ਆਇਆ ਨਾ ਹੈਰੀ ਜੀ, ਉਹ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ
0: ਜੀ,
1: ਅਤੇ ਪਹਿਲਾਂ ਵਾਲੇ ਜਿਹੜੇ ਹੁਣ ਪਿੰਡ ਨਹੀਂ ਰਹੇ, ਪਿੰਡਾਂ 'ਚ ਬਹੁਤ ਕੁਝ ਬਦਲ ਗਿਆ।
0: ਆਈ ਕੈਨ ਸੀ, ਮੈਂ ਦੇਖ ਸਕਦਾ ਕਿੰਨਾ ਵਧੀਆ ਸਾਡੀਆਂ ਸੜਕਾਂ, ਆਹ ਤੁਹਾਡੀਆਂ ਗਲੀਆਂ ਕਿੰਨੀਆਂ ਸੋਹਣੀਆਂ ਬਣਾ ਦਿੱਤੀਆਂ, ਬਾਹਰ ਲਾਈਟਾਂ ਵੀ ਲੱਗੀਆਂ ਨੇ, ਕਮਾਲ ਹੋਇਆ ਹੋਇਆ।
1: ਹਾਂ, ਸੋ ਤੁਹਾਨੂੰ ਬਹੁਤ ਬਹੁਤ ਜੀਆਂ ਕਹਿੰਦੇ ਹਾਂ ਜੀ ਸਾਡੀ ਬੈਠਕ ਦੇ ਵਿੱਚ, ਅਤੇ ਆਸ ਕਰਦੇ ਹਾਂ ਵੀ ਜਿਹੜੇ ਤੁਹਾਡਾ ਇਹ ਜਿਹੜਾ ਸ਼ਿੰਗਾਰ ਹੈਗਾ ਤੁਸੀਂ ਸਾਡੀ ਬੈਠਕ ਦਾ, ਆਉਣ ਵਾਲੇ ਸਮੇਂ 'ਚ ਵੀ ਬਣਦੇ ਰਹੋਗੇ,
0: ਤੁਸੀਂ ਬੁਲਾਉਂਦੇ ਰਹੋਗੇ ਤੇ ਮੈਂ ਆਉਂਦਾ ਰਹਾਂਗਾ।
1: ਹਾਂ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਾਂਗੇ
0: ਜੀ,
1: ਬਾਹਰਲੇ ਮੁਲਕਾਂ ਦੀਆਂ ਵੀ ਅਤੇ ਆਪਣੇ ਇਸ ਮੁਲਕ ਦੀਆਂ ਵੀ।
0: ਜ਼ਰੂਰ ਜ਼ਰੂਰ ਜ਼ਰੂਰ।
1: ਲਓ ਜੀ, ਫਿਰ ਹੈਰੀ ਜੀ ਅਤੇ ਬਲ ਸਾਹਿਬ
2: ਜੀ,
1: ਮੰਡੀਆਂ ਦੇ ਭਾਅ ਪਹਿਲਾਂ ਆਪਣੇ ਕੋਲ ਆਇਆ ਜੀ।
2: ਠੀਕ ਹੈ ਜੀ,
1: ਲਓ ਫਿਰ ਪੜ੍ਹ ਛੱਡੀਏ
2: ਜੀ ਜੀ।
0: ਮੰਡੀਆਂ ਦੇ ਭਾਅ ਸਾਰੀ ਪੰਜਾਬ ਦੀਆਂ ਮੰਡੀਆਂ ਦੇ ਨੇ?
1: ਹਾਂਜੀ, ਕੁਛ ਚੋਣੀਆਂ ਮੰਡੀਆਂ ਦੇ ਭਾਅ ਆਪਣੇ ਕੋਲ ਨਾ ਜੀ।
0: ਅੱਛਾ,
1: ਇਹ ਮੰਡੀ ਬੋਰਡ ਪੰਜਾਬ ਭੇਜਦਾ
0: ਹਰ ਰੋਜ਼ ਆਉਂਦੇ ਤੁਹਾਡੇ ਕੋਲ?
1: ਹਾਂ, ਤਾਂ ਕਿ ਕਿਸਾਨ ਵੀਰ ਨੂੰ ਪਤਾ ਲੱਗ ਜੇ ਵੀ ਕਿਹੜੀ ਮੰਡੀ 'ਚ ਜਿਹੜੀ ਜਿਣਸ ਹੈ ਕੀ ਭਾਅ ਵਿਕਦੀ ਪਈ ਹੈ, ਤਾਂ ਕਿ 4 ਪੈਸੇ ਕਿਸਾਨ ਵੀਰ ਨੂੰ ਲੱਭਦੇ ਹੋਣ ਤੇ ਪਹੁੰਚ ਜਾਵੇ ਉਸ ਮੰਡੀ 'ਚ।
0: ਫਿਰ ਤਾਂ ਬੜੀ ਜ਼ਰੂਰੀ ਜਾਣਕਾਰੀ ਜ਼ਰੂਰ ਦਿਓ ਜੀ।
1: ਹਾਂ, ਲਓ ਜੀ, ਬਲ ਸਾਹਿਬ ਅਤੇ ਹੈਰੀ ਜੀ, ਆਪਾਂ ਦੇਖੋ ਕੋਈ ਵੀ ਸ਼ੁਰੂਆਤ ਕਰੀਏ ਮਿੱਠੇ ਨਾ ਕਰਨੀ ਚਾਹੀਦੀ ਹੈਗੀ ਆ। ਅਤੇ ਗੁੜ ਦਾ ਭਾਅ ਦੱਸਦੇ ਹਾਂ ਤੁਹਾਨੂੰ ਪਹਿਲਾਂ। ਗੁੜ ਵਿਕਿਆ ਜੀ ਆਪਣੇ ਜਲੰਧਰ 'ਚ 520 ਰੁਪਈਏ ਫੀ ਕੁਆਂਟਲ, ਅਤੇ 4000 ਰੁਪਈਏ ਪਟਿਆਲਾ ਮੰਡੀ 'ਚ ਭਾਅ ਰਿਹਾ ਜੀ ਗੁੜ ਦਾ
2: ਜੀ।
1: ਆਲੂ ਵਿਕੇ ਨੇ ਜੀ 200 ਰੁਪਈਏ ਫੀ ਕੁਆਂਟਲ ਜਲੰਧਰ, 350 ਰੁਪਈਏ ਲੁਧਿਆਣਾ, 600 ਰੁਪਈਏ ਬੁਢਲਾਡਾ, 450 ਅਹਿਮਦਗੜ੍ਹ, 370 ਰੁਪਈਏ ਪਟਿਆਲਾ, ਅਤੇ 1200 ਰੁਪਈਏ ਰਈਆ ਮੰਡੀ 'ਚ।
2: ਅੱਛਾ ਜੀ।
1: ਸੁੱਕੇ ਗੰਢੇ 1000 ਰੁਪਏ ਫੀ ਕੁਆਂਟਲ ਜਲੰਧਰ, 1200 ਰੁਪਈਏ ਲੁਧਿਆਣਾ, 1400 ਰੁਪਈਏ ਬੁਢਲਾਡਾ, 1800 ਰੁਪਈਏ ਅਹਿਮਦਗੜ੍ਹ, 1600 ਰੁਪਏ ਪਟਿਆਲਾ, ਅਤੇ 2400 ਰੁਪਈਏ ਰਈਆ ਮੰਡੀ 'ਚ ਭਾਅ ਰਿਹਾ ਜੀ ਅੱਜ ਦਾ।
2: ਠੀਕ ਹੈ ਜੀ।
1: ਟਮਾਟਰ ਵਿਕਿਆ ਜੀ ਫੀ ਕੁਆਂਟਲ 900 ਰੁਪਈਏ ਜਲੰਧਰ, 1200 ਰੁਪਈਏ ਲੁਧਿਆਣਾ, 1600 ਰੁਪਈਏ ਬੁਢਲਾਡਾ, 3000 ਰੁਪਈਏ ਅਹਿਮਦਗੜ੍ਹ, 800 ਰੁਪਈਏ ਪਟਿਆਲਾ, ਅਤੇ 3000 ਰੁਪਈਏ ਰਈਆ ਮੰਡੀ 'ਚ।
2: ਅੱਛਾ ਜੀ।
1: ਬੈਂਕਣ ਵਿਖੇ ਜੀ 800 ਰੁਪਏ ਫੀ ਕੁਆਂਟਲ ਜਲੰਧਰ, 750 ਰੁਪਏ ਲੁਧਿਆਣਾ, 1200 ਰੁਪਏ ਬੁਢਲਾਡਾ, 1300 ਰੁਪਏ ਅਹਿਮਦਗੜ੍ਹ, 2800 ਰੁਪਏ ਪਟਿਆਲਾ, ਅਤੇ ਇਹੀ ਭਾਅ ਰਈਆ ਮੰਡੀ ਦਾ ਰਿਹਾ ਜੀ ਬੈਂਗਣਾਂ ਦਾ।
2: ਠੀਕ ਹੈ ਜੀ।
1: ਘੀਆ ਵਿਕਿਆ ਜੀ 600 ਰੁਪਏ ਫੀ ਕੁਆਂਟਲ ਜਲੰਧਰ, 350 ਰੁਪਏ ਲੁਧਿਆਣਾ, 1600 ਰੁਪਏ ਅਹਿਮਦਗੜ੍ਹ, ਅਤੇ 2700 ਰੁਪਏ ਰਈਆ। ਭਿੰਡੀ ਵਿਕੀ 800 ਰੁਪਏ ਫੀ ਕੁਆਂਟਲ ਜਲੰਧਰ, 1300 ਰੁਪਏ ਬੁਢਲਾਡਾ, 2400 ਰੁਪਏ ਪਟਿਆਲਾ, ਅਤੇ 2500 ਰੁਪਏ ਰਈਆ ਮੰਡੀ 'ਚ
2: ਜੀ।
1: ਕਰੇਲਾ ਵਿਕਿਆ ਜੀ 2500 ਰੁਪਏ ਫੀ ਕੁਆਂਟਲ ਜਲੰਧਰ, 1100 ਰੁਪਏ ਬੁਢਲਾਡਾ, 1500 ਰੁਪਏ ਪਟਿਆਲਾ, ਅਤੇ 2500 ਰੁਪਏ ਪਟਿਆਲੇ 'ਚ।
2: ਠੀਕ ਹੈ ਜੀ।
1: 2500 ਰੁਪਏ ਰਈਆ ਮੰਡੀ, ਮਾਫ਼ ਕਰਨਾ
2: ਜੀ।
1: ਅੰਬ ਵਿਕਿਆ ਜੀ 4000 ਰੁਪਏ ਜਲੰਧਰ, ਅਤੇ 5500 ਰੁਪਏ ਲੁਧਿਆਣੇ 'ਚ। ਪਪੀਤਾ 1250 ਰੁਪਏ ਫੀ ਕੁਆਂਟਲ ਜਲੰਧਰ, 1400 ਰੁਪਏ ਲੁਧਿਆਣਾ, 2500 ਰੁਪਏ ਬੁਢਲਾਡਾ, ਅਤੇ ਇਹੀ ਭਾਅ ਅਹਿਮਦਗੜ੍ਹ ਦਾ, ਅਤੇ 2800 ਰੁਪਏ ਪਟਿਆਲੇ।
2: ਅੱਛਾ ਜੀ।
1: ਖਰਬੂਜਾ ਵਿਕਿਆ ਜੀ 1400 ਰੁਪਏ ਫੀ ਕੁਆਂਟਲ ਲੁਧਿਆਣਾ, 1500 ਰੁਪਏ ਬੁਢਲਾਡਾ, 2000 ਰੁਪਏ ਪਟਿਆਲੇ।
2: ਠੀਕ ਹੈ ਜੀ।
1: ਅਤੇ ਕੇਲਾ ਵਿਕਿਆ ਫੀ ਦਰਜਨ 56 ਰੁਪਏ ਜਲੰਧਰ, 35 ਰੁਪਏ ਬੁਢਲਾਡਾ, ਅਤੇ ਅਹਿਮਦਗੜ੍ਹ ਵੀ ਇਹੀ ਭਾਅ ਰਿਹਾ ਜੀ
2: ਜੀ।
1: ਆਂਡੇ ਫੀ ਸੈਂਕੜਾ 840 ਰੁਪਏ ਜਲੰਧਰ, ਅਤੇ 440 ਰੁਪਏ ਪਟਿਆਲਾ।

0: ਤੂੜੀ ਵਿਕੀ ਜੀ ਫੀ ਕੁਇੰਟਲ 480 ਰੁਪਈਏ ਜਲੰਧਰ ਅਤੇ 510 ਰੁਪਈਏ ਪਟਿਆਲਾ ਮੰਡੀ ਜੀ।
1: ਠੀਕ ਹੈ ਜੀ,
0: ਇਹ ਤਾਂ ਜੀ ਜਿਣਸਾਂ ਦੇ ਅੱਜ ਦੇ ਭਾਅ।
1: ਹਾਂਜੀ,
0: ਅਤੇ ਤੁਹਾਨੂੰ ਦਿੱਤੇ ਸੁਣਾ।
1: ਮੈਨੂੰ ਇੱਕ ਥੋੜ੍ਹਾ ਜਿਹਾ ਡਾਊਟ ਹੈ, ਜੇ ਤੁਸੀਂ ਮੈਨੂੰ ਕਲੀਅਰ ਕਰ ਸਕੋ। ਸਿੱਧੂ ਸੰਧੂ ਸਾਹਿਬ,
0: ਹਾਂਜੀ ਫਰਮਾਓ।
1: ਉਹ ਡਾਊਟ ਮੈਨੂੰ ਇਹ ਹੈ ਵੀ ਜਿੱਦਾਂ ਖਰਬੂਜੇ ਦੀ ਤਾਂ ਬਹੁਤ ਸਾਰੀਆਂ ਵਰਾਇਟੀਆਂ ਹੁੰਦੀਆਂ, ਮੈਂਗੋ ਦੀ, ਆਮ ਦੀਆਂ ਵੀ ਬਹੁਤ ਸਾਰੀਆਂ ਵਰਾਇਟੀਜ਼ ਨੇ, ਅਤੇ ਇਹਨਾਂ ਦੇ ਭਾਅ ਤਾਂ ਤੁਸੀਂ ਇੱਕੋ ਵਾਰੀ ਦੱਸ ਦਿੱਤੇ, ਅਤੇ ਮੰਡੀ 'ਚ ਲੈਣ ਜਾਓ ਅਤੇ ਉਹ ਕਹਿੰਦੇ ਜੀ ਕਿਹੜਾ ਅਲਫਾਂਸੋ ਲੈਣਾ ਤਾਂ ਡਿਫਰੈਂਟ ਹੈ ਉਹਦਾ ਰੇਟ, ਅਤੇ ਤੁਸੀਂ ਸਾਰੇ ਭਾਅ ਇੱਦਾਂ ਕਿੱਦਾਂ ਇਕੱਠੇ ਇੱਕੋ ਦਾ ਹੀ ਦੱਸ ਦਿੰਦੇ ਹੋ?
0: ਦੇਖੋ ਇਹ ਤਾਂ ਹੁਣ ਮੰਡੀ 'ਚ ਵਿਕਦਾ ਹੈ ਨਾ ਜੀ, ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਉਹੀ ਗੱਲ ਆ ਗਈ ਕਿ ਜੇ ਦਰਜਾਬੰਦੀ ਕਰਕੇ ਲਿਆਈਏ,
1: ਠੀਕ ਹੈ,
0: ਹਾਂਜੀ ਵਧੀਆ ਚੀਜ਼ ਲੈ ਕੇ ਆਈਏ ਤੇ ਭਾਅ ਵਧੀਆ ਮਿਲੂਗਾ, ਤੇ ਨਹੀਂ ਤਾਂ ਫਿਰ ਜੇ ਆਪਾਂ ਜੇ ਕਹਿੰਦੇ ਦੜਾ ਹੁੰਦਾ ਕਿ ਰਲਿਆ ਮਿਲਿਆ, ਫਿਰ ਭਾਅ ਮਿਲਦਾ ਹੈ ਜੀ।
1: ਤੋ ਇਹ ਜਿਹੜਾ ਤੁਸੀਂ ਬੋਲਿਆ ਇਹ ਰਲਿਆ ਮਿਲਿਆ ਵਾਲਾ ਹੈ?
0: ਹਾਂ,
1: ਓਕੇ।
0: ਸੋ ਫਿਰ ਤੁਹਾਨੂੰ ਅੱਜ ਆਪਾਂ ਬੈਠਕ ਵਿੱਚ ਜੀਆਂ ਕਹਿੰਦੇ ਹੋਏ ਹੈਰੀ ਜੀ ਤੇ ਬਲ ਸਾਹਿਬ, ਪਹਿਲਾਂ ਗੀਤ ਦੇ ਦੋ ਬੋਲ ਸੁਣਾਈਏ ਜੀ, ਫਿਰ ਬਾਕੀ ਗੱਲਾਂ ਕਰਾਂਗੇ।
1: ਵਾਹ, ਵੰਡਰਫੁਲ, ਬਹੁਤ ਵਧੀਆ।

0: ਬੜਾ ਭਾਈ, ਮੈਨੂੰ ਤਾਂ ਸਵਾਦ ਆ ਗਿਆ।
1: ਅੱਛਾ
0: ਸੰਧੂ ਸਾਹਿਬ ਔਰ ਬਾਲ ਸਾਹਿਬ, ਤੁਹਾਡੀ ਤਾਂ ਇਹ ਮਹਿਫਿਲ ਬਹੁਤ ਵਧੀਆ ਹੈ। ਇਹ ਤੁਸੀਂ ਰੋਜ਼ ਲਗਾਉਂਦੇ ਹੋ ਇਸ ਤਰੀਕੇ?
1: ਰੋਜ਼ ਲਾਈ ਵੀ ਜੀ, ਆਪਾਂ ਕਿਸਾਨ ਵੀਰ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਹਾਂ।
0: ਹਾਂ
1: ਉਹ ਦੇਖੋ ਜਿੱਦਾਂ ਹੈਰੀ ਜੀ ਤੇ ਬਾਲ ਸਾਹਿਬ,
0: ਹਾਂ,
1: ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਬਹੁਤ ਸਾਰੇ ਅਦਾਰੇ ਹੁੰਦੇ ਨੇ
0: ਜੀ,
1: ਜਿੱਥੇ ਕਿਸਾਨ ਵੀਰ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈਗੀ ਆ, ਸਿਖਲਾਈ ਵੀ ਮਿਲਦੀ ਹੈਗੀ ਆ,
0: ਟ੍ਰੇਨਿੰਗ
1: ਦੇਖੋ ਵੀ ਹਾਂ ਵੀ ਨਵੀਂ ਨਵੀਂ ਤਕਨੀਕ ਆ ਜਾਂਦੀ ਹੈਗੀ।
0: ਠੀਕ ਹੈ।
1: ਸੋ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਤਕਰੀਬਨ ਹਰ ਜ਼ਿਲ੍ਹੇ 'ਚ ਇੱਕ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਹੁੰਦਾ ਹੈਗਾ।
0: ਅੱਛਾ।
1: ਅਤੇ ਆਪਣੇ ਕੋਲ ਨਾ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ,
0: ਹਾਂਜੀ,
1: ਉਹਦਿਆਂ ਦੇ ਡਾਇਰੈਕਟਰ ਸਾਹਿਬ ਆਏ ਸਨ ਜੀ।
0: ਅੱਛਾ।
1: ਡਾਕਟਰ ਅਰਵਿੰਦ ਕੁਮਾਰ ਅਹਿਲਾਵਤ ਹੋਰੀ।
0: ਅੱਛਾ।
1: ਅਤੇ ਰੁੜੀਆ ਰਾਮ ਜੀ ਨੇ ਗੱਲਬਾਤ ਕੀਤੀ ਜੀ ਉਹਨਾਂ ਦੇ ਨਾਲ।
0: ਅੱਛਾ।
1: ਅਤੇ ਮਤਲਬ ਰੁੜੀਆ ਰਾਮ ਜੀ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਆਉਣ ਵਾਲੇ ਸਮੇਂ 'ਚ।
0: ਠੀਕ ਹੈ।
1: ਅਤੇ ਉਹਨਾਂ ਨੇ ਗੱਲਾਂ ਬਾਤਾਂ ਪੁੱਛੀਆਂ ਅਤੇ ਅਹਿਲਾਵਤ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ 'ਚ ਹੈ ਉਹ ਕਿਸਾਨ ਵੀਰਾਂ ਦੀ ਕੀ ਸਹਾਇਤਾ ਕਰਦਾ ਹੈਗਾ
0: ਜੀ।
1: ਲਓ ਸੁਣੋ ਫਿਰ।
2: ਵਾਹ, ਸੁਣਾ ਦਿਓ ਜੀ। ਕੇਵੀਕੇ ਕਿਆ ਹੈ? ਸਰਕਾਰ ਨੇ ਕੇਵੀਕੇ 731 ਕੇਵੀਕੇ ਹਰ ਡਿਸਟ੍ਰਿਕਟ ਕੇ ਲਈ ਬਣਾਏ, ਕਿਉਂਕਿ ਫਾਰਮਰ ਕੋ ਇਕੱਠਾ, ਏਕ ਫਾਰਮਰ ਇਕੱਠਾ ਏਕ ਜਗ੍ਹਾ ਸੇ ਆਪਣੀ ਨੌਲੇਜ ਲੈ ਸਕਤਾ ਹੈ। ਜੈਸੇ ਏਕ ਕੇਵੀਕੇ ਕੇ ਅੰਦਰ 6 ਮੈਕਸੀਮਮ 6 SMS ਹੋ, ਸਬਜੈਕਟ ਮੈਟਰ ਸਪੈਸ਼ਲਿਸਟ ਜੋ ਕਹਿੰਦੇ ਸੀ ਸਾਇੰਟਿਸਟ ਹੋਤੇ ਹੈਂ, ਵੋ ਕਿਸਾਨੋ ਕੋ ਹਾਰਟੀਕਲਚਰ ਕਾ, ਐਗਰੋਨੋਮੀ ਕਾ, ਸੋਇਲ ਸਾਇੰਸ ਕਾ, ਮਤਲਬ ਏਕ ਮੁਫਤ ਏਕ ਜਗ੍ਹਾ ਕਿਸਾਨ ਕੀ ਸੋਲੂਸ਼ਨ ਕਰਨੇ ਕੇ ਲੀਏ ਫਾਰਮਰ ਕੋ ਅਲੱਗ ਅਲੱਗ ਜਾਣਾ ਨਾ ਪੜੇ। ਇਸ ਲਈ ਕੇਵੀਕੇ ਬਣਾਏ ਗਏ ਥੇ ਸਰਕਾਰ ਦੁਆਰਾ। ਔਰ ਵੋ ਜੋ ਵੀ ਨਈ ਟੈਕਨੋਲੋਜੀਜ਼ ਕਿਸਾਨੋ ਕੇ ਲੀਏ ਆਤੀ ਹੈ, ਵੋ ਕੇਵੀਕੇ ਸੇ ਹਮ ਆਗੇ ਕਿਸਾਨੋ ਤੱਕ ਪਹੁੰਚਾਈ ਜਾਤੀ ਹੈ ਔਰ ਕਿਸਾਨ ਫਾਇਦਾ ਉਠਾਤੇ ਹੈ। ਪਰ ਆਪ ਕਹਿ ਰਹੇ ਹੋ ਕਿਸਾਨ, ਮੈਂ ਲਗਾਤਾਰ 3 ਸਾਲ ਸੇ ਕੇਵੀਕੇ ਕੇ ਅੰਦਰ ਹੂੰ, ਪਰ ਮੈਂ ਜਾਣਤਾ ਹੂੰ ਤੋ ਕਿਸਾਨ ਕੋ ਬਾਰ ਬਾਰ ਬੋਲਣਾ ਪੜਤਾ ਹੈ ਕਿ ਕਿਸਾਨ ਅਭੀ ਵੀ ਆਪਣੇ ਐਗਰੀਕਲਚਰ ਇੰਸਟੀਟਿਊਟੋ ਕੀ ਤਰਫ ਕੇਵੀਕੇ ਕੀ ਤਰਫ ਕਮ ਆਤੇ ਹੈ, ਜੋ ਕਿ ਉਨਕੋ ਆਉਣਾ ਚਾਹੀਏ। ਉਸਕੀ ਨਾ ਆਨੇ ਕੀ ਵਜਹ ਸੇ ਉਨਕੋ ਦਿੱਕਤ ਕਿਆ ਹੈ ਕਿ ਹਮਾਰਾ ਉਨਕੋ ਨੁਕਸਾਨ ਜ਼ਿਆਦਾ ਹੋਤਾ ਹੈ। ਵੋ ਜਾਤੇ ਹੈ ਕੈਸੇ ਸ਼ੌਪ ਕੇ ਅੰਦਰ, ਜਾਣੇ ਕੇ ਬਾਅਦ ਵੋ ਕਹਿਤੇ ਹੈ ਕੈਮੀਕਲ ਲੈ ਕੇ ਆਤੇ ਹੈ, ਇਨਸੈਕਟੀਸਾਈਡ ਲੈ ਕੇ ਆਤੇ ਹੈ, ਪੈਸਟੀਸਾਈਡ ਲੈਤੇ ਹੈ, ਉਸਕਾ ਅੰਧਾ ਦੁੱਧ ਇਸਤੇਮਾਲ ਜੋ ਹਮਾਰੇ ਪੰਜਾਬ ਮੇਂ ਹੋ ਰਹਾ ਹੈ, ਜੋ ਹਮਾਰੇ ਦੂਸਰੇ ਸਟੇਟੋ ਮੇਂ ਹੋ ਰਹਾ ਹੈ। ਤੋ ਉਸਸੇ ਅਗਰ ਹਮ ਫਾਰਮਰ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਐਗਰੀਕਲਚਰ ਡਿਪਾਰਟਮੈਂਟ ਕੋਈ ਟੱਚ ਮੇਂ ਰਹੇਗਾ, ਬਾਤਚੀਤ ਕਰੇਗਾ, ਤੋ ਉਸਸੇ ਹਮਾਰਾ ਇੱਕ ਵਾਤਾਵਰਣ ਵੀ ਸ਼ੁੱਧ ਹੋਗਾ, ਕਿਉਂਕਿ ਇਨਵਾਇਰਮੈਂਟ ਵੀ ਸ਼ੁੱਧ ਹੋਗਾ, ਆਪ ਦਵਾਈਆਂ ਕਮ ਇਸਤੇਮਾਲ ਕਰੋਗੇ, ਆਪਕੀ ਆਮਦਨੀ ਵੀ ਵਧੇਗੀ।
3: ਅੱਛਾ ਡਾਕਟਰ ਅਰਵਿੰਦ ਜੀ, ਜਿੱਦਾਂ ਆਪਾਂ ਦੇਖਦੇ ਹਾਂ ਕਿ ਕੋਈ ਵੀ ਸੰਸਥਾ ਹੈ ਉਹਦਾ ਜਾਣਕਾਰੀ ਦੇਣ ਦਾ ਇੱਕ ਢੰਗ ਤਰੀਕਾ ਹੈ, ਅਲੱਗ ਅਲੱਗ ਜਿੱਦਾਂ ਕਹਿੰਦੇ ਮੋਡ ਹੈ ਕਮਿਊਨੀਕੇਸ਼ਨ ਦੇ, ਆਪਣੀ ਇਨਫੋਰਮੇਸ਼ਨ ਨੂੰ ਕਿਸਾਨ ਤੱਕ ਲੈ ਕੇ ਜਾਣਾ, ਕਿਸਾਨ ਨੂੰ ਜਾਣਕਾਰੀ ਦੇਣਾ ਜਾਂ ਕਿਸਾਨ ਨੂੰ ਸਿੱਖਿਅਤ ਕਰਨਾ, ਅਲੱਗ ਅਲੱਗ ਤਰ੍ਹਾਂ ਦੇ ਢੰਗ ਤਰੀਕੇ ਹੁੰਦੇ ਹੈ। ਹੁਣ ਤੁਸੀਂ ਕਿ ਜਿੱਦਾਂ ਹੈ ਕਿ ਕਿਸਾਨਾਂ ਨੂੰ ਬੁਲਾ ਕੇ ਉੱਥੇ ਜਾਣਕਾਰੀ ਦਿੰਦੇ ਹੋ ਜਾਂ ਕਿਸਾਨ ਤੁਹਾਡੇ ਕੋਲ ਆ ਕੇ ਜਾਣਕਾਰੀ ਲੈਂਦੇ ਆ, ਕੀ ਮੈਥਡ ਹੈ ਤੁਹਾਡੇ ਜਿਹੜੇ ਕਿਸਾਨਾਂ ਤੱਕ ਪਹੁੰਚ ਕਰਦੇ ਹੈ ਤਾਂ ਕਿ ਉਹਨਾਂ ਨੂੰ ਸਿੱਖਿਅਤ ਔਰ ਜਾਗਰੂਕ ਬਣਾਇਆ ਜਾ ਸਕੇ?
2: ਅਸੀਂ ਕਿਸਾਨ ਕੋ ਬੁਲਾਤੇ ਵੀ ਹੈ ਆਪਣੇ ਕੇਵੀਕੇ ਵਿੱਚ ਔਰ ਹਮ ਵੀ ਜਾਤੇ ਹੈ ਕਿਸਾਨੋ ਕੇ ਵਿੱਚ, ਗਾਂਵ ਮੇਂ ਪਿੰਡ ਮੇਂ ਜਾਤੇ ਹੈ, ਪਿੰਡ ਮੇਂ ਜਾ ਕੇ ਹਮ ਜਾ ਕੇ ਅਵੇਅਰਨੈਸ ਕੈਂਪ ਕਰਤੇ ਹੈ। ਅਗਰ ਜੋ ਟ੍ਰੇਨਿੰਗ ਦੇਣੀ ਹੋਤੀ ਹੈ ਤੋ ਜਿਸ ਮੇਂ ਹਮੇ ਐਕਸਪਰਟ ਬੁਲਾਨੇ ਹੈ, ਹਮੇ ਟੀਵੀ ਕੀ ਜ਼ਰੂਰਤ ਪੜੇਗੀ, ਉਸਕੋ ਡੈਮੋ ਉਸਕਾ ਸਭ ਪੂਰਾ ਇਨਫਰਾਸਟ੍ਰਕਚਰ ਕੀ ਜ਼ਰੂਰਤ ਪੜੇਗੀ, ਤੋ ਹਮ ਕੇਵੀਕੇ ਕੇ ਅੰਦਰ ਕਿਸਾਨੋ ਕੋ ਬੁਲਾਤੇ ਹੈ, ਤੋ ਵਹਾਂ ਪੇ ਸ਼ਿਕਸ਼ਿਤ ਕਰਤੇ ਹੈ। ਔਰ ਜੋ ਅਗਰ ਛੋਟਾ ਜਾਣਕਾਰੀ ਲੈਣੀ ਹੈ ਕਿਸਾਨ ਕਾ, ਇੱਕ ਕਹੇਗਾ ਕਿ ਮੇਰੇ ਕੋ 25 ਕਿਸਾਨ ਹਮ ਗਾਓ ਕੇ ਅੰਦਰ ਹੈ ਔਰ ਮੁਝੇ ਆਉਣਾ ਹੈ, ਹਮ ਆਪਕੀ ਜਾਣਕਾਰੀ ਲੈਣੀ ਹੈ, ਮੇਰੀ ਫਸਲ ਖਰਾਬ ਹੋ ਰਹੀ ਹੈ, ਹਮਾਰੇ ਪੂਰੇ ਗਾਓ ਮੇਂ ਇਹ ਬਿਮਾਰੀ ਹੈ, ਤੋ ਹਮ ਉਨਕੇ ਪਾਸ ਜਾਏਂਗੇ, ਐਕਸਪਰਟ ਕੋ ਲੈ ਕੇ ਜਾਏਂਗੇ ਔਰ ਵਹਾਂ ਪੇ ਅਵੇਅਰਨੈਸ ਉਨਕੋ ਸਮਝਾ ਕੇ ਆਏਂਗੇ ਕਿ ਆਪ ਕੈਸੇ ਇਸਕੋ ਹੱਲ ਕਰ ਸਕਤੇ ਹੋ। ਔਰ ਦੂਸਰਾ ਇੱਕ ਜੈਸੇ ਆਪਣੇ ਬਾਤ ਕਰੀ ਕੇਵੀਕੇ ਕਾ, ਕੇਵੀਕੇ ਕੇ ਅੰਦਰ ਹਮ

0: ਹਾਂਜੀ ਹੈਰੀ ਜੀ, ਤੇ ਬਲ ਸਾਹਿਬ ਗੱਲ ਇੱਦਾਂ ਹੁੰਦੀ ਹੈ
1: ਜੀ
0: ਕਿ ਦੇਖੋ ਹਾੜੀ ਸਾਉਣੀ 'ਚ ਆਪਾਂ ਫਸਲਾਂ ਬੀਜਦੇ ਹੈਗੇ ਹਾਂ,
1: ਹਾਂਜੀ
0: ਹੁਣ ਸਾਉਣੀ ਦਾ ਮੌਸਮ ਹੈਗਾ, ਅਤੇ ਸਾਉਣੀ ਦੀਆਂ ਫਸਲਾਂ ਵਿੱਚ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਬੱਚਤ ਕਰਨ ਦੀ, ਵੀ ਕਿਸਾਨ ਵੀਰ ਦਾ ਬਹੁਤ ਸਾਰਾ ਖੇਤੀ 'ਚ ਖਰਚਾ ਹੁੰਦਾ ਹੈਗਾ, ਹੁਣ ਖੇਤੀ ਦੇ ਵਿੱਚ ਜਿੱਦਾਂ ਆਪਾਂ ਨਾ ਕਹਿੰਦੇ ਹਾਂ ਵੀ ਬਿਨ ਬੁਲਾਏ ਮਹਿਮਾਨ ਜਿਹੜੇ ਹੁੰਦੇ ਆ ਨਾ ਫਸਲਾਂ 'ਚ, ਉਹ ਹੁੰਦੇ ਆ ਨਦੀਨ
1: ਜੀ। ਅੱਛਾ,
0: ਇਹ ਬੜਾ ਨੁਕਸਾਨ ਕਰਦੇ ਹੈਗੇ ਆ,
1: ਠੀਕ ਹੈ।
0: ਸੋ ਇਹ ਨਦੀਨਾਂ 'ਤੇ ਕਿੱਦਾਂ ਕਾਬੂ ਪਾਉਣਾ ਚਾਹੀਦਾ ਸਾਨੂੰ, ਕਿਹੜੇ ਕਿਹੜੀਆਂ ਤਕਨੀਕਾਂ ਨੇ, ਇਹਦੇ ਬਾਰੇ ਨਾ ਡਾਕਟਰ ਮਨਪ੍ਰੀਤ ਖੀਵਾ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਜੀ।
1: ਠੀਕ ਹੈ ਜੀ,
0: ਲਓ ਸੁਣੋ ਫਿਰ,
2: ਸੁਣਾ ਦਿਓ ਜੀ। ਕਿਸਾਨ ਵੀਰੋ, ਅੱਜ ਆਪਾਂ ਗੱਲ ਕਰਾਂਗੇ ਸਾਉਣੀ ਦੀਆਂ ਫਸਲਾਂ ਵਿੱਚ ਨਦੀਨ ਪ੍ਰਬੰਧ ਬਾਰੇ। ਤਾਂ ਸਾਉਣੀ ਦੀਆਂ ਫਸਲਾਂ ਵਿੱਚੋਂ ਇਹ ਜਿਹੜਾ ਸਮਾਂ ਚੱਲ ਰਿਹਾ, ਇਹ ਇਸ ਸਮੇਂ ਪੰਜਾਬ ਦੇ ਜਿਹੜੇ ਹੈਗੇ ਆ ਬਠਿੰਡਾ, ਮਾਨਸਾ, ਸੰਗਰੂਰ ਔਰ ਮੁਕਤਸਰ ਔਰ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਨਰਮੇ ਦੀ ਬਿਜਾਈ ਹੈਗੀ ਹੈ, ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ। ਤਾਂ ਇਹਦੇ ਵਿੱਚ ਜਿਹੜੀ ਚੰਗਾ ਝਾੜ ਲੈਣ ਦੇ ਲਈ ਇਹਦੀ ਬਿਜਾਈ ਹਰ ਹਾਲ ਦੇ ਵਿੱਚ 15 ਮਈ ਤੱਕ ਉਹ ਕੰਪਲੀਟ ਕਰ ਲੈਣੀ ਚਾਹੀਦੀ ਹੈ। ਜੇ ਦੂਜੀ ਗੱਲ ਕਰੀਏ ਨਦੀਨ ਪ੍ਰਬੰਧ ਬਾਰੇ, ਕਿਉਂਕਿ ਨਰਮੇ ਦੀ ਫਸਲ ਦੇ ਵਿੱਚ ਜੇ ਸ਼ੁਰੂਆਤੀ ਸਮਿਆਂ ਦੇ ਵਿੱਚ ਨਦੀਨ ਪ੍ਰਬੰਧ ਨਾ ਕੀਤਾ ਜਾਵੇ ਤਾਂ ਸਾਡਾ ਝਾੜ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈਗਾ। ਸੋ ਝਾੜ ਦੇ ਵਿੱਚ ਝਾੜ ਨੂੰ ਚੰਗਾ ਝਾੜ ਲੈਣ ਲਈ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਸੋ ਨਦੀਨ ਪ੍ਰਬੰਧਨ ਦੇ ਲਈ ਯੂਨੀਵਰਸਿਟੀ ਵੱਲੋਂ ਇਹਦੇ ਵਿੱਚ 2 ਤੋਂ 3 ਗੋਡੀਆਂ ਦੀ ਜਿਹੜੀ ਹੈ ਉਹ ਸਿਫਾਰਿਸ਼ ਕੀਤੀ ਗਈ ਹੈ। ਪਹਿਲੀ ਗੋਡੀ ਨਰਮੇ ਨੂੰ ਪਹਿਲਾਂ ਪਾਣੀ ਲੱਗਣ ਤੋਂ ਪਹਿਲਾਂ ਕਰ ਲੈਣੀ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਗੋਡੀਆਂ ਉਦੋਂ ਤੱਕ ਕੰਪਲੀਟ ਕਰ ਲੈਣੀਆਂ ਚਾਹੀਦੀਆਂ ਹਨ ਜਦੋਂ ਤੱਕ ਫੁੱਲ ਫਲਾਕਾ ਜਿਹੜਾ ਹੈਗਾ ਡੋਡੀਆਂ ਨਾ ਪਈਆਂ ਹੋਣ, ਕਿਉਂਕਿ ਜੇਕਰ ਅਸੀਂ ਉਸ ਤੋਂ ਬਾਅਦ ਗੋਡੀਆਂ ਕਰਦੇ ਹੈਗੇ ਹਾਂ ਤਾਂ ਉਹਦੇ ਨਾਲ ਟਿੰਡਿਆਂ ਦੀ ਝੜਨ ਦੀ ਸਮੱਸਿਆ ਜਿਹੜੀ ਹੈਗੀ ਆ, ਫੁੱਲ ਦੇ ਝੜਨ ਦੀ ਸਮੱਸਿਆ ਉਹ ਆਉਂਦੀ ਹੈਗੀ ਆ। ਸੋ ਇਸੇ ਤਰ੍ਹਾਂ ਹੀ ਜੇ ਰਸਾਇਣਿਕ ਢੰਗਾਂ ਦੀ ਗੱਲ ਕਰਦੇ ਹਾਂ, ਰਸਾਇਣਿਕ ਢੰਗਾਂ ਨਾਲ ਨਦੀਨਾਂ ਦੀ ਰੋਕਥਾਮ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਅਸੀਂ ਸਟੋਂਪ ਜਿਹੜਾ ਪੈਂਦੀਓ ਮੈਥਲਿਨ ਸਾਲਟ ਹੈ ਉਹਦੀ ਬਿਜਾਈ ਤੋਂ ਤੁਰੰਤ ਬਾਅਦ ਚੰਗੇ ਵੱਤਰ ਦੇ ਵਿੱਚ ਸਿਫਾਰਿਸ਼ ਕੀਤੀ ਜਾਂਦੀ ਹੈ। ਸਟੋਂਪ ਪੈਂਡੀ ਮੈਥਲਿਨ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਬਿਜਾਈ ਤੋਂ 1 ਜਾਂ 2 ਦਿਨਾਂ ਬਾਅਦ ਚੰਗੇ ਵੱਤਰ ਦੇ ਵਿੱਚ ਸਪਰੇ ਕਰੀਏ। ਇਹਦੇ ਨਾਲ ਘਾਹ ਵਾਲੇ ਅਤੇ ਕੁਝ ਜਿਹੜੇ ਹੈਗੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ। ਔਰ ਉਸ ਤੋਂ

45 ਦਿਨਾਂ ਤੋਂ ਬਾਅਦ ਇੱਕ ਗੋਡੀ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਦੂਜੀ ਗੱਲ ਕਰੀਏ, ਜੇ ਇਸ ਤੋਂ ਇਲਾਵਾ ਇਹਦੇ ਵਿੱਚ ਪਹਿਲੇ ਪਾਣੀ ਤੋਂ ਬਾਅਦ ਹਿੱਟਵੀਡ ਬੈਕਸ ਜਿਹੜਾ ਨਦੀ ਨਾਸ਼ਕ ਹੈ ਉਹਦੀ ਵਰਤੋਂ ਵੀ ਜਿਹੜੀ ਕੀਤੀ ਜਾ ਸਕਦੀ ਹੈ। ਹਿੱਟਵੀਡ ਮੈਕਸ ਅੱਧਾ ਲੀਟਰ ਪ੍ਰਤੀ ਏਕੜ ਹਿਸਾਬ ਦੇ ਨਾਲ ਜੇ ਅਸੀਂ ਨਦੀ ਨਾਸ਼ਕ ਦਾ ਛਿੜਕਾਅ ਕਰਦੇ ਹਾਂ ਤਾਂ ਉਹਦੇ ਨਾਲ ਜਿਹੜੇ ਹੈਗੇ ਆ ਨਰਮੇ ਵਿਚਲੇ ਨਦੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹਦੀ ਜਿਹੜੀ ਸਪਰੇਅ ਹੈ ਉਹ ਪਹਿਲੇ ਪਾਣੀ ਤੋਂ ਬਾਅਦ ਚੰਗੇ ਵੱਤਰ ਦੇ ਵਿੱਚ ਕਰ ਲੈਣੀ ਚਾਹੀਦੀ ਹੈ। ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਗੈਰ ਚੋਣਵੇਂ ਨਦੀਨ ਨਾਸ਼ਕ ਹੈ ਉਹਨਾਂ ਦਾ ਵੀ ਛਿੜਕਾਅ ਨਰਮੇ ਦੇ ਵਿੱਚ ਕੀਤਾ ਜਾ ਸਕਦਾ ਹੈ। ਉਹਦੇ ਵਿੱਚ ਸਾਡੇ ਕੋਲ ਇੱਕ ਗ੍ਰੈਮੈਕਸੋਨ ਹੈ ਅਤੇ ਦੂਸਰਾ ਹੈਗਾ ਸਵੀਪ ਪਾਵਰ। ਜਿਹੜਾ ਗ੍ਰੈਮੈਕਸੋਨ ਦਾ ਅਤੇ ਸਵੀਪ ਪਾਵਰ ਦਾ ਛਿੜਕਾਅ ਇਹ ਸੁਰੱਖਿਅਤ ਹੁੱਡ ਲਾ ਕੇ ਕਰਨਾ ਕਿਉਂਕਿ ਗੈਰ ਚੋਣਵੇਂ ਨਦੀਨ ਨਾਸ਼ਕ ਹੁੰਦੇ ਹਨ ਔਰ ਜੇ ਇਹ ਫਸਲ ਦੇ ਉੱਪਰ ਪੈ ਜਾਣ ਤਾਂ ਸਾਡੀ ਫਸਲ ਦੇ ਉੱਤੇ ਜਿਹੜਾ ਹੈਗਾ ਇਹਦੇ ਮਾੜਾ ਪ੍ਰਭਾਵ ਪੈਂਦਾ ਹੈਗਾ। ਸੋ ਇਸ ਇਹਨਾਂ ਨਦੀਨ ਨਾਸ਼ਕਾਂ ਦੀ ਵਰਤੋਂ ਜੇ ਕਰਨੀ ਹੈ ਤਾਂ ਇਹਦੀ ਵਰਤੋਂ ਜਿਹੜੀ ਹੈਗੀ ਆ ਜਦੋਂ ਨਰਮਾ 45-1.5 ਫੁੱਟ ਦਾ ਲਗਭਗ ਹੋ ਜਾਵੇ ਔਰ 6 ਤੋਂ 8 ਹਫ਼ਤੇ ਆਪਾਂ ਕਹਿ ਲਈਏ ਵਿਦਾ ਹੋ ਜਾਵੇ ਤਾਂ ਉਦੋਂ ਜਿਹੜੀ ਹੈਗੀ ਆ ਸਪਰੇਅ ਸੁਰੱਖਿਅਤ ਹੁੱਡ ਲਾ ਕੇ ਨਰਮੇ ਦੀਆਂ ਕਤਾਰਾਂ ਦੇ ਵਿੱਚ ਨਦੀਨਾਂ ਦੇ ਉੱਪਰ ਜਿਹੜੀ ਹੈ ਸਪਰੇਅ ਕਰਨੀ ਹੈ। ਫਸਲ ਦੇ ਉੱਤੇ ਜਿਹੜਾ ਇਹਦਾ ਜਿਹੜੇ ਛਿੱਟੇ ਆ ਜਾਂ ਇਹਦੀ ਸਪਰੇਅ ਦਾ ਫੁਹਾਰਾ ਉਹ ਨਹੀਂ ਪੈਣ ਦੇਣਾ ਚਾਹੀਦਾ ਹੈ। ਇਹਦੇ ਲਈ ਜਿਹੜੀ ਹੈ ਗ੍ਰੈਮੈਕਸੋਨ ਅੱਧਾ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ, ਜਿਹੜੀ ਸਵੀਪ ਪਾਵਰ ਹੈ ਉਹ ਨਦੀਨ ਨਾਸ਼ਕ 900 ml ਪ੍ਰਤੀ ਏਕੜ ਹਿਸਾਬ ਨਾਲ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਕਤਾਰਾਂ ਦੇ ਵਿਚਾਲੇ ਸੁਰੱਖਿਅਤ ਹੁੱਡ ਦੇ ਨਾਲ ਸਪਰੇਅ ਕਰੀਏ ਤਾਂ ਇਸ ਤਰ੍ਹਾਂ ਦੇ ਨਾਲ ਸਾਰੀ ਤਰ੍ਹਾਂ ਦੇ ਨਦੀਨ ਨਾਸ਼ਕ ਹੈ ਉਹ ਜਿਹੜੇ ਹੈਗੇ ਆ ਉਹ ਕੰਟਰੋਲ ਕੀਤੇ ਜਾ ਸਕਦੇ ਹਨ। ਦੂਜੀ ਜਿਹੜੀ ਸੌਣੀ ਅਸੀਂ ਮੇਜਰ ਕਹਿ ਦਿੰਦੇ ਹਾਂ ਵੀ ਫਸਲ ਹੈਗੀ ਆ ਸੌਣੀ ਰੁੱਤ ਦੀ, ਉਹ ਹੈਗੀ ਹੈ ਝੋਨੇ ਦੀ। ਤਾਂ ਝੋਨੇ ਦੀ ਜਿਹੜੀ ਆਪਾਂ ਬਿਜਾਂ ਦਾ ਉਹ ਦੋ ਤਰੀਕਿਆਂ ਨਾਲ ਕਰਦੇ ਹਾਂ, ਇੱਕ ਸਿੱਧੀ ਬਿਜਾਈ ਨਾਲ ਅਤੇ ਇੱਕ ਹੈਗੀ ਆ ਕੱਦੂ ਕੀਤੇ ਹੋਏ ਝੋਨੇ ਦੇ ਨਾਲ। ਤਾਂ 20 ਮਈ ਤੋਂ ਲਗਭਗ ਜਿਹੜੀ ਹੈਗੀ ਹੈ ਪਨੀਰੀ ਜਿਹੜੀ ਝੋਨੇ ਦੀ ਜਿਹੜੀ ਲਵਾਈ ਕਰਦੇ ਹਾਂ ਆਪਾਂ ਕੱਦੂ ਕਰਕੇ ਉਹਦੀ ਜਿਹੜੀ ਹੈਗੀ ਹੈ ਝੋਨੇ ਦੀ ਬਜਾਂਦ ਝੋਨੇ ਦੀ ਪਨੀਰੀ ਦੀ ਬਜਾਂਦ ਆ ਉਹ ਸ਼ੁਰੂ ਹੋ ਜਾਂਦੀ ਹੈ। ਸੋ ਉਸ ਦੇ ਲਈ ਜਿਹੜੀ ਹੈਗੀ ਹੈ ਸ਼ੁਰੂ ਦੇ ਵਿੱਚ ਪਨੀਰੀ ਦੇ ਵਿੱਚ ਵੀ ਕਈ ਵਾਰੀ ਨਦੀਨਾਂ ਦੀ ਸਮੱਸਿਆ ਆ ਜਾਂਦੀ ਹੈ ਅਤੇ ਇਹਦੀ ਪਨੀਰੀ ਦੇ ਵਿੱਚ ਨਦੀਨ ਕੰਟਰੋਲ ਕਰਨੇ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਗਲਤੀ ਦੇ ਨਾਲ ਆਪਾਂ ਨਦੀਨ ਦੀ ਹੀ ਜਿਹੜੀ ਹੈਗੀ ਆ ਉਹ ਲਵਾਈ ਕਰ ਦਿੰਦੇ ਹਾਂ ਤਾਂ ਇਹਦੇ ਨਾਲ ਬੂਟਿਆਂ ਦੀ ਗਿਣਤੀ ਵੀ ਘੱਟ ਜਾਂਦੀ ਹੈ ਔਰ ਜਿਹੜਾ ਹੈਗਾ ਸਾਡੇ ਝਾੜ 'ਤੇ ਵੀ ਮਾੜਾ ਅਸਰ ਪੈਂਦਾ। ਸੋ ਜਿਹੜੀ ਝੋਨੇ ਦੀ ਪਨੀਰੀ ਹੁੰਦੀ ਆ ਉਹਦੇ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਵੀ ਉੱਥੇ ਵੀ ਜੇ ਘਾਹ ਵਾਲੇ ਜਿਹੜੇ ਹੈਗੇ ਆ ਨਦੀਨ ਨਾਸ਼ਕਾਂ ਦੀ ਸਮੱਸਿਆ ਆ ਜਾਂਦੀ ਹੈ ਤਾਂ ਅਸੀਂ ਕਿੱਦਾਂ ਜਿਹੜਾ ਹੈਗਾ ਕੰਟਰੋਲ ਕਰਨਾ। ਸੋ ਝੋਨੇ ਦੀ ਪਨੀਰੀ ਦੀ ਲਵਾਈ ਦੇ ਵਿੱਚ ਜੇ ਗੱਲ ਕਰੀਏ ਤਾਂ ਲਵਾਈ ਤੋਂ 7 ਦਿਨਾਂ ਬਾਅਦ ਜਿਹੜੀ ਹੈਗੀ ਹੈ ਇਹਦੇ ਵਿੱਚ ਆਪਾਂ ਬਿਊਟਾਗਲੋਰ ਜਿਹੜਾ ਨਦੀਨ ਨਾਸ਼ਕ ਹੈ ਉਹਦਾ ਕੋਈ ਵੀ ਬ੍ਰਾਂਡ ਲੈ ਕੇ ਉਹਦੀ ਆਪਾਂ ਸਪਰੇਅ ਜਿਹੜੀ ਹੈਗੀ ਆ ਉਹ 7 ਦਿਨਾਂ ਬਾਅਦ ਜਿਹੜੀ ਹੈਗੀ ਆ ਉਹ ਕਰ ਸਕਦੇ ਹਾਂ। ਇਹਦੇ ਵਿੱਚ ਇਹਨੂੰ ਜਿਹੜੀ ਹੈਗਾ ਇਸ ਨਦੀਨ ਨਾਸ਼ਕ ਨੂੰ ਅਸੀਂ ਮਿੱਟੀ ਦੇ ਵਿੱਚ ਮਿਕਸ ਕਰਕੇ ਜਿਹੜਾ ਹੈਗਾ ਉਹ ਛਿੱਟਾ ਦੇਣਾ। ਜੇ ਇੱਕ ਕਨਾਲ ਦੀ ਗੱਲ ਕਰੀਏ ਤਾਂ ਇੱਕ ਕਨਾਲ ਦੇ ਵਿੱਚ ਇਹ 150 ml ਪ੍ਰਤੀ ਕਨਾਲ ਦੇ ਹਿਸਾਬ ਨਾਲ ਬਿਊਟਾਕਲੋਰ ਪਾ ਕੇ ਇਹਨੂੰ 7.5 ਕਿਲੋ ਮਿੱਟੀ ਦੇ ਵਿੱਚ ਮਿਕਸ ਕਰਕੇ ਔਰ ਦਸਤਾਨੇ ਚੜ੍ਹਾ ਕੇ ਜੇ ਆਪਾਂ ਜਿਹੜਾ ਹੈਗਾ ਉਹ ਜਿਹੜੀ ਪਨੀਰੀ ਦੇ ਵਿੱਚ ਆਪਾਂ ਛਿੱਟਾ ਦੇ ਦੇਣਾ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਜੇ ਬਿਜਾਈ ਤੋਂ 3 ਦਿਨਾਂ ਦੇ ਵਿੱਚ ਸਪਰੇਅ ਕਰਨੀ ਹੋਵੇ ਤਾਂ ਉਹਦੇ ਵਿੱਚ ਸਾਡੇ ਕੋਲ ਇੱਕ ਸੋਫਿਟ ਨਾਂ ਦਾ ਨਦੀਨ ਨਾਸ਼ਕ ਹੈ ਜਿਹਦੇ ਵਿੱਚ ਪਟੀਲਾ ਕਲੋਰ ਸਾਲਟ ਹੈ ਔਰ ਨਾਲ ਹੀ ਨਾਲ ਉਹਦੇ ਵਿੱਚ ਸੇਫਨਰ ਵੀ ਹੁੰਦਾ। ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਸਨੂੰ ਵੀ ਜਿਹੜਾ ਮਿੱਟੀ ਦੇ ਵਿੱਚ 7.5 ਕਿਲੋ ਮਿੱਟੀ ਦੇ ਵਿੱਚ ਮਿਕਸ ਕਰਕੇ ਅਸੀਂ ਜਿਹੜਾ ਹੈਗਾ ਬਿਜਾਈ ਤੋਂ 3 ਦਿਨਾਂ ਦੇ ਅੰਦਰ ਉਹਨੂੰ ਛਿੱਟਾ ਦੇ ਸਕਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਸੋਫਿਟ ਜਿਹੜੀ ਦਵਾ ਹੈ ਨਦੀਨ ਨਾਸ਼ਕ ਹੈ ਉਹਨੂੰ 65 ml 65 ml ਜਿਹੜੀ ਹੈਗਾ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਝੋਨੇ ਦੀ ਪਨੀਰੀ ਆ ਉਹਦੇ ਵਿੱਚ 3 ਦਿਨਾਂ ਬਾਅਦ ਛਿੱਟਾ ਬਿਜਾਈ ਤੋਂ 3 ਦਿਨਾਂ ਬਾਅਦ ਜਿਹੜੀ ਹੈਗੀ ਆ ਅਸੀਂ ਮਿੱਟੀ ਦੇ ਵਿੱਚ ਮਿਕਸ ਕਰਕੇ ਜਿਹੜਾ ਉਹਦਾ ਜਿਹੜਾ ਮਿੱਟੀ ਔਰ ਨਦੀਨ ਨਾਸ਼ਕ ਦਾ ਮਿਸ਼ਰਣ ਆ ਉਹਨੂੰ ਛਿੱਟਾ ਦੇ ਸਕਦੇ ਹੈਗੇ ਹਾਂ। ਔਰ ਇਸੇ ਤਰ੍ਹਾਂ ਹੀ ਜਦੋਂ ਜੇਕਰ ਸ਼ੁਰੂ ਦੇ ਵਿੱਚ ਨਦੀਨਾਂ ਦੀ ਸਮੱਸਿਆ ਨਾ ਹੋਵੇ ਔਰ ਬਾਅਦ 'ਚੋਂ ਆ ਜਾਂਦੀ ਹੈ ਤਾਂ 15-20 ਦਿਨਾਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਨੋਮਨੀ ਗੋਲਡ ਜਿਹਦੇ ਵਿੱਚ ਬਿਸਪੈਰੀਬੈਕ ਸਾਲਟ ਹੈਗਾ ਉਹਦੀ ਜਿਹੜੀ ਹੈਗੀ 12.5 ml ਜਿਹੜੀ ਦਵਾਈ ਆ ਉਹਨੂੰ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ 19 ਲੀਟਰ ਪਾਣੀ

ਦੇ ਵਿੱਚ ਪਾ ਕੇ ਉਹਦਾ ਜਿਹੜਾ ਹੈਗਾ ਉਹਦਾ ਅਸੀਂ ਸਪਰੇਅ ਜਿਹੜਾ ਹੈਗਾ ਛਿੜਕਾਅ ਨੈਪਸੈਕ ਸਪਰੇਅਰ ਦੇ ਨਾਲ ਇਹਨੂੰ ਪਿੱਠੂ ਪੰਪ ਕਹਿੰਦੇ ਆ ਉਹਦੇ ਨਾਲ ਵੀ ਜਿਹੜਾ ਹੈਗਾ ਕਰ ਸਕਦੇ ਹਾਂ। ਇਹਦੇ ਨਾਲ ਹੈਗਾ ਇਹਦੇ ਵਿੱਚ ਮੋਥੇ ਦੀ ਸਮੱਸਿਆ ਵੀ, ਘਾਹ ਵਾਲੇ ਨਦੀਨਾ ਦੇ ਨਾਲ ਨਾਲ ਮੋਥੇ ਦੀ ਸਮੱਸਿਆ ਨੂੰ ਵੀ ਜਿਹੜਾ ਹੈਗਾ ਉਸ ਤੋਂ ਨਿਜਾਤ ਪਾਈ ਜਾ ਸਕਦੀ ਹੈ। ਔਰ ਇਹ ਤਾਂ ਜਿਹੜੀ ਸੀਗੀ ਗੱਲ ਆਪਾਂ ਜਿਹੜੀ ਨਰਸਰੀ ਦੇ ਵਿੱਚ ਜਾਂ ਆਪਾਂ ਕਹਿ ਦਈਏ ਜਿਹੜੀ ਬਜਾਂਦ ਬੀਜਦੇ ਹਾਂ ਉਹਦੇ ਵਿੱਚ। ਔਰ ਜੇਕਰ ਲਵਾਈ ਵੇਲੇ ਜਦੋਂ ਅਸੀਂ ਝੋਨੇ ਦੀ ਜਿਹੜੀ ਪਨੀਰੀ ਆ ਉਹਨੂੰ ਪੱਟ ਕੇ ਲਾਉਂਦੇ ਹਾਂ, ਉਸ ਤੋਂ ਬਾਅਦ ਜਿਹੜੇ ਨਦੀਨਾਂ ਦੀ ਰੋਕਥਾਮ ਖੇਤਾਂ ਦੇ ਵਿੱਚ ਕਰਨੀ ਆ ਉਹਦੀ ਗੱਲ ਕਰੀਏ, ਤਾਂ ਉਹਦੇ ਵਿੱਚ ਅਸੀਂ ਦੋ ਗੋਡੀਆਂ ਕਰਕੇ ਵੀ ਨਦੀਨਾਂ ਦੀ ਰੋਕਥਾਮ ਅਸੀਂ ਕਰ ਸਕਦੇ ਹਾਂ। ਜਾਂ ਫਿਰ ਰਸਾਇਣਿਕ ਢੰਗਾਂ ਦੇ ਨਾਲ ਜੇਕਰ ਝੋਨੇ ਦੇ ਵਿੱਚ ਨਦੀਨ ਪ੍ਰਬੰਧ ਕਰਨਾ ਹੋਵੇ ਤਾਂ ਉਹਦੇ ਵਿੱਚ ਸਾਡੇ ਕੋਲ ਕਾਫੀ ਸਾਰੇ ਨਦੀਨ ਨਾਸ਼ਕ ਹੈਗੇ ਆ, ਤਾਂ ਉਹਦੇ ਵਿੱਚ ਮਚੈਟੀ ਜਿਹੜਾ ਬਿਊਟਾਕਲੋਰ ਸਾਲਟ ਹੈ ਉਹ ਹੈਗੇ ਆ, ਜਾਂ ਫਾਸਟ ਮਿਕਸ ਦਵਾਈ ਹੈ ਇਹ ਵੀ ਬਿਊਟਾਕਲੋਰ ਹੈਗੇ ਆ। ਇਹਦੀ ਜਿਹੜੀ ਨਦੀਨ ਨਾਸ਼ਕ ਦੀ ਵਰਤੋਂ ਅਸੀਂ 1200 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 60 ਕਿਲੋ ਮਿੱਟੀ ਦੇ ਵਿੱਚ ਮਿਲਾ ਕੇ ਅਸੀਂ ਇਹਦਾ ਹੈਗਾ ਜਿਹੜਾ ਛਿੱਟਾ ਦੇ ਸਕਦੇ ਹਾਂ। ਔਰ ਇਸੇ ਤਰ੍ਹਾਂ ਹੀ ਜੇਕਰ ਖੇਤ ਦੇ ਵਿੱਚ ਕਣਕੀ ਨਦੀਨ ਦੀ ਸਮੱਸਿਆ ਹੈਗੀ ਹੈ ਤਾਂ ਉੱਥੇ ਅਸੀਂ ਐਗਰੋਜਮ ਜਾਂ ਨੀਲੋ ਗੋਲਡ ਜਿਹੜੀ ਨੀਲੋ ਗਾਰਡ ਜਿਹੜੀ ਹੈਗੀ ਆ ਨਦੀਨ ਨਾਸ਼ਕ ਉਹਦਾ 1.5 ਲੀਟਰ ਪ੍ਰਤੀ ਏਕੜ ਹਿਸਾਬ ਦੇ ਨਾਲ ਉਹਨੂੰ ਵੀ ਜਿਹੜਾ ਹੈਗਾ ਮਿੱਟੀ ਦੇ ਵਿੱਚ ਮਿਕਸ ਕਰਕੇ ਅਸੀਂ ਛਿੱਟਾ ਦੇ ਸਕਦੇ ਹਾਂ। ਜਾਂ ਫਿਰ ਰਿਫਟ ਹੈ ਜਾਂ ਰਿਫਟ ਪਲੱਸ ਹੈਗੀ ਹੈ ਜਿਹੜੇ ਵਿੱਚ ਪਟੀਲਾ ਕਲੋਰ ਸਾਲਟ ਹੁੰਦਾ ਉਹ 750 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਵਰਤੋਂ ਕਰ ਸਕਦੇ ਹਾਂ। ਜਾਂ ਫਿਰ ਸਟੋਂਪ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਹਲਕੀਆਂ ਜ਼ਮੀਨਾਂ ਦੇ ਵਿੱਚ 1 ਲੀਟਰ, ਔਰ ਭਾਰੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ 1200 ਮਿਲੀ ਲੀਟਰ ਪ੍ਰਤੀ ਏਕੜ ਹਿਸਾਬ ਦੇ ਨਾਲ ਮਿੱਟੀ ਦੇ ਵਿੱਚ ਮਿਕਸ ਕਰਕੇ ਉਸ ਮਿਸ਼ਰਣ ਦਾ ਜਿਹੜਾ ਹੈਗਾ ਛਿੱਟਾ ਦੇ ਸਕਦੇ ਹਾਂ। ਇਹਦੇ ਨਾਲ ਜਿਹੜਾ ਹੈਗਾ ਸਾਡੇ ਜਿਹੜੇ ਖਾਸ ਕਰਕੇ ਸਵਾਂਕ ਜਿਹੜਾ ਹੈਗਾ ਨਦੀਨ ਆ ਉਹ ਕੰਟਰੋਲ ਹੋ ਜਾਂਦਾ ਹੈ। ਇਸ ਤੋਂ ਬਾਅਦ ਗੱਲ ਕਰੀਏ ਜੇਕਰ ਮੋਥਿਆਂ ਦੀ ਵੀ ਸਮੱਸਿਆ, ਤਾਂ ਅਸੀਂ ਸਾਥੀ ਜਿਹੜਾ ਨਦੀਨ ਨਾਸ਼ਕ ਆ ਉਹਦੀ ਵਰਤੋਂ ਵੀ 60 ਗ੍ਰਾਮ ਪ੍ਰਤੀ ਏਕੜ ਹਿਸਾਬ ਨਾਲ ਕਰ ਸਕਦੇ ਹਾਂ। ਇਹਦੇ ਨਾਲ ਮੋਥਿਆਂ ਦੀ ਵੀ ਸਮੱਸਿਆ ਜਿਹੜੀ ਹੈ ਉਹ ਵੀ ਕੰਟਰੋਲ ਹੋ ਜਾਂਦੀ ਹੈ। ਸੋ ਇਹਨਾਂ ਨਦੀਨ ਨਾਸ਼ਕ ਜਿਹੜੇ ਆਪਾਂ ਗੱਲ ਕੀਤੀ ਇਹਨਾਂ ਵਿੱਚੋਂ ਕਿਸੇ ਇੱਕ ਨਦੀਨ ਨਾਸ਼ਕ ਨੂੰ ਅਸੀਂ ਵਰਤ ਕੇ ਜਿਹੜਾ ਹੈਗਾ ਘਾਹ ਵਾਲੇ ਨਦੀਨਾਂ ਦੀ ਜਿਹੜੀ ਹੈਗੀ ਆ ਸਮੱਸਿਆ ਉਹ ਸ਼ੁਰੂਆਤੀ ਸਮੇਂ ਜਿਹੜੀ ਕਿ ਹੈ ਬਜਾਂਦ ਤੋਂ 1-2-3 ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਵਰਤੋਂ ਕਰਕੇ ਸ਼ੁਰੂਆਤੀ ਸਮਿਆਂ ਦੇ ਵਿੱਚ ਨਦੀਨਾਂ ਤੋਂ ਨਿਜਾਤ ਪਾ ਸਕਦੇ ਹੈਗੇ ਹਾਂ। ਜਾਂ ਕਿਸੇ ਕਾਰਨਾਂ ਕਰਕੇ ਸ਼ੁਰੂਆਤੀ ਸਮਿਆਂ ਦੇ ਵਿੱਚ ਨਦੀਨ ਨਾਸ਼ਕ ਦਾ ਛਿੜਕਾ ਨਾ ਹੋਇਆ ਹੋਵੇ ਜਾਂ ਪਾਣੀ ਦੇ ਖੜਨ ਦੀ ਕਈ ਵਾਰੀ ਸਮੱਸਿਆ ਹੁੰਦੀ ਹੈ ਤਾਂ ਨਦੀਨ ਜਲਦੀ ਆ ਜਾਂਦਾ, ਤਾਂ ਉਹਨਾਂ ਹਾਲਤਾਂ ਦੇ ਵਿੱਚ ਸਾਡੇ ਕੋਲ ਇੱਕ ਨਦੀਨ ਨਾਸ਼ਕ ਹੈ ਗ੍ਰੈਨਟ, ਉਹਦੀ 40 ਮਿਲੀ ਲੀਟਰ ਪ੍ਰਤੀ ਏਕੜ ਹਿਸਾਬ ਨਾਲ ਵਰਤੋਂ ਕਰਕੇ ਅਸੀਂ ਸਵਾਂਕ ਹੈ, ਝੋਨੇ ਦੇ ਮੋਥੇ ਹੈ ਅਤੇ ਚੌੜੇ ਪੱਤੇ ਵਾਲੇ ਨਦੀਨ ਹੈ ਜਿਹੜੇ ਉਹ ਝੋਨੇ ਦੇ ਵਿੱਚ ਹੁੰਦੇ ਆ ਉਹਨਾਂ ਤੋਂ ਵੀ ਨਿਜਾਤ ਹੈ ਆਪਾਂ ਉਹ ਪਾ ਸਕਦੇ ਹਾਂ। ਤੋ ਜਿਹੜੀ ਗ੍ਰੈਨਟ ਦਵਾਈ ਆ ਉਹਨੂੰ 10-20 ਦਿਨਾਂ ਲਵਾਈ ਤੋਂ 10-20 ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਇਹਦਾ ਛਿੜਕਾਅ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਅਸੀਂ ਕਰ ਸਕਦੇ ਹਾਂ। ਔਰ ਧਿਆਨ ਦੇਣਾ ਹੈ ਵੀ ਜਦੋਂ ਅਸੀਂ ਸਪਰੇ ਕਰਨੀ ਆ ਤਾਂ ਖੇਤ ਦੇ ਵਿੱਚ ਪਾਣੀ ਖੜ੍ਹਾ ਨਾ ਹੋਵੇ, ਪਾਣੀ ਜੀਰ ਚੁੱਕਿਆ ਹੋਵੇ। ਜੀਰਨ ਤੋਂ ਬਾਅਦ ਜਿਹੜਾ ਹੈਗਾ ਸਪਰੇ ਕਰਨੀ ਆ ਔਰ ਅਗਲੇ ਦਿਨ ਹੈਗਾ ਅਸੀਂ ਜਿਹੜਾ ਹੈਗਾ ਪਾਣੀ ਦੁਬਾਰਾ ਫਿਰ ਲਾ ਸਕਦੇ ਹਾਂ। ਔਰ ਇਸ ਤੋਂ ਬਾਅਦ ਗੱਲ ਕਰੀਏ ਉੱਗੇ ਹੋਏ ਨਦੀਨਾਂ ਦੀ, ਜੇ ਗੱਲ ਕਰੀਏ 20-25 ਦਿਨਾਂ 'ਤੇ ਜੇ ਆਪਾਂ ਨਦੀਨ ਨਾਸ਼ਕਾਂ ਦੀ ਗੱਲ ਰਸਾਇਣਿਕ ਢੰਗ ਤਰੀਕਿਆਂ ਦੇ ਨਾਲ ਨਦੀਨਾਂ ਦੀ ਰੋਕਥਾਮ ਝੋਨੇ ਦੇ ਵਿੱਚ ਕਰਨੀ ਹੈਗੀ ਆ, ਤਾਂ ਜੇ ਖੇਤ ਦੇ ਵਿੱਚ ਨਦੀਨਾਂ ਦੇ ਜਿਹੜੀ ਆਪਾਂ ਕਹਿ ਦਈਏ ਭਰਮਾਰ ਜਾਂ ਨਦੀਨਾਂ ਦੇ ਹਿਸਾਬ ਦੇ ਨਾਲ ਕਰਨੀ ਹੈ, ਜੇਕਰ ਖੇਤ ਦੇ ਵਿੱਚ ਸਵਾਂਕ ਜਾਂ ਝੋਨੇ ਦੇ ਮੋਥੀ ਹੈ ਤਾਂ ਸਭ ਤੋਂ ਵਧੀਆ ਹੈ ਜਿਹੜੀ ਆਪਣੀ ਨੋਮਨੀ ਗੋਲਡ ਬਿਸਪੈਰੀਬੈਕ ਸਾਲਟ ਹੈ ਉਹਦਾ 100 ਮਿਲੀ ਲੀਟਰ ਪ੍ਰਤੀ ਏਕੜ ਹਿਸਾਬ ਦੇ ਨਾਲ ਵਰਤੋਂ ਕਰ ਸਕਦੇ ਹਾਂ। 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਨੈਪਸੈਕ ਸਪਰੇਅਰ ਜਿਹੜਾ ਪਿੱਠੂ ਪੰਪ ਹੁੰਦਾ ਉਹਦੇ ਨਾਲ ਸਪਰੇਅ ਕਰ ਸਕਦੇ ਹਾਂ। ਔਰ ਜਦੋਂ ਅਸੀਂ ਸਪਰੇਅ ਕਰਨੀ ਹੈਗੀ ਆ ਉਦੋਂ ਹਮੇਸ਼ਾ ਜਿਹੜੀ ਟੱਕ ਵਾਲੀ ਜਾਂ ਕੱਟ ਵਾਲੀ ਨੋਜ਼ਲ ਉਹ ਜਿਹੜੀਆਂ ਹੈਗੀਆਂ ਵਰਤਣੀਆਂ। ਸੋ ਬਿਸਪੈਰੀ ਬੈਗ ਦਾ ਛਿੜਕਾਅ ਕਰਨ ਦੇ ਲਈ ਜਿਹੜੀ ਆਪਣੀ ਕੱਟ ਵਾਲੀ ਨੋਜ਼ਲ ਹੈਗੀ ਹੈ ਉਹਦੀ ਵਰਤੋਂ ਕਰਕੇ ਅਸੀਂ ਜਿਹੜਾ ਹੈਗਾ ਇਹਨਾਂ ਨਦੀਨ ਨਾਸ਼ਕਾਂ ਦਾ ਛਿੜਕਾਅ ਕਰ ਸਕਦੇ ਹਾਂ। ਔਰ ਇਸ ਤੋਂ ਇਲਾਵਾ ਜੇ ਖੇਤ ਦੇ ਵਿੱਚ ਚਿੰਦੀ ਘਾਹ ਦੀ ਸਮੱਸਿਆ ਜਿਹੜੀ ਕਿ ਹੁਣ ਦੇ ਦਿਨਾਂ ਦੇ ਵਿੱਚ ਦੇਖੀ ਗਈ ਹੈ ਉਹ ਆ ਜਾਂਦੀ ਹੈ ਤਾਂ ਉੱਥੇ ਜਿਹੜੀ ਆ ਨੋਮਨੀ ਗੋਲਡ ਹੈ ਸਾਡੀ ਉਹ ਕੰਮ ਨਹੀਂ ਕਰਦੀ ਹੈਗੀ, ਤਾਂ ਉਹਦੀ ਜਗ੍ਹਾ ਦੇ ਉੱਤੇ ਰਾਈ ਸਟਾਰ ਜਿਹੜੀ ਦਵਾਈ ਹੈ ਨਦੀਨ ਨਾਸ਼ਕ ਆ ਉਹਦੀ 400 ml ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜਿਹੜਾ ਹੈ ਉਹਦਾ ਅਸੀਂ ਛਿੜਕਾਅ 20-25 ਦਿਨਾਂ ਦੇ ਉੱਤੇ ਜਦੋਂ ਨਦੀਨਾਂ ਦੀ ਅਵਸਥਾ 2-4 ਪੱਤਿਆਂ ਦੀ ਹੋਵੇ ਉਦੋਂ ਅਸੀਂ ਇਹਦਾ ਛਿੜਕਾਅ ਕਰ ਸਕਦੇ ਹਾਂ।

ਤੋਂ ਇਲਾਵਾ ਚੌੜੇ ਪੱਤੇ ਵਾਲੇ ਜਾਂ ਝੋਨੇ ਦੇ ਮੋਥਿਆਂ ਦੀ ਸਮੱਸਿਆ ਹੈਗੀ ਹੈ ਤਾਂ ਉੱਥੇ ਅਸੀਂ ਸਨਰਾਈਜ਼ ਆ ਜਿਹੜੀ 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹਦੇ ਵਿੱਚ ਥੋਕਸੀ ਸਲਫੂਰੋਨ ਸਾਲਟ ਹੁੰਦਾ ਜਾਂ ਬੈਨ ਸਲਫੂਰੋਨ ਲੋਡਕਸ ਹੈ ਉਹ ਜਿਹੜੀ ਹੈਗੀ ਲੋਂਡਕਸ ਹੈਗੀ ਹੈ ਉਹ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਵਰਤ ਕੇ ਜਿਹੜੇ ਝੋਨੇ ਦੇ ਮੋਥੇ 'ਚ ਚੌੜੀ ਪੱਤੀ ਵਾਲੇ ਨਦੀਨ ਜਿਹੜੀ ਹੈ ਕੰਟਰੋਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਗੰਢੀ ਵਾਲੇ ਜਿਹੜਾ ਮੋਥਾ ਹੈ ਉਹਦੀ ਸਮੱਸਿਆ ਆਉਂਦੀ ਹੈ ਤਾਂ ਉੱਥੇ ਅਸੀਂ ਐਲਮਿਕਸ ਜਿਹੜੀ ਹੈ ਦਵਾ ਜਿਹੜੀ ਨਦੀਨ ਨਾਸ਼ਕ ਹੈ ਉਹਦੀ ਵਰਤੋਂ ਕਰਨੀ ਹੈ। 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਅਸੀਂ 20 ਤੋਂ 25 ਦਿਨਾਂ ਦੇ ਵਿੱਚ ਇਸ ਦਾ ਛਿੜਕਾਅ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਸਵਾਂਕ ਦੇ ਨਾਲ ਨਾਲ ਝੋਨੇ ਦੇ ਮੋਥੇ ਜਾਂ ਗੰਢੀ ਵਾਲੇ ਮੋਥੇ ਜਾਂ ਚੌੜੇ ਪੱਤੇ ਵਾਲੇ ਜਿਹੜੇ ਨਦੀਨ ਹੈ ਇਹਨਾਂ ਸਾਰਿਆਂ ਦੀ ਸਮੱਸਿਆ ਹੋਵੇ ਤਾਂ ਉੱਥੇ ਇਕਾਤਸੂ ਜਿਹੜੇ ਨਦੀਨ ਨਾਸ਼ਕ ਹੈ 40 ਗ੍ਰਾਮ ਪ੍ਰਤੀ ਏਕੜ ਹਿਸਾਬ ਨਾਲ ਵੀ ਅਸੀਂ 20 ਤੋਂ 25 ਦਿਨਾਂ ਦੇ ਵਿੱਚ ਲਵਾਈ ਤੋਂ 20 ਤੋਂ 25 ਦਿਨਾਂ ਦੇ ਵਿੱਚ ਅਸੀਂ ਵਰਤ ਸਕਦੇ ਹੈਗੇ ਹਾਂ। ਔਰ ਜੇਕਰ ਸਵਾਂਕ ਦੇ ਨਾਲ ਝੋਨੇ ਦੇ ਮੋਥਿਆਂ ਦੇ ਵਿੱਚ ਘੂਈ ਦੀ ਸਮੱਸਿਆ ਹੈਗੀ ਹੈ ਤਾਂ ਉੱਥੇ ਨੋਵਿਗਜ਼ਿਟ ਜਿਹੜੀ ਨਦੀਨ ਨਾਸ਼ਕ ਹੈ ਅੱਧਾ ਲੀਟਰ ਪ੍ਰਤੀ ਏਕੜ ਹਿਸਾਬ ਦੇ ਨਾਲ ਅਸੀਂ ਵਰਤ ਕੇ ਨਦੀਨਾਂ ਦੀ ਰੋਕਥਾਮ ਕਰ ਸਕਦੇ ਹੈਗੇ ਹਾਂ। ਸੋ ਇਸੇ ਤਰ੍ਹਾਂ ਹੀ ਇਹ ਤਾਂ ਸੀਗੀ ਜਿਹੜਾ ਆਪਾਂ ਝੋਨਾ ਕੱਦੂ ਕਰਕੇ ਲਾਉਂਦੇ ਹਾਂ ਉਹਦੇ ਵਿੱਚ ਨਦੀਨਾਂ ਦੀ ਰੋਕਥਾਮ। ਔਰ ਜੇਕਰ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਗੱਲ ਕਰੀਏ ਤਾਂ ਲਵਾਈ ਵਾਲੇ ਝੋਨੇ ਦੇ ਨਾਲੋਂ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ ਨਦੀਨਾਂ ਦੀ ਜ਼ਿਆਦਾ ਸਮੱਸਿਆ ਆਉਂਦੀ ਹੈ, ਪਰ ਜੇਕਰ ਅਸੀਂ ਚੰਗੇ ਨਦੀਨ ਪ੍ਰਬੰਧ ਵਰਤੀਏ ਤਾਂ ਇਹਨਾਂ ਨਦੀਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਕੰਟਰੋਲ ਕੀਤਾ ਜਾ ਸਕਦਾ ਹੈਗਾ। ਸੋ ਝੋਨੇ ਦੀ ਸਿੱਧੀ ਬਿਜਾਈ ਦੀ ਜਿਹੜੀ ਹੈਗੀ ਯੂਨੀਵਰਸਿਟੀ ਵੱਲੋਂ 1 ਜੂਨ ਤੋਂ 15 ਜੂਨ ਦੇ ਵਿੱਚ ਸਿਫਾਰਿਸ਼ ਕੀਤੀ ਜਾਂਦੀ ਹੈ। ਔਰ ਅਸੀਂ ਕਹਿੰਦੇ ਹਾਂ ਵੀ ਸੁੱਕੀ ਬਿਜਾਈ ਦੇ ਨਾਲੋਂ ਤਰਵੱਤਰ ਖੇਤ ਦੇ ਵਿੱਚ ਜੇਕਰ ਬਿਜਾਈ ਕਰਕੇ ਅਸੀਂ ਪਹਿਲਾਂ ਪਾਣੀ ਲਗਭਗ 21 ਦਿਨਾਂ 'ਤੇ ਲਾਉਂਦੇ ਹਾਂ ਤਾਂ ਉੱਥੇ ਨਦੀਨਾਂ ਦੀ ਸਮੱਸਿਆ ਸੁੱਕੇ ਜਿਹੜੇ ਖੇਤ ਦੇ ਵਿੱਚ ਬਿਜਾਈ ਕਰਕੇ ਬਿਜਾਈ ਕਰਦੇ ਹਾਂ ਉਹਦੇ ਨਾਲੋਂ ਘੱਟ ਆਉਂਦੀ ਹੈਗੀ ਆ। ਸੋ ਤਰਵੱਤਰ ਖੇਤ ਦੇ ਵਿੱਚ ਬਿਜਾਈ ਕਰੀਏ ਤਾਂ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ। ਔਰ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਜੇ ਨਦੀਨ ਨਾਸ਼ਕਾਂ ਦੀ ਰਸਾਇਣਿਕ ਢੰਗ ਤਰੀਕਿਆਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਅਸੀਂ ਸਟੋਂਪ ਜਾਂ ਬੰਕਰ ਪੈਂਡੀਮੈਥਲਿਨ ਸਾਲਟ 30% ਜਿਹੜੀ ਤਾਕਤ ਵਾਲਾ ਹੈਗਾ ਉਹਦੀ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਸੀਂ ਜਿਹੜੀ ਹੈਗੀ ਹੈ ਸਪਰੇ ਕਰ ਸਕਦੇ ਹਾਂ। ਉਹ ਇਹ ਜਿਹੜੀ ਸਪਰੇ ਆ ਉਹ ਚੰਗੇ ਵੱਤਰ ਦੇ ਵਿੱਚ ਕਰਨੀ ਚਾਹੀਦੀ ਹੈ, ਬਿਜਾਈ ਤੋਂ ਤੁਰੰਤ ਬਾਅਦ ਕੀਤੀ ਜਾਵੇ ਤਾਂ ਉਨੇ ਵਧੀਆ ਰਿਜ਼ਲਟ ਜਿਹੜੇ ਹੈਗੇ ਆ ਸਾਨੂੰ ਮਿਲਦੇ ਹੈਗੇ ਆ। ਔਰ ਇਸ ਨਦੀਨ ਨਾਸ਼ਕ ਨੂੰ ਸਪਰੇ ਕਰਨ ਲਈ ਅਸੀਂ ਲੱਕੀ ਸੀਡ ਡਰਿੱਲ ਦੀ ਵੀ ਵਰਤੋਂ ਕਰ ਸਕਦੇ ਹਾਂ ਜਿਹੜੀ ਬਿਜਾਈ ਦੇ ਨਾਲ ਨਾਲ ਸਾਡੀ ਜਿਹੜੀ ਹੈਗੀ ਆ ਨਦੀਨ ਨਾਸ਼ਕ ਦਾ ਵੀ ਸਪਰੇ ਨਾਲ ਦੀ ਨਾਲ ਹੀ ਕਰਦੀ ਹੈਗੀ ਆ। ਇਸ ਤੋਂ ਇਲਾਵਾ ਜੇਕਰ ਖੇਤ ਦੇ ਵਿੱਚ ਸਾਡੇ ਮੋਥੇ ਦੀ ਵੀ ਸਮੱਸਿਆ ਪਿਛਲੇ ਸਾਲਾਂ ਦੇ ਵਿੱਚ ਆਈ ਹੈ, ਚੌੜੇ ਪੱਤਿਆਂ ਦੀ ਵੀ ਸਮੱਸਿਆ ਸ਼ੁਰੂਆਤੀ ਸਮੇਂ ਦੇ ਵਿੱਚ ਆਉਂਦੀ ਹੈ ਤਾਂ ਸਟੋਂਪ ਦੀ ਜਗ੍ਹਾ 'ਤੇ ਅਸੀਂ ਪੈਪੇ ਨਾਂ ਦਾ ਨਦੀਨ ਨਾਸ਼ਕ ਹੈ ਉਹਦੇ ਵਿੱਚ ਪੈਂਡੀਮੈਥਲੀਨ ਦੇ ਨਾਲ ਪਨਕਸਲਮ ਸਾਲਟ ਜਿਹੜਾ ਹੈਗਾ ਉਹਦੀ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹਾਂ ਤਾਂ ਇਸ ਦੇ ਨਾਲ ਜਿਹੜੇ ਹੈਗੇ ਘਾਹ ਵਾਲੇ ਨਦੀਨ ਅਤੇ ਉਹਦੇ ਨਾਲ ਨਾਲ ਜਿਹੜੇ ਮੋਥੇ ਹੈ ਅਤੇ ਚੌੜੇ ਪੱਤੇ ਆ ਉਹ ਵੀ ਜਿਹੜੇ ਕੰਟਰੋਲ ਹੋ ਜਾਂਦੇ ਹੈਗੇ ਆ। ਉਸ ਤੋਂ ਬਾਅਦ ਗੱਲ ਕਰੀਏ ਜਦੋਂ ਨਦੀਨ ਉੱਗ ਜਾਂਦਾ ਤਾਂ ਉਸ ਤੋਂ ਬਾਅਦ ਜੇ ਨਦੀਨ ਨਾਸ਼ਕਾਂ ਦੀ ਸਪਰੇ ਕਰਨੀ ਹੈਗੀ ਹੈ ਤਾਂ ਨਦੀਨਾਂ ਦੀ ਪਹਿਚਾਣ ਕਰਕੇ ਅਸੀਂ ਨਦੀਨ ਨਾਸ਼ਕਾਂ ਦੀ ਜਿਹੜੀ ਹੈਗੀ ਹੈ ਚੋਣ ਕਰਨੀ ਹੈ। ਜਿਹੜੇ ਨਦੀਨ ਨਾਸ਼ਕ ਹੈ ਸਾਡੇ ਨੋਮਨੀ ਗੋਲਡ ਜਿਵੇਂ ਪਹਿਲਾਂ ਗੱਲ ਕੀਤੀ ਇਹਦੀ ਵਰਤੋਂ ਵੀ ਸਿੱਧੀ ਬਿਜਾਈ ਦੇ ਵਿੱਚ ਕਰ ਸਕਦੇ ਹਾਂ 15 ਤੋਂ 25 ਦਿਨਾਂ ਦੇ ਵਿੱਚ ਇਹਦੀ ਸਪਰੇ ਕਰਕੇ ਸਵਾਂਕ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਉਹ ਅਸੀਂ ਕੰਟਰੋਲ ਕੀਤੀ ਜਾ ਸਕਦੀ ਹੈ। ਜੇਕਰ ਸਾਡੇ ਖੇਤ ਦੇ ਵਿੱਚ ਸਿੱਧੀ ਬਿਜਾਈ ਵਾਲੇ ਝੋਨੇ ਦੇ ਵਿੱਚ ਮਧਾਣੇ ਦੀ ਜਾਂ ਮੱਕੜੇ ਦੀ ਸਮੱਸਿਆ ਜਾਂ ਚੀਨੀ ਘਾਹ ਦੀ ਸਮੱਸਿਆ ਉੱਥੇ ਨੋਮਨੀ ਗੋਲਡ ਨਹੀਂ ਕਰਨੀ, ਉੱਥੇ ਅਸੀਂ ਰਾਈ ਸਟਾਰ ਜਿਵੇਂ ਪਹਿਲਾਂ ਦੱਸਿਆ 400 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਦੋਂ ਨਦੀਨਾਂ ਦੀ ਅਵਸਥਾ 2 ਤੋਂ 4 ਪੱਤਿਆਂ ਦੀ ਹੋਵੇ ਉਦੋਂ ਅਸੀਂ ਜਿਹੜੀ ਹੈਗੀ ਹੈ ਇਹਦਾ ਛਿੜਕਾਅ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਕੱਟ ਵਾਲੀ ਨੋਜ਼ਲ ਵਰਤ ਕੇ ਅਸੀਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਖੇਤ ਦੇ ਵਿੱਚ ਸਾਡੇ ਖੇਤ ਦੇ ਵਿੱਚ ਜੇਕਰ ਚੌੜੇ ਪੱਤੇ ਅਤੇ ਝੋਨੇ ਦੇ ਮੋਥੇ ਅਤੇ ਗੰਢੀ ਵਾਲੇ ਮੋਥੇ ਦੀ ਇਕੱਲੀ ਸਮੱਸਿਆ ਹੈਗੀ ਤਾਂ ਅਸੀਂ ਐਲਮਿਕਸ ਦਵਾਈ ਜਿਹੜੀ 8 ਗ੍ਰਾਮ ਪ੍ਰਤੀ ਏਕੜ ਹਿਸਾਬ ਨਾਲ ਉਸਦੀ ਵਰਤੋਂ ਕਰ ਸਕਦੇ ਹਾਂ। ਜੇਕਰ ਖੇਤ ਦੇ ਵਿੱਚ ਚੀਨੀ ਘਾਹ ਦੀ ਸਮੱਸਿਆ ਆਉਂਦੀ ਹੈ ਤਾਂ ਉੱਥੇ ਅਸੀਂ ਨੋਵਾਲੈਕਟ ਜਿਹੜਾ ਨਦੀਨ ਨਾਸ਼ਕ ਨਵਾਂ ਸਿਫਾਰਿਸ਼ ਕੀਤਾ ਉਹ 0.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ, ਕਿਉਂਕਿ ਜਿਹੜਾ ਇਹ ਨਦੀਨ ਨਾਸ਼ਕ ਹੈ ਉਹ ਸਵਾਂਕ ਦੇ ਨਾਲ ਝੋਨੇ ਦੇ ਮੋਥੇ ਅਤੇ ਗੰਢੀ ਵਾਲੇ ਮੋਥੇ ਦੀ ਜਿਹੜੀ ਹੈਗੀ ਹੈ ਔਰ ਚੀਨੀ ਘਾਹ ਦੀ ਜਿਹੜੀ ਹੈਗੀ ਆ ਸਮੱਸਿਆ ਉਹਨੂੰ ਜਿਹੜਾ ਹੈਗਾ ਇਹ ਨਾਲ ਹੀ ਨਾਲ ਕੰਟਰੋਲ

0: ਰੋਲ ਜਿਹੜਾ ਉਹ ਕਾਫੀ ਚੰਗੀ ਕਰ ਦਿੰਦਾ ਹੈ। ਔਰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਵੀ ਜਦੋਂ ਇਹ ਨਦੀਨ ਨਾਸ਼ਕ ਵਰਤਣੇ ਹੋਣ ਤਾਂ ਉਦੋਂ ਜਿਹੜੀ ਹੈਗੇ ਆ ਨਦੀਨ ਨਾਸ਼ਕਾਂ ਦਾ ਜਿਹੜਾ ਕੰਮ ਕਰਨ ਦੀ ਜਾਂ ਆਪਾਂ ਕਹਿ ਦਈਏ ਚੰਗੇ ਰਿਜ਼ਲਟ ਉਦੋਂ ਹੀ ਮਿਲਦੇ ਆ ਜਦੋਂ ਨਦੀਨਾਂ ਦੀ ਅਵਸਥਾ 2 ਤੋਂ 4 ਪੱਤਿਆਂ ਦੀ ਹੋਵੇ। ਜੇਕਰ ਛੋਟੇ ਨਦੀਨ ਜਲਦੀ ਜਿਵੇਂ ਆਪਾਂ ਕਹਿ ਦਈਏ ਪਹਿਲਾਂ 1 ਤੋਂ 2 ਪੱਤਿਆਂ ਦੀ ਅਵਸਥਾ ਦੇ ਵਿੱਚ ਨਦੀਨ ਨਾਸ਼ਕਾਂ ਦੀ ਜਿਹੜੀ ਹੈਗਾ ਉਹਦੇ ਵਿੱਚ ਵੀ ਅਸੀਂ ਉਸ ਸੈਗਮੈਂਟ ਦੇ ਵਿੱਚ ਵੀ ਅਸੀਂ ਨਦੀਨ ਨਾਸ਼ਕ ਦਾ ਛਿੜਕਾਅ ਕਰ ਸਕਦੇ ਹਾਂ। ਸੋ ਉਹਨਾਂ ਹਾਲਤਾਂ ਦੇ ਵਿੱਚ ਝੋਨੇ ਦੀ ਬਿਜਾਈ ਤੋਂ 15 ਦਿਨਾਂ ਤੋਂ ਬਾਅਦ ਵੀ ਅਸੀਂ ਵਿਵਾਇਆ ਵਰਗੇ ਜਿਹੜਾ ਹੈਗਾ ਨਦੀਨ ਨਾਸ਼ਕ ਹੈ ਜਾਂ ਕੌਨਸਲੈਕਟ ਵਰਗਾ ਨਦੀਨ ਨਾਸ਼ਕ ਹੈ ਇਹਨਾਂ ਦੀ ਵੀ ਜਿਹੜੀ ਹੈਗੀ ਆ ਅਸੀਂ ਛਿੜਕਾਅ ਕਰ ਸਕਦੇ ਹਾਂ। ਇਹਦੇ ਨਾਲ ਜਿਹੜੇ ਹੈਗੇ ਆ ਜੇ ਕੌਨਸਲੈਕਟਿਵ ਦੀ ਗੱਲ ਕਰੀਏ ਤਾਂ ਇਹ ਝੋਨੇ ਦੇ ਮੋਥੇ ਗੰਢੀ ਵਾਲੇ ਮੋਥੇ ਅਤੇ ਸਵਾਂਕ ਅਤੇ ਚੌੜੇ ਪੱਤਿਆਂ ਦੀ ਰੋਕਥਾਮ ਕਰਦਾ ਹੈਗਾ। ਇਸੇ ਤਰ੍ਹਾਂ ਜਿਹੜਾ ਵਿਵਾਇਆ ਉਹ ਨਾਲ ਨਾਲ ਜਿਹੜੇ ਪਹਿਲਾਂ ਦੱਸੇ ਨਦੀਨ ਨਾਸ਼ਕ ਨਦੀਨ ਹੈ ਉਹਨਾਂ ਦੇ ਨਾਲ ਨਾਲ ਜਿਹੜਾ ਚੀਨੀ ਕਾ ਘੋੜਾ ਘਾ ਕਹਿੰਦੇ ਉਹਦੀ ਵੀ ਜਿਹੜੀ ਹੈਗੀ ਆ ਉਹ ਰੋਕਥਾਮ ਕਰਦਾ। ਸੋ ਵਿਵਾਇਆ ਜਿਹੜਾ ਹੈਗਾ ਉਹ 900 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਤੇ ਕੌਨਸਲੈਕਟਿਵ ਜਿਹੜੀ ਹੈਗੀ 90 g ਪ੍ਰਤੀ ਏਕੜ ਦੇ ਹਿਸਾਬ ਨਾਲ ਜਦੋਂ ਨਦੀਨ 1 ਤੋਂ 2 ਪੱਤਿਆਂ ਦੀ ਅਵਸਥਾ ਦਾ ਹੋਵੇ ਉਦੋਂ ਅਸੀਂ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਇਹਦਾ ਜਿਹੜਾ ਹੈਗਾ ਛਿੜਕਾਅ ਕਰਨ ਦੇ ਨਾਲ ਨਦੀਨਾਂ ਦੀ ਰੋਕਥਾਮ ਬਹੁਤ ਚੰਗੀ ਹੋ ਜਾਂਦੀ ਹੈ। ਝੋਨੇ ਤੋਂ ਬਾਅਦ ਜੇ ਤੀਜੀ ਜਿਹੜੀ ਮੇਜਰ ਫਸਲ ਆ ਸਾਉਣੀ ਦੀ ਉਹ ਹੈਗੀ ਹੈ ਮੱਕੀ ਦੀ। ਸੋ ਮੱਕੀ ਦੀ ਜਿਹੜੀ ਹੈਗੀ ਹੈ ਇਹਦੇ ਵਿੱਚ ਵੀ ਕਿਉਂਕਿ ਫਾਸਲਾ ਜ਼ਿਆਦਾ ਹੁੰਦਾ ਹੈਗਾ 60 ਜਿਹੜਾ ਹੈਗਾ ਸੈਂਟੀਮੀਟਰ ਜਿਹੜਾ ਹੈਗਾ ਕਤਾਰ ਤੋਂ ਕਤਾਰ ਦਾ ਤਾਂ ਉਹਦੇ ਵਿੱਚ ਨਦੀਨ ਕਾਫੀ ਤਰ੍ਹਾਂ ਦੇ ਉੱਗੇ ਆਉਂਦੇ ਆ। ਸੋ ਉਹਨਾਂ ਹਾਲਤਾਂ ਦੇ ਵਿੱਚ ਅਸੀਂ 2 ਗੋਡੀਆਂ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਾਸ਼ਤਕਾਰੀ ਢੰਗਾਂ ਦੇ ਨਾਲ ਵੀ ਕੀਤੀ ਜਾ ਸਕਦੀ ਹੈਗੀ ਆ। ਬਿਜਾਈ ਤੋਂ ਬਾਅਦ ਜੇਕਰ ਆਪਾਂ 30 ਕੁਇੰਟਲ ਪ੍ਰਤੀ ਏਕੜ ਹਿਸਾਬ ਨਾਲ ਝੋਨੇ ਦੀ ਪਰਾਲੀ ਵਰਤਦੇ ਹਾਂ ਤਾਂ ਉੱਥੇ ਨਦੀਨਾਂ ਨੂੰ ਕਾਫੀ ਹੱਦ ਤੱਕ ਨਿਜਾਤ ਪਾ ਸਕਦੇ ਹਾਂ। ਜਾਂ ਜਿਹੜੀ ਮੱਕੀ ਦੀਆਂ 2 ਕਤਾਰਾਂ ਦੇ ਵਿੱਚ ਰਵਾਂ ਦੀ ਜਿਹੜੀ ਹੈਗੀ ਆ ਰਲਵੀਂ ਖੇਤੀ ਜਿਹੜੀ ਬਿਜਾਈ ਆਪਾਂ ਕਹਿੰਦੇ ਇੰਟਰਕ੍ਰੋਪਿੰਗ ਕਹਿੰਦੇ ਹਾਂ ਉਹ ਕਰਕੇ ਵੀ ਆਪਾਂ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ।
1: ਲਓ ਜੀ ਹੈਰੀ ਜੀ ਅਤੇ ਬਲ ਸਾਹਿਬ, ਕੱਲ੍ਹ ਦਾ ਪ੍ਰੋਗਰਾਮ ਇਸ ਤਰੀਕੇ ਨਾਲ, ਕੱਲ੍ਹ ਨੂੰ ਸਵੇਰੇ 6:30 ਵਜੇ ਖੇਤੀਬਾੜੀ ਵਿੱਚ ਫਲਦਾਰ ਬੂਟਿਆਂ ਦੀ ਦੇਖਭਾਲ ਬਾਰੇ ਗੱਲਬਾਤ ਕਰਾਂਗੇ।
2: ਅੱਛਾ ਜੀ, ਠੀਕ ਹੈ।
1: ਅਤੇ ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਵਿੱਚ ਜਿੱਦਾਂ ਅੱਜ ਆਪਾਂ ਮਹਿਫਿਲ ਜਮਾਈ ਹੈਗੀ ਆ, ਕੱਲ੍ਹ ਵੀ ਜਮਾਉਣੇ ਹੈਗੇ ਆ, ਰੋਜ਼ ਜਮਾਈ ਦੀ ਹੈ ਜੀ।
2: ਮੇਰੀ ਗੱਡੀ ਤੁਸੀਂ ਰੋਜ਼ ਖਰਾਬ ਕਰਵਾਓਗੇ ਫਿਰ।
1: ਹਾਂਜੀ ਹਾਂਜੀ। ਅਤੇ ਕੱਲ੍ਹ ਸ਼ਾਮ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਵਿੱਚ ਇੱਕ ਤਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਗੁਣਵੱਤਾ ਭਰਪੂਰ ਜਿਹੜੇ ਦੁੱਧ ਦੇ ਕਿਹੜੇ ਕਿਹੜੇ ਉਤਪਾਦ ਨੇ, ਡਾਕਟਰ ਰੇਖਾ ਚਾਵਲਾ ਜਾਣਕਾਰੀ ਦੇਣਗੇ ਜੀ।
2: ਜੀ।
1: ਅਤੇ ਸ਼ਹਿਦ ਮੱਖੀਆਂ ਦੀ ਦੇਖਭਾਲ ਬਾਰੇ ਡਾਕਟਰ ਵਾਈਸ ਪੰਦਾ ਹੋਰੀ ਜਾਣਕਾਰੀ ਦੇਣਗੇ ਜੀ। ਸੰਗੀਤ ਵੀ ਹੋਏਗਾ ਜੀ।
2: ਠੀਕ ਹੈ।
1: ਅਤੇ ਮੌਸਮ ਦੇ ਬਾਰੇ ਵੀ ਇਹੀ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ, ਰਲਿਆ ਮਿਲਿਆ ਮੌਸਮ, ਅਤੇ ਬਾਰਿਸ਼ ਵੀ ਹੋ ਸਕਦੀ ਹੈਗੀ ਹੈ ਸੰਭਾਵਨਾ। ਇਸ ਤਰੀਕੇ ਦੀ ਜਿਹੜੀ ਮੌਸਮ ਵਿਭਾਗ ਨੇ ਆਪਾਂ ਨੂੰ ਜੋ ਜਾਣਕਾਰੀ ਭੇਜੀ ਹੈ ਉਹਦੇ ਮੁਤਾਬਕ।
2: ਅੱਛਾ, ਇਹ ਜਾਣਕਾਰੀ ਵੀ ਸਾਡੇ ਕੋਲ ਆ ਗਈ।
1: ਹਾਂਜੀ ਬਿਲਕੁਲ ਬਿਲਕੁਲ। ਕੀ ਇਰਾਦਾ ਫਿਰ ਆਪਾਂ ਨੂੰ?
2: ਇਰਾਦਾ ਤਾਂ ਮੈਨੂੰ ਲੱਗਦਾ ਕਿ ਤੁਸੀਂ ਉਹ ਗੁੜ ਤੋਂ ਸ਼ੁਰੂਆਤ ਕੀਤੀ ਸੀ ਵੀ ਮੰਡੀਆਂ ਦੇ ਭਾਅ ਦੱਸੀਏ, ਅਤੇ ਗੁੜ ਫਿਰ ਮੈਂ ਗੁੜ ਲੈ ਕੇ ਵੀ ਆਇਆ ਵਾਂ, ਮੈਂ ਆਪਣੇ ਕੋਲ ਹਮੇਸ਼ਾ ਰੱਖਦਾ ਗੱਡੀ 'ਚ।
1: ਜੇ ਆਪਾਂ ਹੁਣ ਸਮਾਂ ਹੋ ਗਿਆ ਚੱਲਣ ਦਾ।
2: ਹਾਂ,
1: ਜੈ ਹਿੰਦ।

0: ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਵਿਦੇਸ਼ੀ ਰੂਟਾਂ 'ਤੇ ਕੁਝ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਹਵਾਈ ਖੇਤਰ ਕੰਟਰੋਲ ਅਤੇ ਹਵਾਈ ਇੰਧਨ ਦੀ ਉੱਚ ਕੀਮਤ ਦੇ ਮੱਦੇਨਜ਼ਰ ਲਿਆ ਗਿਆ ਹੈ। ਏਅਰ ਇੰਡੀਆ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਵਿੱਚ ਇਹ ਕਟੌਤੀ ਇਸ ਸਾਲ ਜੂਨ ਤੋਂ ਅਗਸਤ ਤੱਕ ਲਈ ਹੋਏਗੀ। ਦਿੱਲੀ ਸ਼ਿਕਾਗੋ ਰੂਟ, ਮੁੰਬਈ ਨਿਊਯਾਰਕ, ਦਿੱਲੀ ਸ਼ੰਘਾਈ, ਚੇਨਈ ਸਿੰਗਾਪੁਰ ਅਤੇ ਦੋ ਹੋਰ ਰੂਟਾਂ 'ਤੇ ਉਡਾਣਾਂ ਅਸਥਾਈ ਤੌਰ 'ਤੇ ਘੱਟ ਕੀਤੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੱਜ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਨੇ। ਵਿਦਿਆਰਥੀ ਅਧਿਕਾਰਿਕ ਵੈਬਸਾਈਟ ਡਿਜੀਲੋਕਰ ਅਤੇ ਉਮੰਗ ਐਪ 'ਤੇ ਆਪਣੇ ਰੋਲ ਨੰਬਰ ਦਰਜ ਕਰਕੇ ਨਤੀਜੇ ਦੇਖ ਸਕਦੇ ਨੇ। ਇੱਕ ਬਿਆਨ ਵਿੱਚ CBSE ਨੇ ਕਿਹਾ ਕਿ 17,68,000 ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਇਨ੍ਹਾਂ ਵਿੱਚੋਂ 15,07,000 ਤੋਂ ਵੱਧ ਵਿਦਿਆਰਥੀ ਪਾਸ ਹੋਏ ਨੇ। ਇਸ ਸਾਲ ਕੁੱਲ ਪਾਸ ਫੀਸਦ 85.20% ਹੈ। ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ ਵੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। PSEB ਦੇ ਚੇਅਰਪਰਸਨ ਅਮਰਪਾਲ ਸਿੰਘ ਮੁਤਾਬਕ ਰਾਜ ਦੇ 3,817 ਸਕੂਲਾਂ ਦੇ ਕੁੱਲ 2,65,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,42,755 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ, ਜੋ 91.46% ਹੈ। ਉਹਨਾਂ ਵੇਰਵੇ ਸਾਂਝੇ ਕਰਦਿਆਂ ਦੱਸਿਆ,
1: ਇਸ ਪ੍ਰੀਖਿਆ ਵਿੱਚ ਪਹਿਲੇ ਤਿੰਨੇ ਵਿਦਿਆਰਥੀਆਂ ਦੇ ਨੰਬਰ 100% ਨੇ, 500 ਵਿੱਚੋਂ 500। ਤਿੰਨੇ ਵਿਦਿਆਰਥੀ ਸਪੋਰਟਸ ਪਰਸਨਸ ਵੀ ਹੈਗੇ। ਪਹਿਲੇ ਨੰਬਰ ਤੇ ਸੁਪਨੀਤ ਕੌਰ, ਪਿਤਾ ਦਾ ਨਾਮ ਰਾਜ ਸਿੰਘ, ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਬਾ, ਜ਼ਿਲ੍ਹਾ ਮਾਨਸਾ। ਦੂਜੇ ਨੰਬਰ ਤੇ ਰਹੀ ਸੁਹਾਨੀ ਚੌਹਾਨ, ਪਿਤਾ ਦਾ ਨਾਮ ਲਲਿਤ ਚੌਹਾਨ, BCM ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਲੁਧਿਆਣਾ। ਤੀਸਰੇ ਸਥਾਨ ਤੇ ਰਹੀ ਦਿਵਾਂਸ਼ੀ, ਪਿਤਾ ਦਾ ਨਾਮ ਵਨੀਤ ਜੌਹਰ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ। ਪਹਿਲੀ ਵਿਦਿਆਰਥਣ ਸਾਇੰਸ ਗਰੁੱਪ ਦੀ ਹੈ, ਦੂਜੀ ਤੇ ਤੀਜੇ ਨੰਬਰ ਦੀ ਵਿਦਿਆਰਥੀ ਹਿਊਮੈਨਿਟੀਜ਼ ਗਰੁੱਪ ਦੀਆਂ ਹਨ।
0: ਪ੍ਰੀਖਿਆਵਾਂ ਦੇ ਨਤੀਜਿਆਂ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਨਤੀਜੇ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਸਰਕਾਰ ਦੇ ਸਿੱਖਿਆ ਸੁਧਾਰਾਂ ਨੂੰ ਦਰਸਾਉਂਦੇ ਨੇ। ਉਹਨਾਂ ਨੇ ਚੋਟੀ 'ਤੇ ਰਹਿਣ ਵਾਲੀਆਂ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਰੋਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀ ਆਪਣਾ ਨਤੀਜਾ PSEB ਦੀ ਵੈਬਸਾਈਟ PSEB.AC.IN 'ਤੇ ਦੇਖ ਸਕਦੇ ਨੇ। ਸਰਕਾਰ ਵੱਲੋਂ ਦਰਾਮਦੀ ਮਹਿਸੂਲ ਦੁੱਗਣੇ ਤੋਂ ਵੱਧ ਕਰਨ ਤੋਂ ਬਾਅਦ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਲਗਭਗ 6% ਦਾ ਉਛਾਲ ਆਇਆ ਹੈ। 24 ਕੈਰਟ ਸੋਨੇ ਦੀ ਕੀਮਤ 5.9% ਵੱਧ ਕੇ 1,63,220 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜਦੋਂ ਕਿ ਚਾਂਦੀ 6.7% ਵੱਧ ਕੇ 2,98,370 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿੱਚ ਫਿਊਚਰਸ ਮਾਰਕੀਟ ਵਿੱਚ ਜੂਨ ਦੇ ਇਕਰਾਰਨਾਮੇ ਲਈ ਸੋਨਾ ਲਗਭਗ 6% ਵੱਧ ਕੇ 1,62,573 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਲਗਾਤਾਰ ਸਫਾਰਤੀ ਅਤੇ ਕਾਨੂੰਨੀ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਦੇ ਕਲੋੜਿੰਦੇ ਨੈਰਕੋ ਅੱਤਵਾਦੀ ਇਕਬਾਲ ਸਿੰਘ ਸ਼ੇਰਾ ਨੂੰ ਪੁਰਤਗਾਲ ਤੋਂ ਸਫਲਤਾ ਨਾਲ ਦੇਸ਼ ਵਾਪਸ ਲਿਆਉਣ ਤੋਂ ਬਾਅਦ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਹਿਜ਼ਬੁਲ ਮੁਜਾਹਿਦੀਨ ਦਹਿਸ਼ਤਗਰਦ ਧੜੇ ਲਈ ਰਕਮਾਂ ਜੁਟਾਉਣ ਦੇ ਮਾਮਲੇ ਵਿੱਚ ਇੱਕ ਮੁੱਖ ਸਾਜ਼ਿਸ਼ਕਾਰ ਸੀ ਅਤੇ 2020 ਤੋਂ ਫਰਾਰ ਸੀ। NIA ਮੁਤਾਬਕ ਸ਼ੇਰਾ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਿੱਚ ਲੱਗੇ ਭਾਰਤ ਆਧਾਰਿਤ ਨੈਰਕੋ ਦਹਿਸ਼ਤਗਰਦੀ ਮੋਡਿਊਲ ਦਾ ਇੱਕ ਮੁੱਖ ਸਾਜ਼ਿਸ਼ਕਰਤਾ ਅਤੇ ਹੈਂਡਲਰ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸ਼ੇਰਾ ਨੇ ਪਾਕਿਸਤਾਨ ਤੋਂ ਸਰਹੱਦੀ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚੀ ਸੀ। ਉਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੰਡ ਦੀ ਤਾਲਮੇਲ ਅਤੇ ਨਿਗਰਾਨੀ ਕੀਤੀ ਅਤੇ ਦਹਿਸ਼ਤਗਰਦ ਗਤੀਵਿਧੀਆਂ 'ਚ ਸਹਾਇਤਾ ਲਈ ਹਵਾਲਾ ਨੈਟਵਰਕ ਰਾਹੀਂ ਪਾਕਿਸਤਾਨ ਅਤੇ ਕਸ਼ਮੀਰ ਸਥਿਤ ਹਿਜ਼ਬੁਲ ਮੁਜਾਹਿਦੀਨ ਦੇ ਸੰਚਾਲਕਾਂ ਨੂੰ ਪੈਸਾ ਭੇਜਿਆ ਸੀ। ਮੁੰਬਈ ਦੀ ਇੱਕ ਮੈਜਿਸਟ੍ਰੇਟ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਦੋਸ਼ੀ ਸ਼ੁਭਮ ਖੈਰਨਾਰ ਨੂੰ 2 ਦਿਨਾਂ ਦੇ ਟ੍ਰਾਂਜਿਟ ਰਿਮਾਂਡ 'ਤੇ ਕੇਂਦਰੀ ਜਾਂਚ ਬਿਊਰੋ ਦੇ ਹਵਾਲੇ ਕਰ ਦਿੱਤਾ ਹੈ। ਰਾਜਸਥਾਨ ਪੁਲਿਸ ਦੀ ਬੇਨਤੀ 'ਤੇ ਕੱਲ੍ਹ ਨਾਸਿਕ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਖੈਰਨਾਰ ਨੂੰ ਹਿਰਾਸਤ ਵਿੱਚ ਲਿਆ ਸੀ। ਉਸ ਨੂੰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ CBI ਨੇ ਉਸ ਨੂੰ ਹੋਰ ਜਾਂਚ ਲਈ ਦਿੱਲੀ ਲਿਜਾਣ ਲਈ ਟ੍ਰਾਂਜਿਟ ਰਿਮਾਂਡ ਦੀ ਮੰਗ ਕੀਤੀ ਸੀ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ 'ਚ ਦੂਜੇ ਰਾਜਾਂ ਦੇ ਵਿਅਕਤੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਸ ਲਈ ਖੈਰਨਾਰ ਨੂੰ ਹਿਰਾਸਤ ਵਿੱਚ ਪੁੱਛਗਿੱਛ ਜ਼ਰੂਰੀ ਹੈ। ਅਦਾਲਤ ਨੇ ਇਸ ਨੂੰ ਪ੍ਰਵਾਨ ਕਰਦਿਆਂ ਖੈਰਨਾਰ ਨੂੰ 2 ਦਿਨਾਂ ਦੇ ਟ੍ਰਾਂਜ਼ਿਟ ਰਿਮਾਂਡ 'ਤੇ ਭੇਜ ਦਿੱਤਾ। ਉਧਰ ਮਹਾਰਾਸ਼ਟਰ 'ਚ ਪੁਣੇ ਪੁਲਿਸ ਨੇ ਨੀਟ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2026-27 ਦੀ

0: ਕਰਨ ਰੁੱਤ ਲਈ 14 ਸੋਹਣੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ 37,500 ਕਰੋੜ ਰੁਪਏ ਦੀ ਲਾਗਤ ਨਾਲ ਕੋਲਾ ਅਤੇ ਲਿਗਨਾਈਟ ਗੈਸੀਕਰਨ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਸੰਬੰਧੀ ਇੱਕ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਹੈ। ਏਅਰ ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। CBSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ ਅਤੇ ਸਰਕਾਰ ਵੱਲੋਂ ਸੋਨੇ ਅਤੇ ਹੋਰ ਕੀਮਤੀ ਧਾਤਾਂ ਅਤੇ ਦਰਾਮਦੀ ਮਹਿਸੂਲ ਵਧਾਉਣ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:40 ਅਤੇ 3 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਸਮਾਚਾਰ ਸਮੀਖਿਆ।
2: ਨਮਸਕਾਰ, ਪੇਸ਼ ਹੈ ਹਫ਼ਤਾਵਾਰੀ ਸਮਾਚਾਰ ਸਮੀਖਿਆ। ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ, ਵਾਚਿਕਾ ਅਮਨਪ੍ਰੀਤ ਕੌਰ, ਵਿਸ਼ਾ

0: ਹੁਣ ਪੇਸ਼ ਹੈ ਹਿੰਦੀ ਵਾਰਤਾ ਪ੍ਰੋਗਰਾਮ 'ਚ ਸੀਮਾ ਭਾਟੀਆ ਦੀ ਕਹਾਣੀ ਲਮਹੇ।
1: ਲਮਹੇ ਵਕਤ ਕੀ ਤੇਜ਼ ਰਫ਼ਤਾਰ ਸੇ ਜ਼ਿੰਦਗੀ ਭਲੇ ਹੀ ਭਾਗਤੀ ਰਹੇ, ਪਰ ਕੁਛ ਲਮਹੇ ਯੂੰ ਹੀ ਏਕ ਜਗ੍ਹਾ ਪਰ ਆਕਰ ਅੰਗਦ ਕੇ ਪਾਂਵ ਕੀ ਮਾਨਿੰਦ ਥਮ ਸੇ ਜਾਤੇ ਹੈ, ਜਿਨ੍ਹੇ ਆਪ ਆਪਣੀ ਜਗ੍ਹਾ ਸੇ ਜਰਾ ਵੀ ਹਿਲਾ ਨਹੀਂ ਪਾਤੇ। ਕਭੀ ਸੋਚਾ ਹੀ ਨਹੀਂ ਥਾ ਕਿ 27 ਸਾਲ ਕੇ ਏਕ ਲੰਬੇ ਵਿਅਸਤਤਮ ਭਾਗ ਦੌੜ ਭਰੇ ਸਫ਼ਰ ਕੇ ਬਾਅਦ ਆਜ ਅਚਾਨਕ ਵੋ ਲਮਹੇ ਵਹੀ ਏਕ ਜਗ੍ਹਾ ਪਰ ਰੁਕੇ ਹੋਏ ਹਮ ਤੀਨੋਂ ਕਾ ਇੰਤਜ਼ਾਰ ਕਰਤੇ ਹੋਏ ਮਿਲੇਂਗੇ। ਮੈਨੇ ਔਰ ਆਭਾ ਨੇ ਕੁਛ ਦਿਨ ਪਹਿਲੇ ਹੀ ਗਾੜੀ ਕੀ ਟਿਕਟ ਬੁੱਕ ਕਰਵਾ ਲਈ ਥੀ। ਆਖਿਰ ਹਮਾਰੀ ਬੈਸਟ ਫਰੈਂਡ ਅੰਜਲੀ ਕੀ ਇਕਲੌਤੀ ਬਿਟੀਆ ਰੂਪਲ ਕੀ ਸ਼ਾਦੀ ਜੋ ਥੀ। ਅੰਮ੍ਰਿਤਸਰ ਸੇ ਨਈ ਦਿੱਲੀ ਕਾ ਸਫ਼ਰ ਜਾਨੇ ਕਿਤਨੀ ਪੁਰਾਣੀ ਯਾਦੋਂ ਕੋ ਸਮੇਟੇ ਹੋਏ ਕੁਛ ਪਲੋਂ ਮੇਂ ਹੀ ਬੀਤ ਗਿਆ। ਆਹਾ, ਅਸਲੀ ਬਹਾਰ ਤੋ ਅਬ ਆਈ ਹੈ, ਅੰਜਲੀ ਨੇ ਚਹਿਕਤੇ ਹੋਏ ਘਰ ਸੇ ਬਾਹਰ ਆਕਰ ਹਮ ਦੋਨੋਂ ਕੋ ਗਲੇ ਲਗਾਤੇ ਹੋਏ ਕਹਾ, ਔਰ ਬਾਹਰ ਬਰਾਮਦੇ ਸੇ ਖੁਲਤੇ ਆਪਣੇ ਬੜੇ ਸੇ ਡਰਾਇੰਗ ਰੂਮ ਮੇਂ ਲੇ ਆਈ। ਹਮ ਮੰਤਰਮੁਗਧ ਸੇ ਬੈਠੇ ਬੈਠਕ ਮੇਂ ਸਲੀਕੇ ਸੇ ਸਜੀ ਸਵਰੀ ਹਰ ਚੀਜ਼ ਕਾ ਜਾਇਜ਼ਾ ਲੈਣੇ ਲਗੇ। ਯੇ ਲੋ ਤੁਮ ਦੋਨੋਂ ਕਾ ਫੇਵਰੇਟ ਜਲ ਜੀਰਾ, ਬਾਹਰ ਕਿਤਨੀ ਗਰਮੀ ਹੋ ਰਹੀ ਹੈ ਨਾ। ਅੱਛਾ, ਮੈਂ ਫਟਾਫਟ ਖਾਣੇ ਕਾ ਪ੍ਰਬੰਧ ਦੇਖ ਲੂੰ, ਫਿਰ ਫੁਰਸਤ ਮੇਂ ਬੈਠ ਕਰ ਖੂਬ ਸਾਰੀ ਬਾਤੇਂ ਕਰੇਂਗੇ। ਅੰਜਲੀ ਦੇਖਣੇ ਮੇਂ ਬਿਲਕੁਲ ਵੀ ਨਹੀਂ ਬਦਲੀ ਥੀ, ਵੈਸੀ ਹੀ ਏਕਦਮ ਗੋਰੀ ਚਿੱਟੀ ਸਲਿਮ, ਬਾਲੋਂ ਮੇਂ ਅਭੀ ਤੱਕ ਸਫੇਦੀ ਕੀ ਕੋਈ ਝਲਕ ਤੱਕ ਪ੍ਰਤੀਤ ਨਹੀਂ ਹੋ ਰਹੀ ਥੀ। ਸੁਣੋ, ਐਸਾ ਕਰੋ, ਤੁਮ ਲੋਕ ਉੱਪਰ ਗੈਸਟ ਰੂਮ ਮੇਂ ਜਾ ਕਰ ਫਰੈਸ਼ ਹੋ ਜਾਓ, ਮੈਂ ਖਾਣਾ ਵਹੀਂ ਲਗਵਾ ਦੂੰਗੀ। ਇਤਨਾ ਕਹਿ ਕਰ ਉਸਨੇ ਆਪਣੀ ਮੇਡ ਝੁਮਰੀ ਕੋ ਹਮਾਰੇ ਸਾਥ ਉੱਪਰ ਭੇਜ ਦਿਆ। ਹਮ ਥੋੜ੍ਹਾ ਅਨਮਨੇ ਸੇ ਉੱਠ ਕਰ ਉੱਪਰ ਵਾਲੇ ਕਮਰੇ ਮੇਂ ਆ ਗਏ। ਬੜਾ ਅਜੀਬ ਸਾ ਲੱਗ ਰਿਹਾ ਹੈ ਨਾ, ਸ਼ਾਦੀ ਵਾਲਾ ਘਰ ਹੈ ਔਰ ਹਮ ਦੋਨੋਂ ਕੇ ਇਲਾਵਾ ਕੋਈ ਵੀ ਨਹੀਂ ਦਿਖ ਰਿਹਾ। ਆਭਾ ਨੇ ਅੰਦਰ ਆਤੇ ਹੀ ਬੈੱਡ ਪਰ ਆਪਣਾ ਦੁਪੱਟਾ ਫੇਂਕ ਕਰ ਲਗਭਗ ਪਸਰਤੇ ਹੋਏ ਕਿਹਾ, ਲੰਬੇ ਸਫ਼ਰ ਮੇਂ ਸੱਚਮੁੱਚ ਬਹੁਤ ਥਕਾਨ ਸੀ ਹੋ ਰਹੀ ਥੀ, ਪਰ ਸ਼ਿਸ਼ਟਾਚਾਰਵਸ਼ ਹਮ ਖੁੱਲ੍ਹ ਨਹੀਂ ਪਾ ਰਹੇ ਥੇ। ਨਹਾਨੇ ਕੇ ਬਾਅਦ ਹਮ ਲੋਕੋ ਕੋ ਕੁਛ ਹਲਕਾ ਮਹਿਸੂਸ ਹੁਆ। ਇਤਨੇ ਮੇਂ ਖਾਣਾ ਲੈ ਕਰ ਝੁਮਰੀ ਆ ਗਈ ਔਰ ਵਹੀਂ ਪੜੇ ਕੁਰਸੀ ਮੇਜ਼ ਪਰ ਕਰੀਨੇ ਸੇ ਸਜਾ ਦਿਆ। ਪਿੱਛੇ ਪਿੱਛੇ ਅੰਜਲੀ ਵੀ ਥੀ, ਸਾਥ ਮੇਂ ਏਕ ਵਨ ਪੀਸ ਡਰੈਸ ਪਹਿਨੀ ਦੁਬਲੀ ਪਤਲੀ ਪਿਆਰੀ ਸੀ ਬੌਬ ਕੱਟ ਬਾਲੋ ਵਾਲੀ ਖੂਬਸੂਰਤ ਸੀ ਲੜਕੀ ਥੀ। ਰੂਪਲ, ਇਨਸੇ ਮਿਲੋ, ਮੇਰੀ ਕਾਲਜ ਕੀ ਬੈਸਟ ਫਰੈਂਡਸ ਆਭਾ ਔਰ ਨੀਲਿਮਾ, ਔਰ ਯੇ ਹਮਾਰੀ ਲਾਡਲੀ ਰੂਪਲ। ਆਜ ਇਸਕੀ ਬੈਚਲਰ ਪਾਰਟੀ ਥੀ ਨਾ, ਸਿਰਫ ਬੱਚੇ ਹੀ ਇਨਵਾਈਟਿਡ ਥੇ। ਰੂਪਲ ਨੇ ਹਾਏ ਹੈਲੋ ਕੀਆ ਔਰ ਥਕੇ ਹੋਣੇ ਕੇ ਕਾਰਨ ਕੁਛ ਹੀ ਦੇਰ ਬਾਅਦ ਅੰਦਰ ਚਲੀ ਗਈ। ਅੰਜਲੀ ਨੇ ਝੁਮਰੀ ਕੋ ਸਾਹਿਬ ਕੋ ਖਾਣਾ ਖਿਲਾ ਦੇਣੇ ਔਰ ਰਸੋਈ ਸਮੇਟ ਦੇਣੇ ਕੀ ਹਿਦਾਇਤ ਦੀ ਔਰ ਖੁਦ ਹਮਾਰੇ ਸਾਥ ਹੀ ਖਾਣਾ ਖਾਣੇ ਬੈਠ ਗਈ। ਆਜ ਰਾਤ ਹਮ ਮਿਲਕਰ ਖੂਬ ਸਾਰੀ ਬਾਤੇਂ ਕਰੇਂਗੇ, ਕਿਉਂਕਿ ਅਗਲੇ ਦੋ ਦਿਨ ਤੋਂ ਬਹੁਤ ਵਿਅਸਤਤਾ ਭਰੇ ਹੋਂਗੇ। ਸ਼ਾਦੀ ਕੀ ਢੇਰ ਸਾਰੀ ਰਸਮੇਂ, ਔਫਿਸ ਸਭ ਫੰਕਸ਼ਨੋਂ ਕੇ ਲੀਏ ਹੋਟਲ ਮੇਂ ਆਣਾ ਜਾਣਾ, ਯਹਾਂ ਤੋ ਏਕ ਜਗ੍ਹਾ ਸੇ ਦੂਸਰੀ ਜਗ੍ਹਾ ਆਣੇ ਜਾਣੇ ਮੇਂ ਹੀ ਦੋ ਦੋ ਘੰਟੇ ਲੱਗ ਜਾਤੇ ਹੈ। ਵੈਸੇ ਵੀ ਹਮਾਰੇ ਸਭ ਰਿਸ਼ਤੇਦਾਰ ਲੋਕਲ ਹੀ ਹੈ, ਇਸ ਲਈ ਸੀਧੇ ਫੰਕਸ਼ਨ ਵਾਲੀ ਜਗ੍ਹਾ ਪਰ ਹੀ ਪਹੁੰਚੇਂਗੇ। ਅੰਜਲੀ ਆਪਣੀ ਆਦਤ ਕੇ ਅਨੁਸਾਰ ਬਿਨਾਂ ਰੁਕੇ ਬੋਲਤੀ ਰਹੀ, ਫਿਰ ਉੱਠ ਕਰ ਵਹੀਂ ਬਣੀ ਏਕ ਅਲਮਾਰੀ ਮੇਂ ਸੇ ਕੁਛ ਢੂੰਢਣੇ ਲੱਗੀ। ਥੋੜ੍ਹੀ ਦੇਰ ਬਾਅਦ ਏਕ ਸੁੰਦਰ ਸਾ ਲੱਕੜੀ ਕਾ ਨਕਾਸ਼ੀਦਾਰ ਬੋਕਸ ਉਠਾ ਲਾਈ। ਕਾਲਜ ਕੇ ਦਿਨੋਂ ਮੇਂ ਅੰਜਲੀ ਕੇ ਜਨਮ ਦਿਨ ਪਰ ਮੇਰੀ ਔਰ ਆਭਾ ਕੀ ਤਰਫ ਸੇ ਦੀਏ ਉਸ ਤੋਹਫੇ ਕੋ ਅਭੀ ਤੱਕ ਸੰਭਾਲ ਕਰ ਰੱਖਾ ਦੇਖ ਹਮ ਦੋਨੋਂ ਚਕਿਤ ਰਹਿ ਗਏ। ਅਰੇ, ਯੇ ਤੋ ਵਹੀ ਹੈ ਨਾ, ਮੇਰੇ ਔਰ ਆਭਾ ਕੇ ਮੂੰਹ ਸੇ ਏਕ ਸਾਥ ਹੀ ਨਿਕਲਾ ਔਰ ਤੀਨੋਂ ਜ਼ੋਰ ਜ਼ੋਰ ਸੇ ਠਹਾਕਾ ਲਗਾ ਕਰ ਹੰਸ ਪੜੀ। ਪਲੰਗ ਪਰ ਰੱਖਤੇ ਹੋਏ ਅੰਜਲੀ ਨੇ ਬੋਕਸ ਕੋ ਕੁਛ ਇਸ ਅੰਦਾਜ਼ ਸੇ ਖੋਲ੍ਹਾ ਮਾਨੋ ਕੋਈ ਜਾਦੂਈ ਪਿਟਾਰਾ ਖੁੱਲ੍ਹ ਰਿਹਾ ਹੋ ਔਰ ਉਸ ਮੇਂ ਸੇ ਸਕੂਲ ਕਾਲਜ ਕੇ ਕੁਛ ਖੂਬਸੂਰਤ ਔਰ ਕੁਛ ਉਦਾਸ ਲਮਹੇ ਏਕ ਸਾਥ ਬਾਹਰ ਨਿਕਲ ਆਨੇ ਕੋ ਉਤਾਵਲੇ ਹੋ ਰਹੇ ਥੇ। ਕੁਛ ਹੀ ਮਿੰਟੋਂ ਮੇਂ ਏਕ ਪੁਰਾਣੀ ਸੀ ਉਖੜੀ ਐਲਬਮ ਔਰ ਉਸ ਮੇਂ ਸੇ ਝਾਂਕਤੀ ਤਸਵੀਰੋਂ ਮੇਂ ਸਿਮਟੀ ਢੇਰ ਸਾਰੀ ਯਾਦੇ ਪਲੰਗ ਪਰ ਬਿਖਰ ਗਈ ਔਰ ਹਮ ਤੀਨੋਂ ਬੜੀ ਉਤਸੁਕਤਾ ਸੇ ਉਨ ਤਸਵੀਰੋਂ ਕੋ ਦੇਖਣੇ ਮੇਂ ਵਿਅਸਤ ਹੋ ਗਈ। ਯੇ ਦੇਖ ਨੀਲੂ, ਕਾਲਜ ਕੇ ਵਾਰਸ਼ਿਕ ਉਤਸਵ ਕੀ ਤਸਵੀਰ, ਤੁਮੇ ਯਾਦ ਹੈ ਨਾ, ਤੁਮ ਪਹਿਲੀ ਵਾਰ ਸਾੜੀ ਬੰਦ ਕਰ ਆਈ ਥੀ ਔਰ ਫੋਲ ਪੈਰੋਂ ਮੇਂ ਅਟਕਨੇ ਸੇ ਤੁਮ ਗਿਰ ਗਈ ਥੀ। ਆਭਾ ਨੇ ਕਿਹਾ ਔਰ ਮੈਂ ਝੁੰਝਲਾ ਉੱਠੀ। ਔਰ ਇਸਮੇਂ ਦੇਖ, ਫੈਂਸੀ ਡਰੈਸ ਪ੍ਰਤੀਯੋਗਿਤਾ ਮੇਂ ਜਬ ਤੁਮ ਜੋਗਨ ਬਨ ਕਰ ਆਈ ਥੀ ਤੋ ਕੈਸੇ ਸਭ ਜੋਗੀ

ਹੁਣ ਤੁਸੀਂ ਸੁਣ ਰਹੇ ਸੀ ਮਕਬੂਲ ਬਾਲੀ ਦੀ ਆਵਾਜ਼ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਮੰਜ਼ਿਲਾਂ ਉਹਨਾਂ ਨੂੰ ਹੀ ਮਿਲਦੀਆਂ ਨੇ ਜੋ ਹੌਸਲੇ ਦੇ ਨਾਲ ਰਾਹ ਬਣਾਉਂਦੇ ਨੇ। ਮੁਸ਼ਕਿਲਾਂ ਤਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ, ਪਰ ਜਿੱਤ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਹਰ ਹਾਲਤ ਵਿੱਚ ਮੁਸਕੁਰਾ ਕੇ ਅੱਗੇ ਵੱਧਦਾ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਹੌਸਲਾ ਹੋਵੇ ਨਾ ਇਨਸਾਨ ਕੋਲ, ਤਾਂ ਉਹ ਹਰ ਮੁਸ਼ਕਿਲ ਦੌਰ 'ਚੋਂ ਨਿਕਲ ਸਕਦਾ ਹੈ। ਜੀ ਹਾਂ, ਹੌਸਲੇ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ। ਹੁਣ ਤੁਸੀਂ ਸੋਚੋਗੇ ਕਿ ਕਿਵੇਂ, ਚਲੋ ਦੱਸਦੀ ਹਾਂ। ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਕਿ ਇੱਕ ਲੜਕਾ ਹਰ ਵਾਰ ਦੌੜ ਵਿੱਚ ਹਾਰ ਜਾਂਦਾ ਸੀ। ਲੋਕ ਉਸ ਦਾ ਮਜ਼ਾਕ ਉਡਾਉਂਦੇ ਸੀ, ਪਰ ਉਸਨੇ ਕਦੀ ਵੀ ਅਭਿਆਸ ਕਰਨਾ ਨਹੀਂ ਛੱਡਿਆ। ਉਸਨੇ ਕਦੀ ਵੀ ਲੋਕਾਂ ਦੇ ਡਰ ਤੋਂ ਦੌੜਨ ਦੀ ਜਿਹੜੀ ਪ੍ਰੈਕਟਿਸ ਸੀ ਉਹ ਨਹੀਂ ਛੱਡੀ। ਇੱਕ ਦਿਨ ਉਹ ਲੜਕਾ ਪਹਿਲਾ ਇਨਾਮ ਜਿੱਤ ਕੇ ਲਿਆਇਆ। ਇਹੀ ਸੀ ਉਸਦੇ ਹੌਸਲੇ ਦੀ ਜਿੱਤ। ਸੋ ਜਨਾਬ, ਜਦੋਂ ਵੀ ਜ਼ਿੰਦਗੀ ਵਿੱਚ ਕਦੀ ਉਤਾਰ ਚੜਾਅ ਵਿੱਚ ਫਸ ਜਾਓ ਤਾਂ ਹੌਸਲਾ ਕਦੇ ਨਾ ਛੱਡਿਓ, ਕਿਉਂਕਿ ਇੱਕ ਹੌਸਲੇ ਦੀ ਜਿੱਤ ਹੀ ਹੈ ਜਿਹੜੀ ਕਿ ਹਰ ਔਖੇ ਸਮੇਂ ਨੂੰ ਸੌਖੇ ਵਿੱਚ ਬਦਲਣ ਦੀ ਪੂਰੀ ਤਾਕਤ ਰੱਖਦੀ ਹੈ।

ਸਵੇਰੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣਾ ਭਾਰਤੀ ਪ੍ਰਸਾਰਣ ਇਤਿਹਾਸ ਦਾ ਮਾਣਯੋਗ ਪਲ ਹੈ। 9 ਦਹਾਕਿਆਂ ਤੋਂ ਆਕਾਸ਼ਵਾਣੀ ਨੇ ਖਬਰਾਂ, ਸੰਗੀਤ, ਸਾਹਿਤ ਅਤੇ ਸੰਸਕ੍ਰਿਤੀ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਨਿਵੇਕਲੀ ਪਛਾਣ ਬਣਾਈ ਹੈ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਮੁਸ਼ਕਿਲਾਂ ਜੀਵਨ ਦਾ ਹਿੱਸਾ ਨੇ, ਇਹਨਾਂ ਤੋਂ ਘਬਰਾਉਣਾ ਨਹੀਂ, ਹੌਸਲੇ ਨਾਲ ਅੱਗੇ ਵਧੋ, ਰਾਹ ਆਪਣੇ ਆਪ ਹੀ ਬਣ ਜਾਂਦੇ ਨੇ। ਹਾਂ, ਹਮੇਸ਼ਾ ਚੰਗੀ ਸੋਚ ਅਤੇ ਚੰਗੇ ਕਰਮ ਕਰੋ, ਕਿਉਂਕਿ ਚੰਗੀ ਸੋਚ ਅਤੇ ਚੰਗੇ ਕਰਮ ਹੀ ਇਨਸਾਨ ਨੂੰ ਮਹਾਨ ਬਣਾਉਂਦੇ ਨੇ। ਦਿਲ ਵਿੱਚ ਹਮੇਸ਼ਾ ਸੱਚਾਈ ਰੱਖੋ, ਫਿਰ ਦੇਖੋ ਜ਼ਿੰਦਗੀ ਕਿੰਨੀ ਹਸੀਨ ਹੈ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਤੇ ਸਾਡੇ ਤੇ ਨਾਲ ਕਾਲਰ ਜੁੜ ਚੁੱਕੇ ਨੇ ਜੀ। ਗੱਲਬਾਤ ਕਰਦੇ ਆਂ ਕਿ ਕੌਣ ਜੁੜੇ ਨੇ ਸਾਡੇ ਨਾਲ ਪ੍ਰੋਗਰਾਮ 'ਚ। ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਪਰਿਚੈ ਦਿਓ ਜੀ।
1: ਮੈਂ ਜੀ ਗੁਰਨਾਮ ਸਿੰਘ ਤਰਨ ਤਾਰਨ ਤੋਂ ਬੋਲਦਾ ਜੀ।
0: ਜੀ ਗੁਰਨਾਮ ਜੀ, ਸਵਾਗਤ ਕਰਦੇ ਆਂ ਪ੍ਰੋਗਰਾਮ 'ਚ, ਤੇ ਅੱਜ ਦੀ ਫਰਮਾਇਸ਼ ਦੱਸ ਦਿਓ
1: ਜੀ। ਫਰਮਾਇਸ਼ ਦੱਸਣ ਤੋਂ ਪਹਿਲਾਂ ਮੈਡਮ ਜੀ, ਮੈਂ ਚਾਰ ਖੰਬਾ ਚੌਂਕ ਤਰਨ ਤਾਰਨ ਤੋਂ ਫਟਾਫਟ ਜਿਹਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਕਰਦੇ ਆਂ ਜੀ।
0: ਜੀ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਸਾਡੇ ਪੂਰੇ ਆਕਾਸ਼ਵਾਣੀ ਪਰਿਵਾਰ ਵੱਲੋਂ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਨਮਸਕਾਰ। ਹਾਂਜੀ ਫਰਮਾਇਸ਼ ਦੱਸ ਦਿਓ।
1: ਫਿਲਮ ਆ ਜੀ ਰਾਮ ਲਖਨ
0: ਜੀ,
1: ਤੇ ਗੀਤ ਬੋਲ ਆ ਜੀ ਮੁਝਸੇ ਤੁਮਸੇ ਕਿਤਨੇ ਹੈ ਗਿਲੇ।
0: ਜੀ ਮੁਝੇ ਤੁਮਸੇ ਹੈ ਕਿਤਨੇ ਗਿਲੇ, ਅਨੁਰਾਧਾ ਪੌਡਵਾਲ ਤੇ ਮਨਹਰ

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਵਟਸਐਪ ਰਾਹੀਂ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਵੱਧਦੇ ਉਹਨਾਂ ਫਰਮਾਇਸ਼ਾਂ ਵੱਲ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂੰ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਅਤੇ ਇਹਨਾਂ ਦਾ ਪੂਰਾ ਬਰਾੜ ਪਰਿਵਾਰ। ਇਸ ਦੇ ਨਾਲ ਹੀ ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ ਅਤੇ ਕੁਲਵੰਤ ਗਿੱਲ ਮਲੋੜ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਈਲ ਖੁਸ਼ਦਿਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਗੰਜ ਡੁੰਡਵਾਰਾ ਤੋਂ ਸ਼ਮਸੂਲ, ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ। ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਦੀਕੀ, ਨਾਜਮਾ ਬੇਗਮ ਸਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪਰਵੀਨ ਅਤੇ ਮਾਹਿਰਾ ਨੂਰ। ਆਹੋ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼। ਰੌਕੀ ਫਿਲਮ ਦਾ ਇਹ ਗੀਤ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ 'ਚ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਕਾਲਰ ਜੁੜ ਚੁੱਕੇ ਨੇ ਸਾਡੇ ਨਾਲ, ਗੱਲਬਾਤ ਕਰਦੇ ਇਹਨਾਂ ਦੇ ਨਾਲ ਪ੍ਰੋਗਰਾਮ 'ਚ। ਬਹੁਤ ਬਹੁਤ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਵਟਸਐਪ ਰਾਹੀਂ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢੀਂਗੀਆ, ਨਮਨ ਢੀਂਗੀਆ ਅਤੇ ਅਪਾਰ ਢੀਂਗੀਆ ਸਨ ਫਰਮਾਇਸ਼ ਭੇਜਣ ਨੇ। ਪਿੰਡ ਤੇਜਾ ਮੋਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਕਬੀਰ ਜੈਸਬੀਰ ਸੰਧੂ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਨਿਤਾਸ਼ਾ, ਹਿਨਾਸ਼ਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕਸਬਾ ਚਿਲਕਾਨਾ ਜ਼ਿਲ੍ਹਾ ਸਹਾਰਨਪੁਰ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਈਮ ਅੰਸਾਰੀ, ਡਾਕਟਰ ਆਮਿਰ ਮੁੰਨਾ ਨਾਜ਼ੀਮ, ਪਿੰਡ ਗੋਬਿੰਦਗੜ੍ਹ ਮਾਝੀਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ ਟੁਟੇਜਾ, ਖੁਸ਼ਦਿਲ ਉਰਮਿਲਾ ਟੁਟੇਜਾ, ਗੁੱਡੂ ਜ਼ੀਨੂ ਮਨੂ, ਸ਼ਿਵ ਸੇਠੀ ਕਰਨਪੁਰੀ ਸਮਾਇਲ ਟੁਟੇਜਾ, ਕੀਰਤੀ ਵਰਮਾ, ਸਿੱਧਕ ਵਰਮਾ, ਪ੍ਰਿਯਾਂਸ਼ੀ ਵਰਮਾ, ਵਿਸ਼ੂ ਵਰਮਾ, ਕ੍ਰਿਸ਼ਨਾ ਰਾਣੀ ਵਰਮਾ ਅਤੇ ਇਹਨਾਂ ਦਾ ਪੂਰਾ ਹੀ ਵਰਮਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਹੈ ਪਿੰਡ ਬੁਰਜਾ ਤੋਂ। ਔਰ ਨਾਲ ਹੀ ਨਾਲ ਸਾਨੂੰ ਆਕਾਸ਼ਵਾਣੀ ਜਲੰਧਰ ਦੇ 90 ਸਾਲ ਪੂਰੇ ਹੋਣ 'ਤੇ ਪੂਰੇ ਹੀ ਆਕਾਸ਼ਵਾਣੀ ਪਰਿਵਾਰ ਨੂੰ ਇਹਨਾਂ ਨੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਜੀ। ਸਾਡੇ ਵੀ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਅਵਤਾਰ ਸਿੰਘ ਪੰਨੂ ਸਾਨੂੰ ਫਰਮਾਇਸ਼ ਭੇਜਣ ਨੇ ਮਥੋਲਾ ਡਿਸਟ੍ਰਿਕਟ ਗੁਰਦਾਸਪੁਰ ਤੋਂ। ਫਾਜ਼ਿਲਕਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਖੇੜਾ ਪਰਿਵਾਰ, ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ, ਸ਼ਾਲਿਨੀ, ਟਿਵਾਂਸ਼ੀ, ਵਾਣੀ, ਆਰ ਬੀ ਖੇੜਾ, ਜੀਵਨ ਸਿੰਘ ਬੂਕ ਅਤੇ ਇਹਨਾਂ ਦਾ ਪੂਰਾ ਹੀ ਖੇੜਾ ਪਰਿਵਾਰ। ਅਸਤਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਬਹਾਦਰਗੰਜ ਗਾਜੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ, ਅਬਦੁੱਲਾ ਆਜ਼ਾਦ। ਪਦਮਾ ਟਾਕੀਜ਼ ਨੇਪਾਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਕੁਸ਼ਲ, ਨੀਤੀ ਸ਼ਾਹ, ਆਸ਼ਵਿਨ ਮੰਗਲਾਬੈਨ ਅਤੇ ਰਾਜਿੰਦਰਜੀ ਸ਼ਾਹ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਆਓ ਸੁਣਦੇ ਇਹਨਾਂ ਸਾਰਿਆਂ ਦੀ ਮਿਲੀਜੁਲੀ ਫਰਮਾਇਸ਼, ਸ਼੍ਰੀ 420 ਦਾ ਇਹ ਖੂਬਸੂਰਤ ਗੀਤ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ।
1: ਹੈਲੋ ਮੈਡਮ ਜੀ, ਰਾਮ ਰਾਮ।
0: ਹਾਂਜੀ ਰਾਮ ਰਾਮ ਜੀ, ਨਮਸਕਾਰ।
1: ਹਾਂਜੀ ਨਮਸਕਾਰ ਜੀ, ਸਰਵਣ ਕੁਮਾਰ ਰਣਵਾ ਗਾਂ ਮੀਰਾਂਵਾਲੀ ਜ਼ਿਲ੍ਹਾ ਫਾਜ਼ਿਲਕਾ ਸੇ ਬੋਲ ਰਹੇ ਹਾਂ ਜੀ।
0: ਜੀ ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ ਦੇ ਵਿੱਚ। ਅੱਜ ਦੀ ਫਰਮਾਇਸ਼ ਦੱਸਦੇ ਹੋ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਹਾਂਜੀ ਲਤਾ ਜੀ ਦੀ ਆਵਾਜ਼ ਦੇ ਵਿੱਚ ਅਰਪਣ ਫਿਲਮ 'ਚੋਂ ਲਗਾ ਦਿਓ ਜੀ ਕੋਈ।
0: ਅਰਪਣ ਫਿਲਮ ਦਾ ਗੀਤ?
1: ਹਾਂਜੀ
0: ਜੀ। ਲਓ ਜੀ ਫਿਰ ਸੁਣੋ ਆਪਣੀ ਪਸੰਦ ਦਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੇ ਲਈ।
1: ਸ਼ੁਕਰੀਆ ਮੈਡਮ ਜੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਵਟਸਐਪ ਰਾਹੀਂ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਸ਼ਾਰਦਾ ਸੂਰੀ, ਸੁਰਿੰਦਰ ਸੂਰੀ, ਰਿਸ਼ੀ ਸੂਰੀ ਅਤੇ ਤਰੁਣ ਸੂਰੀ ਉਹਨਾਂ ਨੇ ਫਰਮਾਇਸ਼ ਭੇਜੀ ਹੈ ਸੁਲਤਾਨਵਿੰਦ ਰੋਡ ਅੰਮ੍ਰਿਤਸਰ ਤੋਂ। ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਨ ਲਾਲ ਰੱਥੀ, ਰਾਮ ਪ੍ਰਕਾਸ਼, ਸ਼ਗੁਨ, ਲਵਕੁਸ਼, ਛਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਬੱਤੀ, ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਕਮਾਲਵਾਲਾ ਤੋਂ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਕੋਟਲੀ ਕਲਾਂ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ, ਮਨਜੀਤ ਅਤੇ ਗੁਰਜੋਤ ਸਿੰਘ। ਮਹਿਸ ਗੇਟ ਨਾਭਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਬਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ, ਕੁਮਾਰੀ ਪੂਜਾ ਖੱਟਕ। ਬ੍ਰਿਜਿੰਦਰ ਵਿਸ਼ਵਕਰਮਾ, ਤਾਰਾ ਦੇਵੀ ਵਿਸ਼ਵਕਰਮਾ, ਸੋਨਾਲੀ, ਸੋਨਮ, ਆਸ਼ੀਸ਼, ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਲੇਰਾ, ਟੀਕਮਗੜ੍ਹ, ਮੱਧ ਪ੍ਰਦੇਸ਼ ਤੋਂ। ਆਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਗੋਲਮਾਲ ਫਿਲਮ ਦਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: क्या बात है जी, क्या बात है। सो दोस्तों, तुसी इंजॉय कर रहे हो प्रोग्राम सौगात अपने दोस्त कमल दे नाल आकाशवाणी पंजाब ते। ते साडे वेले साडे अज दे पहले कॉलर दोस्त पहुंच चुके ने, ते आओ फिर राबता कायम करदे हां। हैलो
1: हैलो, सत श्री अकाल सर जी।
0: सत श्री अकाल जी, कौन बोल रहे ने ते केड़ी जगह तो बोल रहे ने?
1: सर जी मैं राजू बोलदा जी, चंडीगढ़ दा।
0: तो राजू जी बहुत बहुत स्वागत है, पूरे ढोल ढुमके दे नाल स्वागत है।
1: धन्यवाद सर जी, साडा भी स्वागत है जी।
0: ਹੋਰ ਠੀਕ ਠਾਕ ਹੋ ਜੀ?
1: ਹਾਂ ਸਰ ਜੀ, ਬਹੁਤ ਵਧੀਆ ਨੇ, ਚੜ੍ਹਦੀ ਕਲਾ।
0: ਕੀ ਬਾਤ ਹੈ, ਤੇ ਚੜ੍ਹਦੀ ਕਲਾ ਹੀ ਰਹਿਣੀ ਚਾਹੀਦੀ ਸਾਡੇ ਸਾਰੇ ਸਰੋਤ।
1: ਹੋਰ ਮਹਾਰਾਜ ਸਾਹਿਬ ਨੇ ਚੜ੍ਹਦੀ ਕਲਾ ਰੱਖੇ ਜੀ।
0: ਬਿਲਕੁਲ ਜੀ ਬਿਲਕੁਲ, ਤੇ ਦੱਸੋ
1: ਜੈ ਜੈਕਾਰ ਹੋਵੇ ਸਾਰਿਆਂ ਦੀ।
0: ਬਿਲਕੁਲ ਸਹੀ ਗੱਲ ਹੈ ਜੀ, ਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ?
1: ਦੀਪ ਢਿੱਲੋਂ ਤੇ ਜਸਮੀਨ ਦਾ ਗੀਤ ਸੁਣਨਾ ਜੀ, ਸਤਿਕਾਰ ਬਜ਼ੁਰਗਾਂ ਦਾ।
0: ਹਾਂ ਹਾਂ, ਇਹ ਤਾਂ ਸਭ ਤੋਂ ਜ਼ਰੂਰੀ ਗੱਲ ਹੈ ਜੀ, ਬਿਲਕੁਲ, ਔਰ ਸਤਿਕਾਰ ਤਾਂ ਕਰਨਾ ਹੀ ਚਾਹੀਦਾ।
1: ਹਾਂਜੀ ਹਾਂਜੀ,
0: ਤੇ ਬਸ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ। ਇੱਕ ਦੋ ਮੈਸੇਜ ਆਪਣੇ ਮਿੱਤਰਾਂ ਪਿਆਰਿਆਂ
1: ਸਾਰੇ ਪੜ੍ਹਦੇ ਹੋ ਜੀ?
0: ਹਾਂਜੀ ਹਾਂਜੀ, ਬੜੀ ਦੇਰ ਦੇ ਲਾਈਨ 'ਚ ਲੱਗੇ ਨੇ।

ਸੋ ਦੋਸਤੋ, ਸਾਨੂੰ ਮੈਸੇਜ ਵੀ ਬਹੁਤ ਸਾਰੇ ਮਿਲ ਰਹੇ ਨੇ ਔਰ ਤੁਸੀਂ ਵੀ ਸਾਨੂੰ ਮੈਸੇਜ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465536077। ਪਰ ਪੰਜਾਬੀ ਗੀਤਾਂ ਦੀ ਹੀ ਫਰਮਾਇਸ਼ ਭੇਜੀ ਜਾਵੇ ਜੀ, ਇਹ ਅਸੀਂ ਰਿਕੁਐਸਟ ਕਰਦੇ ਹਾਂ ਤੁਹਾਨੂੰ। ਔਰ ਇਹ ਸਾਨੂੰ ਮੈਸੇਜ ਆਇਆ ਜੀ ਗਾਮ ਕੁਮਹਾਰ ਹੀੜਾ ਸਹਾਰਨਪੁਰ ਤੋਂ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਅਦੀਮ ਹਸਨ। ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ ਅਤੇ ਜ਼ਰੂਰ ਨਾਲ ਦੀ ਨਾਲ ਸਾਨੂੰ ਸੁਖਬੀਰ ਸਿੰਘ, ਕੋਮਲ ਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਕਹਿੰਦੇ ਕੋਈ ਵੀ ਸਾਨੂੰ ਜਿਹੜਾ ਨਾ ਗੀਤ ਸੁਣਾ ਦਿਓ ਵਧੀਆ ਜਿਹਾ ਪੰਜਾਬੀ। ਅਤੇ ਮੈਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਤ, ਕਹਿੰਦੇ ਸਰਦੂਲ ਸਿਕੰਦਰ ਦਾ ਕੋਈ ਗੀਤ ਸੁਣਾ ਦਿਓ ਅਤੇ ਜ਼ਰੂਰ ਜੀ ਜਿੱਦਾਂ ਹੀ ਵਾਰੀ ਆਉਂਦੀ ਹੈ ਤੁਹਾਡੇ ਗੀਤ ਦੀ ਤਾਂ ਅਸੀਂ ਸੁਣਾਵਾਂਗੇ ਜ਼ਰੂਰ ਤੁਹਾਨੂੰ। ਅਤੇ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ ਨੀਤੂ, ਜੋਤੀ ਸਜਣੀ, ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਇਹ ਵੜਿੰਗ ਖੇੜਾ ਤੋਂ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਇਹ ਵੀ ਕਹਿੰਦੇ ਨੇ ਜੀ ਕਿ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਇਹ ਸਾਨੂੰ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਆਦਰਸ਼ ਨਗਰ ਮਲੋਟ ਪੰਜਾਬ ਤੋਂ ਸਾਨੂੰ ਮੈਸੇਜ ਭੇਜਦੇ ਨੇ, ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਅਤੇ ਨਾਲ ਦੀ ਨਾਲ ਮੀਤਾ ਜੀ ਨੇ ਵੀ ਐਂਟਰੀ ਮਾਰ ਲਈ ਹੈ ਜੀ, ਸੋ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਇਹ ਵੀ ਤਿਆਰ ਬਰ ਤਿਆਰ ਹੋ ਕੇ ਸਾਡੇ ਕੋਲ ਪਹੁੰਚ ਗਏ ਨੇ ਅਤੇ ਕਹਿੰਦੇ ਜੀ ਮੈਨੂੰ ਵੀ ਕੋਈ ਵਧੀਆ ਜਿਹਾ ਭੰਗੜੇ ਸ਼ੰਗੜੇ ਵਾਲਾ ਗੀਤ ਸੁਣਾ ਦਿਓ ਅਤੇ ਜ਼ਰੂਰ। ਲਓ ਜੀ ਫਿਰ

0: ਕਿਆ ਬਾਤ ਹੈ, ਕਿਆ ਬਾਤ ਹੈ। ਵਾਕਈ ਕਰਮਾਂ ਦੇ ਨਾਲ ਹੀ ਪਿਆਰ ਮਿਲਦਾ ਜੀ ਬਜ਼ੁਰਗਾਂ ਦਾ, ਔਰ ਬਜ਼ੁਰਗਾਂ ਦਾ ਅਦਬ ਅਤੇ ਸਤਿਕਾਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਅਤੇ ਸਾਡੇ ਵਿਹੜੇ ਸਾਡੇ ਅਗਲੇ ਕਾਲਰ ਦੋਸਤ ਤਿਆਰ ਬਾਰ ਤਿਆਰ ਨੇ, ਅਤੇ ਆਓ ਫਿਰ ਗੱਲਬਾਤ ਦਾ ਸਿਲਸਿਲਾ ਜਾਰੀ ਕਰੀਏ। ਹੈਲੋ,
1: ਹੈਲੋ, ਨਮਸਕਾਰ ਕਮਲ ਸ਼ਰਮਾ ਜੀ।
0: ਹਾਂਜੀ, ਨਮਸਕਾਰ ਜੀ, ਨਮਸਕਾਰ। ਕੌਣ ਬੋਲ ਰਹੇ ਹੋ ਜੀ ਅਤੇ ਕਿਹੜੀ ਜਗ੍ਹਾ ਤੋਂ ਬੋਲਦੇ ਹੋ?
1: ਸ਼੍ਰੀ ਗੁਰੂ ਰਵਿਦਾਸ ਮਲੋਟ ਤੋਂ ਫਕੀਰ ਜਾਂ ਰਸਗਣੀਆਂ ਜੀ।
0: ਰਸਗਣੀਆਂ ਜੀ, ਬਹੁਤ ਬਹੁਤ ਸਵਾਗਤ ਅਤੇ ਪੂਰੇ ਢੋਲ ਢਮੱਕੇ ਦੇ ਨਾਲ ਤੁਹਾਡਾ ਸਵਾਗਤ ਹੈ।
1: ਬਹੁਤ ਬਹੁਤ ਥੈਂਕ ਯੂ ਤੁਹਾਡਾ ਕਮਲ ਸ਼ਰਮਾ ਜੀ, ਢੋਲ ਨਾਲ ਆਪਣੇ ਸਵਾਗਤ ਕਰਨ ਵਾਸਤੇ।
0: ਧੰਨਵਾਦ ਜੀ, ਤੇ ਦੱਸੋ ਫਿਰ ਕਿਹੜਾ ਗੀਤ?
1: ਮੇਰੇ ਖਪਾਟ ਦੇ ਵਿੱਚ ਇੱਕ ਇਹੋ ਜਿਹਾ ਹੀ ਇੱਕ ਰੇਡੀਓ ਸਟੇਸ਼ਨ ਜਲੰਧਰ ਹੈ ਜਿਹੜਾ ਢੋਲ ਢਮਾਕੇ ਨਾਲ ਸਵਾਗਤ ਕਰ।
0: ਧੰਨਵਾਦ ਜੀ, ਧੰਨਵਾਦ। ਤੇ ਦੱਸੋ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਗੀਤ ਅੱਜ ਹਰਚਰਨ ਗਰੇਵਾਲ ਸੁਰਿੰਦਰ ਗੌੜ ਸੁਣਾ ਦੂ, ਮੋਟਰ ਮਿੱਤਰਾਂ ਦੀ ਚੱਲ ਬਰਨਾਲੀ ਚੱਲੀਏ।
0: ਚੱਲ ਬਰਨਾਲੀ ਚੱਲੀਏ, ਕਿਆ ਬਾਤ
1: ਹੈ। ਗਾਣਾ ਪੁਰਾਣਾ ਤੇ ਅੱਜ ਵੀ ਤਾਜ਼ਾ ਹੀ ਲੱਗਦਾ ਹੈ।
0: ਬਿਲਕੁਲ ਬਿਲਕੁਲ, ਤੇ ਬਿਲਕੁਲ ਬਿਲਕੁਲ ਠੀਕ ਕਿਹਾ ਜੀ ਤੁਸੀਂ। ਔਰ ਜੇ ਮੋਟਰ ਮਿੱਤਰਾਂ ਦੀ ਹੋਵੇ ਤੇ ਫਿਰ ਤੇ ਕਿਆ ਬਾਤ ਆ, ਸਾਰੀ ਜਗ੍ਹਾ ਸਵਰਗ ਲੱਗਦੀ ਹੈ। ਕੀ ਬਰਨਾਲਾ ਤੇ ਕੀ ਚੰਡੀਗੜ੍ਹ,
1: ਮਜ਼ਾ ਹੋ ਜਾਈ।
0: ਹਾਂ, ਤੇ ਆਪਾਂ ਇੱਕ ਦੋ ਮੈਸੇਜ ਪੜ੍ਹ ਲਈਏ ਫਿਰ ਤੁਹਾਡਾ ਅਸੀਂ ਗੀਤ ਪਲੇ ਕਰਾਂਗੇ। ਧੰਨਵਾਦ ਜੀ ਕਾਲ ਕਰਨ ਦੇ ਲਈ। ਸੋ ਸਾਨੂੰ ਵਟਸਐਪ ਮੈਸੇਜਿਸ ਵੀ ਕਾਫੀ ਸਾਰੇ ਮਿਲ ਰਹੇ ਨੇ, ਔਰ ਇਹ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰਤਿਸ਼ਠਾ ਕਾਲਰਾ, ਪ੍ਰਾਚੀ ਡੇਂਗਰਾ ਅਤੇ ਕਾਲਰਾ ਫੈਮਿਲੀ ਇਹ ਸਾਨੂੰ ਮੈਸੇਜ ਕਰਦੇ ਨੇ, ਔਰ ਕਹਿੰਦੇ ਨੇ ਜੀ ਕੋਈ ਵੀ ਸਾਨੂੰ ਵਧੀਆ ਜਿਹਾ ਪੰਜਾਬੀ ਗੀਤ ਸੁਣਾ ਦਿਓ। ਅਤੇ ਜ਼ਰੂਰ ਓਵਰਸੀਜ਼ ਮੈਸੇਜ ਦੇ ਵਿੱਚੋਂ ਸਾਨੂੰ ਰਵਿੰਦਰ ਪਾਠਕ ਅਤੇ ਆਸ਼ਾ ਪਾਠਕ ਨੀਦਰਲੈਂਡ ਤੋਂ ਮੈਸੇਜ ਕਰਦੇ ਨੇ ਔਰ ਪਿਆਰ ਭੇਜਦੇ ਨੇ ਪੂਰਾ ਸਾਨੂੰ, ਔਰ ਕਹਿੰਦੇ ਨੇ ਜੀ ਕਿ ਸਾਨੂੰ ਤੁਸੀਂ ਕੋਈ ਵੀ ਵਧੀਆ ਜਿਹਾ ਪੰਜਾਬੀ ਗੀਤ ਜਿਹੜਾ ਹੈਗਾ ਉਹ ਸੁਣਾ ਦਿਓ। ਅਤੇ ਧੰਨਵਾਦ ਜੀ ਕਾਲ ਕਰਨ ਦੇ ਲਈ। ਨਾਲ ਦੀ ਨਾਲ ਸਾਨੂੰ ਜਿਹੜਾ ਮੈਸੇਜ ਹੈਗਾ ਇਹ ਪਿੰਡ ਲੌਂਗੇਵਾਲ ਜਲੰ ਸੰਗਰੂਰ ਤੋਂ, ਲੌਂਗੇਵਾਲ ਜਾਲਾ ਸੰਗਰੂਰ ਤੋਂ ਤਾਰੀ ਜੱਸੀ ਮੁੰਨੀ ਸੁਮੂ ਅਰਸ਼ ਹੈਰੀ ਕੁਲਵੀਰ ਕਹਿੰਦੇ ਨੇ ਸਾਨੂੰ ਜਿਹੜਾ ਹੈਗਾ ਉਹ ਕੋਈ ਵਧੀਆ ਜਿਹਾ ਪੰਜਾਬੀ ਗੀਤ ਸੁਣਾ ਦਿਓ ਤੇ ਜ਼ਰੂਰ। ਔਰ ਇਹ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਚਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਕਹਿੰਦੇ ਕੋਈ ਵੀ ਸਦਾ ਬਹਾਰ ਗੀਤ ਸਾਨੂੰ ਸੁਣਾ ਦਿਓ। ਪਿੰਡ ਤੇ ਡਾਕਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਜੱਸੀ, ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਹਿੰਦੇ ਕਿਸੇ ਵੀ ਗੀਤ ਦੇ ਵਿੱਚ ਸਾਡੀ ਫਰਮਾਇਸ਼ ਨੂੰ ਤੁਸੀਂ ਸ਼ਾਮਿਲ ਕਰ ਲਓ। ਅਤੇ ਜ਼ਰੂਰ ਜੀ ਦੇਖੋ ਅਸੀਂ ਕਰ ਵੀ ਲਿਆ। ਔਰ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਤ ਆਹੂਜਾ ਇਹ ਕਹਿੰਦੇ ਨੇ ਜੀ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ ਅਤੇ ਆਓ ਫਿਰ ਇੰਜੋਏ ਕਰਦੇ ਹਾਂ ਗੀਤ।

0: ਹੈਲੋ।
1: ਹੈਲੋ,
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਮੈਂ ਬੰਸੀ ਲਾਲ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਸੋ ਬੰਸੀ ਲਾਲ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ।
1: ਵਾਹ ਪਿਆਰੇ, ਵਾਹ।
0: ਹੋਰ ਠੀਕ ਠਾਕ ਹੋ ਜੀ?
1: ਤੁਸੀਂ ਸੁਣਾਓ ਸ਼ਰਮਾ ਜੀ, ਕੀ ਹਾਲ ਹੈ?
0: ਬਹੁਤ ਵਧੀਆ, ਬਹੁਤ ਵਧੀਆ ਜੀ। ਤੇ ਦੱਸੋ ਕਿਹੜਾ ਗੀਤ ਸੁਣਾਈਏ ਫਿਰ?
1: ਓਲਾ ਜੀ, ਹੋਇਆ ਕੀ ਤੇ ਪੂਰੀ ਦਿੱਲੀ ਸ਼ਹਿਰ ਦੀ, ਮੈਂ ਜੱਟ ਲੁਧਿਆਣੇ ਦਾ। ਆਹਾ,
0: ਕੀ ਬਾਤ ਹੈ, ਕੀ ਬਾਤ ਹੈ।
1: ਗਰੇਵਾਲ ਹਰਜਨ ਕਪੂਰ ਸਾਹਿਬ।
0: ਆਹਾ,
1: ਰਿੰਦੇ ਕੌਰ।
0: ਕੀ ਹਾਂ ਜੀ, ਹਾਂ ਜੀ, ਹਾਂ ਜੀ, ਕੀ ਬਾਤ ਹੈ।
1: ਬਹੁਤ ਪਿਆਰਾ ਗੀਤ ਹੈ ਜੀ।
0: ਬਿਲਕੁਲ ਬਿਲਕੁਲ ਜੀ, ਐਵਰਗ੍ਰੀਨ ਜੀ। ਤੇ ਲਓ ਜੀ ਫਿਰ ਇੰਜੋਏ ਕਰ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਸੋ ਸਾਡੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ, ਆਫ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਮੈਂ ਸੰਤੋਸ਼ ਬੋਲ ਰਹਾ ਹਾਂ।
0: ਹਾਂਜੀ, ਨਮਸਕਾਰ ਜੀ। ਸੰਤੋਸ਼ ਜੀ, ਕਹਾਂ ਸੇ ਬੋਲ ਰਹੇ ਹਾਂ? ਹੈਲੋ ਹੈਲੋ,
1: ਮੇਰਾ ਕੋਲ ਡਿਸਕਨੈਕਟ ਕਰਤਾ, ਯਾਨੀ ਇਸ ਪ੍ਰੋਗਰਾਮ ਪੇ ਮੈਂ ਦੁਬਾਰਾ ਕਾਲ ਨਹੀਂ ਕਰਤਾ, ਯੇ ਬਹੁਤ ਕਚਰਾ ਇਨਸਾਨ ਹੈ।

ਦਾ ਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹ। ਅਕਾਲ ਪੁਰਖ ਨਾਲ ਡਾਢੀ ਪ੍ਰੀਤ ਰੱਖਣ ਵਾਲੀਆਂ ਜੀਵ ਰੂਪੀ ਇਸਤਰੀਆਂ ਦੀ ਪਰਮੇਸ਼ਵਰ ਦੇ ਚਰਨਾਂ ਵਿੱਚ ਐਸੀ ਹੀ ਬੇਨਤੀ ਹੁੰਦੀ ਹੈ, ਇਹੀ ਜਾਚਨਾ ਹੁੰਦੀ ਹੈ ਤੇ ਉਹ ਐਸਾ ਢੋ ਪਾਲਦੀ ਹੈ, ਐਸਾ ਸੰਜੋਗ ਪਾਲਦੀ ਹੈ ਜਿਸ ਵਕਤ ਕੋਈ ਸੱਜਣ ਪਿਆਰਾ ਮਿਲੇ, ਕੋਈ ਐਸਾ ਸੰਜੋਗ ਬਣੇ ਕਿ ਰਸਨਾ ਉਸ ਪ੍ਰਭੂ ਦਾ ਨਾਮ ਉਚਾਰਦੀ ਰਵੇ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸਰਵਣ ਕਰਦੇ ਹਾਂ ਭਾਈ ਭਗਵੰਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ।

0: ਤਿਵੇਂ ਮੈਂ ਵੀ ਗਾਉਂਦਾ ਰਹਾਂ। ਗੁਰੂ ਅਰਜਨ ਦੇਵ ਜੀ ਆਸਾ ਰਾਗ ਅੰਦਰ ਬਚਨ ਕਰਦੇ ਹਨ, ਜਿਹੜੀ ਜੀਵ ਇਸਤਰੀ ਗੁਰੂ ਦੀ ਵਡਿਆਈ ਦੇ ਗੀਤ ਗਾਉਂਦੀ ਹੈ ਉਹ ਆਤਮਿਕ ਆਨੰਦ ਮਾਣਦੀ ਹੈ ਅਤੇ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਨੂੰ ਪਿਆਰੀ ਲੱਗਦੀ ਹੈ। ਗੁਰਵਾਕ ਹੈ, ਗੁਰਬਾਣੀ ਸਖੀ ਆਨੰਦ ਗਾਵੈ, ਸੱਚੇ ਸਾਹਿਬ ਕੈ ਮਨ ਭਾਵੈ। ਗੁਰੂ ਸਾਹਿਬ ਨੇ ਬਾਰ ਬਾਰ ਨਾਮ ਜਪਣ ਦੀ ਗੱਲ ਆਖੀ ਹੈ, ਕਿਉਂਕਿ ਪਰਮਾਤਮਾ ਲੁਕਾਈ ਦਾ ਸਿਰਜਣਹਾਰ ਹੈ, ਸਾਰੇ ਸੰਸਾਰ ਨੂੰ ਸੰਭਾਲਣ ਦੇ ਸਮਰੱਥ ਹੈ, ਸਾਰੇ ਸੰਸਾਰ ਦਾ ਮਾਂ ਪਿਓ ਹੈ, ਸਾਰੀ ਲੁਕਾਈ ਦਾ ਆਪ ਹੀ ਮਾਂ ਪਿਓ ਹੈ। ਇਸ ਲਈ ਜੀਵ ਤੂੰ ਮਾਲਕ ਪ੍ਰਭੂ ਦੇ ਗੁਣ ਗਾਇਆ ਕਰ, ਪੰਚਮ ਗੁਰਦੇਵ ਦੇ ਬਿਲਾਵਲ ਰਾਗ ਵਿੱਚ ਬਚਨ ਹਨ, ਅਨਾਥ ਕੋ ਨਾਥ ਸਰਨ ਸਮਰੱਥਾ, ਸਗਲ ਸ੍ਰਿਸ਼ਟ ਕੋ ਮਾਈ ਬਾਪ, ਭਗਤ ਵਸਲ ਪੈ ਪੰਜਣ ਸਵਾਮੀ, ਗੁਣ ਗਾਵਤ ਨਾਨਕ ਅਲਾਪ। ਵਿਚਾਰ ਵਾਲੇ ਫਰਮਾਨ ਦੀਆਂ ਆਰੰਭ ਵਾਲੀਆਂ ਪੰਕਤੀਆਂ ਹਨ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੇ ਦਾ ਅਰਥ ਹੈ ਉਹ, ਸੰਜੋਗ ਤੋਂ ਭਾਵ ਹੈ ਸੁਭ ਲਗਨ, ਚੰਗਾ ਢੋ, ਜਿੱਤ ਜਿਸ ਢੋ ਦੇ ਕਾਰਨ, ਰਸਨਾ ਜੀਭ। ਗੁਰੂ ਜੀ ਫਰਮਾਉਂਦੇ ਹਨ, ਹੇ ਮੇਰੇ ਪਿਆਰੇ, ਮੇਰੇ ਵਾਸਤੇ ਉਹ ਢੋ ਢਕਾ ਜਿਸ ਦੀ ਰਾਹੀਂ ਮੇਰੀ ਜੀਭ ਤੇਰਾ ਨਾਮ ਉਚਾਰਦੀ ਰਹੇ। ਧੰਨ ਧੰਨ ਗੁਰੂ ਰਾਮਦਾਸ ਜੀ ਬਿਹਾਗੜਾ ਰਾਗ ਅੰਦਰ ਬਚਨ ਕਰਦੇ ਹਨ, ਸਾ ਵੇਲਾ ਸੋ ਮੂਰਤ ਸਾ ਘੜੀ, ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿੱਤ ਆਵੈ ਰਾਮ। ਰਹਾਉ ਤੋਂ ਅੱਗੇ ਵਿਚਾਰ ਅਧੀਨ ਤੁਕਾਂ ਹਨ, ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜਿਸ ਕਿਰਪਾ ਕਰੈਂ ਵਸੈ ਤਿਸ ਨੇਰਾ। ਜੀਵਨ ਤੋਂ ਭਾਵ ਹੈ ਆਤਮਕ ਜੀਵਨ, ਜਿਸ ਉੱਤੇ ਵਸੈਂ ਤੂੰ ਵੱਸਦਾ ਹੈ, ਨੇਰਾ ਨੇੜੇ ਹਿਰਦੇ ਵਿੱਚ। ਗੁਰੂ ਸਾਹਿਬ ਕਿਰਪਾ ਕਰਦੇ ਹਨ, ਹੇ ਪ੍ਰਭੂ ਤੇਰਾ ਨਾਮ ਸਿਮਰਨਾ ਜੀਵਾਂ ਵਾਸਤੇ ਆਤਮਕ ਜੀਵਨ ਦੇ ਬਰਾਬਰ ਹੈ, ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈ ਉਸ ਦੇ ਹਿਰਦੇ ਵਿੱਚ ਆ ਵੱਸਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭੈਰੋਂ ਰਾਗ ਅੰਦਰ ਫਰਮਾਉਂਦੇ ਹਨ, ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲਾ, ਸਾਧ ਸੰਗਤ ਮਹਿ ਲਖੇ ਗੋਪਾਲਾ, ਆਵਣ ਜਾਣ ਰਹੇ ਸੁਖ ਪਾਇਆ, ਕਹੋ ਨਾਨਕ ਤੱਤੈ ਤੱਤ ਮਿਲਾਇਆ। ਵਿਚਾਰ ਗੋਚਰੀਆਂ ਤੀਜੇ ਬੰਦ ਦੀਆਂ ਪੰਕਤੀਆਂ ਹਨ, ਜਨ ਕੀ ਭੂਖ ਤੇਰਾ ਨਾਮ ਆਹਾਰ, ਤੂੰ ਦਾਤਾ ਪ੍ਰਭ ਦੇਵਣਹਾਰ। ਜਨ ਦਾ ਅਰਥ ਹੈ ਸੇਵਕ, ਆਹਾਰ ਭਾਵ ਖੁਰਾਕ, ਦਾਤਾ ਦਾਤਾਂ ਦੇਣ ਵਾਲਾ। ਗੁਰਦੇਵ ਫਰਮਾਉਂਦੇ ਹਨ, ਹੇ ਪ੍ਰਭੂ ਤੇਰੇ ਪਿਆਰੇ ਜਨਾਂ ਦੀ ਆਤਮਕ ਭੁੱਖ ਦੂਰ ਕਰਨ ਲਈ ਤੇਰਾ ਨਾਮ ਖੁਰਾਕ ਹੈ, ਇਹ ਖੁਰਾਕ ਤੂੰ ਹੀ ਦਿੰਦਾ ਹੈ ਅਤੇ ਤੂੰ ਹੀ ਦੇ ਸਕਦਾ ਹੈ। ਆਸਾ ਰਾਗ ਅੰਦਰ ਗੁਰਦੇਵ ਦੇ ਬਚਨ ਹਨ, ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ। ਵਿਚਾਰ ਅਧੀਨ ਆਖਰੀ ਤੁਕਾਂ ਹਨ, ਰਾਮ ਰਮਤ ਸੰਤਨ ਸੁਖ ਮਾਨਾ, ਨਾਨਕ ਦੇਵਨਹਾਰ ਸੁਜਾਨਾ। ਰਮਤ ਦਾ ਅਰਥ ਹੈ ਸਿਮਰਦਿਆਂ, ਸੁਜਾਨ ਤੋਂ ਭਾਵ ਹੈ ਸਿਆਣਾ। ਸੰਤ ਜਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ। ਨਾਨਕ ਜੋ ਸਭ ਕੁਝ ਕਰਨ ਦੇ ਸਮਰੱਥ ਹੈ, ਜੋ ਸਿਆਣਾ ਹੈ, ਉਸ ਦਾ ਨਾਮ ਸਿਮਰ ਕੇ ਆਤਮਿਕ ਆਨੰਦ ਮਿਲਦਾ ਹੈ।
1: ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਮੀਰ ਸਿੰਘ। ਮੇਰਾ ਮਨ ਸ਼ਬਦ ਲਗੋ ਗੁਰ ਮੀਠਾ, ਖੁੱਲਿਓ ਕਰਮ ਭਇਓ ਪਰਗਾਸਾ, ਘਟ ਘਟ ਹਰ ਹਰ ਡੀਠਾ। ਗੁਰਬਾਣੀ ਦਾ ਇਹ ਫਰਮਾਨ ਸ਼ਬਦ ਦੀ ਮਹਿਮਾ ਬਿਆਨ ਕਰਦਾ ਹੈ। ਤੁਰਕੀ ਬਾਣੀ ਦਾ ਸ਼ਬਦ ਮਨ ਨੂੰ ਮਿੱਠਾ ਲੱਗਦਾ ਹੈ। ਕੀਤੇ ਹੋਏ ਪੁੰਨ ਕਰਮਾਂ ਕਰਕੇ ਮਨ ਅੰਤਰ ਦੇ ਵਿੱਚ ਚਾਨਣ ਹੋ ਜਾਂਦਾ ਹੈ ਅਤੇ ਮਨ ਅੰਤਰ ਦੇ ਵਿੱਚ ਹੀ ਪ੍ਰਭੂ ਦੇ ਦਰਸ਼ਨ ਦਿਦਾਰੇ ਹੋ ਜਾਂਦੇ ਹਨ। ਦਰਅਸਲ ਗੁਰੂ ਕਾ ਸ਼ਬਦ ਸੱਚ ਹੈ, ਆਦ ਜੁਗਾਦ ਤੋਂ ਸੱਚ ਹੈ।

0: ਨਾਲ ਵਿਰੋਧ ਹੈ, ਦੋਇ ਨ ਵਸਹਿ ਇੱਕ ਠਾਏ, ਹੋਮਿਆਂ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਅਤੇ ਇਸ ਵਿਰੋਧ ਦੀ ਸੋਝੀ ਗੁਰੂ ਦਾ ਸ਼ਬਦ ਦਿੰਦਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਗੁਰੂ ਦਾ ਸ਼ਬਦ ਉਹਨਾਂ ਨੂੰ ਮਿੱਠਾ ਲੱਗਦਾ ਹੈ ਅਤੇ ਉਸ ਸ਼ਬਦ ਦੀ ਬਰਕਤ ਨਾਲ ਉਹ ਪਰਮਾਤਮਾ ਦੇ ਦਰਸ਼ਨ ਕਰ ਜਾਂਦੇ ਹਨ। ਉਹ ਪਰਮਾਤਮਾ ਹੀ ਸੁੱਖਾਂ ਦਾ ਦਾਤਾ ਹੈ, ਉਹ ਪਰਮਾਤਮਾ ਹੀ ਆਪ ਸ਼ਬਦ ਵਿੱਚ ਵੱਸਦਾ ਹੈ ਅਤੇ ਇਸ ਤਰ੍ਹਾਂ ਸ਼ਬਦ ਹੀ ਕਰਤਾਰ ਬਣ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਗੁਰ ਕਾ ਸ਼ਬਦ ਲਗੋ ਮਨ ਮਿੱਠਾ, ਪਾਲ ਬ੍ਰਹਮ ਤਾਤੇ ਮੋਹੇ ਡਿੱਠਾ, ਗੁਰ ਸੁਖਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਗੌੜੀ ਸੁਖਮਨੀ ਵਿੱਚ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਹਨ, ਜਿਸ ਤਰ੍ਹਾਂ ਕਿਸੇ ਉੱਚੀ ਇਮਾਰਤ ਨੂੰ ਆਸਰਾ ਦੇਣ ਲਈ ਉਸ ਅੰਦਰ ਥੰਮੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਭਟਕੇ ਹੋਏ ਮਨ ਨੂੰ ਸਿੱਧੇ ਰਾਹ ਪਾਉਣ ਲਈ, ਮਨ ਨੂੰ ਗੁਰੂ ਨਾਲ ਜੋੜਨ ਲਈ ਗੁਰੂ ਦਾ ਸ਼ਬਦ ਸਹਾਈ ਹੁੰਦਾ ਹੈ। ਬਾਣੀ ਪ੍ਰਤੀ ਫੁਰਮਾਨ ਹੈ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹੋ, ਹਰ ਕਰਤਾ ਆਪ ਮੂੰਹੋਂ ਕਢਾਏ। ਅਤੇ ਗੁਰਬਾਣੀ ਵਿੱਚ ਗੁਰੂ ਦੇ ਸ਼ਬਦ ਦੀ ਸਲਾਹਣਾ ਲਈ ਪ੍ਰੇਰਣਾ ਕੀਤੀ ਗਈ ਹੈ। ਇਸ ਬਾਣੀ ਵਿੱਚ ਹੀ ਸਾਰੇ ਅੰਮ੍ਰਿਤ ਦੱਸੇ ਗਏ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।
1: ਗੁਰ ਕਾ ਸ਼ਬਦ ਸਤ ਕਰ ਮਾਨ, ਇਹ ਵਾਰਤਾ ਸੁਣਾ ਰਹੇ ਸਨ ਕੰਚਨ ਸੋਢੀ। ਸੱਚੇ ਗੁਰੂ ਦਾ ਸ਼ਬਦ ਮਾਨੋ ਐਸਾ ਦੀਪਕ ਹੈ ਜੋ ਚਾਨਣ ਬਖਸ਼ਿਸ਼ ਕਰਦਾ ਹੈ। ਇਸ ਸ਼ਬਦ ਦੀ ਕਿਰਪਾ ਦੇ ਨਾਲ ਹੀ ਮਨੁੱਖੀ ਮਨ ਅੰਤਰ ਦੇ ਵਿੱਚੋਂ ਅੰਧਕਾਰ ਮਨਫੀ ਹੋ ਜਾਂਦਾ ਹੈ ਅਤੇ ਰਤਨਾਂ ਦੀ ਕੋਠੜੀ ਦੇ ਦੁਆਰ ਖੁੱਲ੍ਹ ਜਾਂਦੇ ਹਨ, ਉਸ ਅਨੂਪ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਅਤੇ ਉਹਨਾਂ ਦੇ ਜਥੇ ਵੱਲੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ

ਸੁੱਤਾ ਕਿਉਂ ਜਾਗੇ ਗੁਰਬਿਨ ਸੂਤਾ। ਪੱਗ ਉਪਿਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰਸ਼ਾਈ ਪਾਈ, ਮੂਰਖੰਦ ਪਤ ਗਵਾਈ ਵਿਣ ਨਾਵੇ ਕਿਸ਼ਥਾਏ ਨਾ ਪਾਈ। ਰਹੇ ਬੇਬਾਣੀ ਮੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਲ ਵਸਾਏ, ਨਾਨਕ ਨਦਰ ਕਰੇ ਸੋ ਪਾਏ। ਆਸ ਅੰਦੇਸ਼ੇ ਤੇ ਨਹੀਂ।

ਕੌੜੀ ਭਗਤ ਰਹਿ ਮਨ ਪਾਉਂਦੇ ਦਰਸੋਨ ਕਿਰਤ ਗਾਉਂਦੇ ਨਾਨਕ ਕਰਮਾ ਬਾਰੇ ਦਾ ਢੋ ਨਾ ਲਹਿਣੀ ਧਾਮਦੇ ਇੱਕ ਮੂਲ ਬੁੱਝਣ ਆਪਣਾ ਅਨਹੋਦਾ ਗੁਣਾਇਂਦੇ।

0: ਕੋਰੇ ਰੰਗ ਨਾ ਸੋਏ, ਪੈ ਵਿੱਚ ਖੁੰਮ ਚੜਾਈਐ ਸ਼ਰਮ ਪਹੁ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਭ ਪਾਪ ਦੋਏ ਰਾਜਾ ਮਹਿਤਾ ਕੂੜਵਾ, ਸਿਕਦਾਰ ਕਾਮਨੇਵ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਦੀ ਰਗਿਤ ਗਿਆਨ ਵਿਹੂਣੀ ਭਾਏ ਭਰੇ ਮੁਰਦਾ, ਗਿਆਨੀ ਨੱਚੇ ਵਾਜੇ ਵਾਵੇ ਰੂਪ ਤੇਰੇ ਸ਼ਿੰਗਾਰ, ਉੱਚੇ ਕੂਕੇ ਵਾਦਾ

0: سچ سمایا سچ سمایا سچ سمایا
1: ਔੜੀ ਤੁਰ ਕਰਮ ਜਿਨਾ ਕੁ ਤੁਧ ਪਾਇਆ ਤਾ ਤਿਨੀ ਕਸਮ ਤੇ ਆਇਆ ਇਹਨਾਂ ਜਨ ਤੱਕ ਬਸ ਕਿਸ ਨਹੀਂ ਤੁਧ ਵੇਖੀ ਜੋ ਤੂੰ ਪਾਇਆ ਇਤਨਾ ਲੋਕ ਮੇਲਾ ਕਾ ਪਹੁ ਤੁਧ ਖੁਆਇਆ ਗੁਰ ਕਿਰਪਾ ਦੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ ਹੀ ਸਤ

0: ਧਨ ਮੈਂ ਦਾਤ ਲਈ ਖਾਕ ਜੇ ਮਿਲੇ ਤਾਂ
1: ਪੌੜੀ ਪੜਿਆ ਹੋਵੇ ਗੁਣੇਗਾਰ ਤਾਂ ਉਮੀ ਸਾਧਨਾ ਮਾਰੀਏ ਜਿਹਾ ਕਾਲੇ ਕਹਲਣਾ ਤੇ ਵੇਹੂ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿਤ ਦਰਗੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

0: ਧਾਰ ਸੱਚ ਵਿਕਾਰ ਮਨ ਗਿਆਨ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ।
1: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ। ਗੁਰ ਕਹਿਆ ਮਾਣ ਨਿਜ ਨਿਧਾਨ, ਸੱਚ ਜਾਣ ਮੰਤਰ ਇਹ, ਨਿਸ ਪਾਸਰ ਹੋਏ ਕਲਿਆਣ, ਲਹੇ ਪਰਮ ਗਤ ਜੀਓ। ਕਾਮ ਕ੍ਰੋਧ ਲੋਭ ਮੋਹ, ਜਨ ਜਨ ਸਿਓ ਸਾੜ ਧੋ, ਹਉਮੈ ਕਾ ਫੰਦ ਕਾਟ, ਸਾਧ ਸੰਗ ਰਤ ਜੀਓ। ਦੇ ਗਹਿ ਤ੍ਰੇਸ ਨੇ ਚਿੱਤ ਬਿਲਾਸ ਜਗਤ ਹੈ, ਚਰਨ ਕਮਲ ਸਦਾ ਸਿਉ, ਦ੍ਰਿੜਤਾ ਕਰ ਮਤ ਜੀਓ। ਨਾਮ ਸਾਰ ਹੀ ਇਹ ਧਾਰ,

ਰੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੇ ਸ਼ਾਹ।

0: ਜਾਰਦਿਕ ਸੁਦੇ ਜਾਇ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸੁਮਾਦਨ ਮੁਖ ਝੂਠ ਪੈ ਭੁੱਖਣ ਸਾਰੰਗ ਕ੍ਰਿਪਾਲ ਤੇ ਹਾਲ ਵਿਚਾਰੰ ਗਲ ਮਾਲ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ।

ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਨਾ ਹੁਕਮ ਕੀ ਮਨ ਪਾਉਂਦੇ ਰਹੇ ਪੀੜੇ ਅੱਗੇ ਜਾਵਨਾ ਨੰਗਾ ਦੁੱਧ ਚਾਲਿਆ ਤਾਂ ਦਿਸੇ ਖਰਾ ਡਰਾਵਨਾ ਤਾਰੋ ਗਨ ਪਛੋਤਾਵਨਾ ਤਾਰੋ ਗਨ ਪਛੋਤਾਵਨਾ।